0: ਮੁਕਤ ਹੋ ਗਏ ਤਾਨੇ ਮੇਣੇ ਖਾ ਕੇ।
1: ਲੱਖੇ ਵਾਲਿਆ ਟੁੱਟੀ ਕੰਡ ਲੈ ਤੂੰ ਵੀ ਭੁੱਲ ਬਖਸ਼ਾ ਕੇ।
0: ਚਾਲੀ ਮੁਕਤੇ ਮੁਕਤ ਹੋ ਗਏ ਤਾਨੇ ਮੇਣੇ ਖਾ ਕੇ।
1: ਲੱਖੇ ਵਾਲਿਆ ਟੁੱਟੀ ਕੰਡ ਲੈ।

ਵਾਹਿਗੁਰੂ ਵਾਲੀਏ ਕੁੱਲ ਆਲਮ ਸਾਹਿਬੇ ਸਹਾਬਾ ਹਜ਼ੂਰੇ ਅਨਵਰ ਸਰਵਰੇ ਕਾਇਨਾਤ ਮਨੁੱਖਤਾ ਦੇ ਰਹਿਬਰ ਦੀਨ ਦੁਨੀ ਦੇ ਮਾਲਕ ਸਰਵਰੇ ਕਾਇਨਾਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਕੇ ਫਤਿਹ ਬੁਲਾਈਏ, ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਪਣੇ ਨਿੱਤ ਦੇ ਰਿਝੇਵਿਆਂ ਦੇ ਵਿੱਚੋਂ ਕੁਝ ਵਕਤ ਕੱਢਿਆ ਔਰ ਸ਼ਹਿਨਸ਼ਾਹ ਨੇ ਕਿਰਪਾ ਕੀਤੀ, ਸਾਨੂੰ ਪ੍ਰੇਰਨਾ ਦਿੱਤੀ ਹੈ ਕਿ ਆਓ ਘਰਾਂ ਦੇ ਵਿੱਚ ਟਾਈਮ ਪਾਸ ਕਰਨ ਦੀ ਬਜਾਏ ਗੁਰੂ ਘਰ ਦੇ ਵਿੱਚ ਚੱਲੀਏ, ਇਹ ਸਾਡੇ ਮਨ ਨੇ ਆਖਿਆ ਤੇ ਗੁਰੂ ਪਿਆਰਿਓ ਮਨ ਪ੍ਰੇਰਿਤ ਕਰਕੇ ਲਿਆ ਆ ਔਰ ਹਾਜ਼ਰੀਆਂ ਲੱਗ ਗਈਆਂ। ਸਤਿਗੁਰ ਕਿਰਪਾ ਕਰਨ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੇ ਨਾਲ ਝੋਲੀਆਂ ਭਰ ਦੇਣ, ਐਸੀਆਂ ਬਰਕਤਾਂ ਸਤਿਗੁਰ ਸਾਡੇ ਉੱਤੇ ਕਰਨ। ਵਿਦੇਸ਼ਾਂ ਦੇ ਵਿੱਚ ਵਸਦੇ ਤੁਸੀਂ ਸਤਿਕਾਰਯੋਗ ਵੀਰ, ਗੁਰੂ ਪਿਆਰਿਓ ਆਪਣੀ ਕੌਮ ਦਾ, ਆਪਣੇ ਧਰਮ ਦਾ, ਆਪਣੇ ਮਜ਼ਹਬ ਦਾ ਨਾਂ ਤੁਸੀਂ ਵਿਦੇਸ਼ਾਂ ਦੇ ਵਿੱਚ ਚਮਕਾ ਰਹੇ ਹੋ। ਮੈਂ ਖਾਸ ਕਰਕੇ ਨੌਜਵਾਨਾਂ ਨੂੰ ਬੇਨਤੀ ਕਰਿਆ ਕਰਦਾ ਹੈ ਕਿ ਸੱਜਣੋ ਇੱਥੇ 100-100 ਸਾਲ ਤੋਂ ਉੱਤੇ ਹੋ ਗਏ ਬਜ਼ੁਰਗ ਬੈਠੇ ਆ ਜਿਹਨਾਂ ਨੇ ਆਪਣੇ ਦਸਾਂ ਨੌਹਾਂ ਦੀ ਕਿਰਤ ਕਮਾਈ ਕਰਕੇ ਜਿੱਥੇ ਆਪਣੀ ਕੌਮ ਦਾ ਨਾਂ ਬਣਾਇਆ ਇਹਨਾਂ ਵਿਦੇਸ਼ਾਂ ਵਿੱਚ ਵਸਦੇ ਲੋਕਾਂ ਦੇ ਵਿੱਚ। ਬਾ ਕਮਾਲ ਦੇ ਸੁੰਦਰ ਗੁਰੂ ਘਰ ਬਣਾਏ ਨੇ, ਬੜਾ ਇੱਜ਼ਤ ਮਾਣ ਖੱਟਿਆ ਹੈ ਸਾਡੀ ਸਿੱਖ ਕੌਮ ਜਿਹੜੀ ਹੈ ਨਾ, ਹਰ ਇੱਕ ਦਾ ਮਾਣ ਤੇ ਸਤਿਕਾਰ ਕਰਨ ਵਾਲੀ ਹੈ। ਅਸੀਂ ਹਰ ਇੱਕ ਧਰਮ ਦੀ ਗੁਰੂ ਪਿਆਰਿਓ ਵਡਿਆਈ ਕਰਦੇ ਹਾਂ, ਕੋਈ ਵੀ ਕਿਸੇ ਦਾ ਧਰਮ ਹੈ ਅਸੀਂ ਕਿਸੇ, ਸਾਡਾ ਸਿੱਖ ਧਰਮ ਕਦੀ ਕਿਸੇ ਨੂੰ ਮਾੜਾ ਨਹੀਂ ਆਖਦਾ। ਪਰ ਪਤਾ ਨਹੀਂ ਕਿਉਂ ਸਾਡੇ ਸਿੱਖਾਂ ਦੇ ਨਾਲ ਵਿਦੇਸ਼ਾਂ ਵਿੱਚ ਵਸਦੇ ਲੋਕ ਵੀ ਕਿਉਂ ਈਰਖਾ ਕਰਦੇ ਆ। ਹੁਣ ਇੱਥੇ ਤੇ ਸਭੇ ਸਾਂਝੀ ਵਾਲ ਸਦਾਇਨ, ਤੂੰ ਕੋਈ ਨਾ ਦਿਸੇ ਬਾਹਰਾ ਜੀਓ, ਅਵਲ ਅੱਲਾ ਨੂਰ ਅਪਾਇਆ ਕੁਦਰਤ ਕੇ ਸਭ ਬੰਦੇ। ਹੁਣ ਇੱਥੇ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਜਾਂਦਾ ਹੈ ਤੇ ਸਤਸੰਗ ਜੀ ਇਹਨਾਂ ਗੁਰੂ ਘਰਾਂ ਦੇ ਨਾਲ ਹੀ ਕਈ ਈਰਖਾਲੂ ਜਿਹੜੇ ਬੇਸਮਝ ਲੋਕ ਹੁੰਦੇ ਆ ਨਾ, ਉਹ ਸਾਡੇ ਗੁਰੂ ਘਰਾਂ ਦੇ ਨਾਲ ਈਰਖਾ ਕਰਨ ਦਾ ਯਤਨ ਕਰਦੇ ਆ। ਜਿੱਦਾਂ ਥੋੜੇ ਦਿਨ ਪਹਿਲਾਂ ਸਾਨੂੰ ਪਤਾ ਲੱਗਾ ਹੈ ਕਿ ਕੋਈ ਕਿਸੇ ਨੇ ਰਿਟਨ ਦੇ ਵਿੱਚ ਲੈਟਰ ਭੇਜਿਆ ਹੈ, ਇਹ ਸ਼ਹਿਨਸ਼ਾਹ ਦਾ ਰੱਬ ਦਾ ਦਰਬਾਰ ਹੈ ਪਿਆਰਿਓ, ਜਿਹੜਾ ਇਹਨਾਂ ਨਾਲ ਮੱਥਾ ਲਾਏਗਾ ਨਾ ਉਹ ਖੁਦ ਖਤਮ ਹੋ ਜਾਏਗਾ। ਠੀਕ ਹੈ, ਸਰਕਾਰ ਦੀ ਇੱਕ ਆਪਣੀ ਫੋਰਮੈਲਿਟੀ ਬਣਦੀ ਹੈ ਸਿਕਿਉਰਿਟੀ ਦੇਣੀ ਕੁਛ ਕਰਨਾ, ਪਰ ਇਹ ਦਾਤਾ ਇਹ ਰੱਬ ਹੈ ਸਾਡਾ, ਸਾਨੂੰ ਇਹ 'ਤੇ ਵਿਸ਼ਵਾਸ ਹੈ। ਜਿਹੜਾ ਵੀ ਕੋਈ ਆਵੇਗਾ ਅਸੀਂ ਤੇ ਕਹਿੰਦੇ ਹਾਂ ਗੁਰੂ ਮਹਾਰਾਜ ਕਿਰਪਾ ਕਰਿਓ, ਇਹੋ ਜਿਹੇ ਲੋਕਾਂ ਨੂੰ ਸਮਤ ਬਖਸ਼ੋ। ਸਾਡੀ ਕੋਈ ਈਰਖਾ ਨਹੀਂ, ਪਤਾ ਨਹੀਂ ਲੋਕਾਂ ਦੇ ਚੱਕੇ ਚਕਾਏ ਜਾਂ ਏਜੰਸੀਆਂ ਦੇ ਇਹ ਭੇਜੇ ਹੋਏ ਕੁਝ ਲੋਕ ਹੁੰਦੇ ਆ ਜਿਨ੍ਹਾਂ ਦਾ ਆਪਣਾ ਦਿਮਾਗ ਨਹੀਂ ਕੰਮ ਕਰਦਾ ਹੁੰਦਾ, ਸੋ ਉਹ ਇਹ ਦੂਜੇ ਦੇ ਧਰਮਾਂ ਦੇ ਨਾਲ ਈਰਖਾ ਕਰਕੇ ਬਦਨਾਮੀਆਂ ਖੱਟ ਕੇ ਜਾਂਦੇ। ਸਤਿਗੁਰੂ ਅਸੀਂ ਤੇ ਅਰਦਾਸਾਂ ਕਰਾਂਗੇ, ਸਤਿਗੁਰੂ ਅਸੀਂ ਤੇ ਸਰਬੱਤ ਦਾ ਭਲਾ ਮੰਗਣ ਵਾਲੇ ਹਾਂ, ਅਸੀਂ ਤੇ ਵੈਰੀ ਦਾ ਵੀ ਭਲਾ ਮੰਗਦੇ ਹਾਂ, ਇੱਥੇ ਦੁਸ਼ਮਣ ਆ ਜਾਵੇ ਅਸੀਂ ਉਹਨੂੰ ਵੀ ਗਲ ਦੇ ਨਾਲ ਲਾਉਂਦੇ ਹਾਂ, ਤੇ ਤੇਰੇ ਦਰਬਾਰ ਦੇ ਨਾਲ ਇਹ ਦੁਸ਼ਮਣੀਆਂ ਕਮਾਉਣ ਵਾਲੇ ਕੌਣ ਨੇ? ਦਾਤਾ ਜੀ ਤੁਸੀਂ ਆਪੇ ਉਹਨਾਂ ਦੀ ਸ਼ਨਾਖਤ ਕਰਨੀ ਹੈ, ਤੁਸੀਂ ਆਪੇ ਉਹਨਾਂ ਦਾ ਪਤਾ ਕਰਨਾ, ਬਸ ਅਸੀਂ ਤੇ ਸਮੱਤ ਕਹਿੰਦੇ ਹਾਂ, ਇਸੋ ਜਿਹੇ ਲੋਕਾਂ ਨੂੰ ਸਮੱਤ ਬਖਸ਼ੋ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਦੀਨ ਦੁਨੀ ਦੇ ਮਾਲਕ ਧੰਨ ਗੁਰੂ ਨਾਨਕ ਇਸ ਦੁਨੀਆਂ ਦੇ ਉੱਤੇ ਆਏ, ਉਹਨਾਂ ਨੇ ਇਹੋ ਜਿਹਾ ਪਾਪੀ ਜੀਵਾਂ ਦਾ ਹੀ ਲੱਭ ਕੇ ਉਧਾਰ ਕੀਤਾ ਸੀ ਗੁਰੂ ਪਿਆਰਿਓ, ਜਿਹੜੇ ਈਰਖਾਲੂ ਸਨ, ਰੱਬ ਦੇ ਨਾਲ ਨਫ਼ਰਤ ਕਰਿਆ ਕਰਦੇ ਸਨ। ਜਿੱਥੇ ਜਿੱਥੇ ਵੀ ਗੁਰੂ ਮਹਾਰਾਜ ਜੀ ਨੂੰ ਪਤਾ ਲੱਗਾ ਹੈ ਨਾ ਕੋਈ ਮਨੁੱਖਤਾ ਤੋਂ ਗਿਰਿਆ ਹੋਇਆ ਬੰਦਾ ਇਹ ਜਗ੍ਹਾ ਦੇ ਉੱਤੇ ਵੱਸਦਾ, ਗੁਰੂ ਮਹਾਰਾਜ ਨੂੰ ਸੈਂਕੜੇ ਮੀਲ ਭਾਵੇਂ ਤੁਰ ਕੇ ਜਾਣਾ ਪਿਆ ਉੱਥੇ ਪਹੁੰਚ ਜਾਂਦੇ ਨੇ। ਆਪਾਂ ਬਚਪਨਾਂ ਤੋਂ ਸਤਿਗੁਰਾਂ ਦੇ ਜੀਵਨ ਦੀ ਆਰੰਭਤਾ ਕੀਤੀ ਸੀ, ਮੈਂ ਬੇਨਤੀ ਕਰਾਂ ਕਿ ਆਪਾਂ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਪਹੁੰਚ ਚੁੱਕੇ ਹਾਂ। 2-3 ਦਿਨ ਦਾ ਇਤਿਹਾਸ ਜਿਹੜਾ ਤੁਹਾਡੇ ਨਾਲ ਸਤਿਗੁਰਾਂ ਦਾ ਸਾਂਝਾ ਕੀਤਾ ਸੀ ਨਾ, ਤੇ ਪਰ ਸਾਡਾ ਚਿੱਤ ਕਰਦਾ ਹੈ ਗੁਰੂ ਮਹਾਰਾਜ ਜੀ ਦੇ ਬਚਪਨ ਦੀਆਂ ਹਰ ਘਟਨਾਵਾਂ ਹਰ ਸਾਖੀ ਇਤਿਹਾਸ ਬੋਲਣ ਤੋਂ ਪਹਿਲਾਂ ਇੱਕ ਇੱਕ ਕਰਕੇ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਜਾਈਏ। ਹੁਣ ਸਾਡਾ ਕਦੀ ਇਹ ਵਾਅਦਾ ਜਾਂ ਦਾਅਵਾ ਨਹੀਂ ਹੁੰਦਾ ਕਿ ਜੋ ਅਸੀਂ ਤੁਹਾਨੂੰ ਸੁਣਾਉਣ ਲੱਗੇ ਹਾਂ ਖਰੇ ਤੁਸੀਂ ਸੁਣਿਆ ਹੀ ਨਹੀਂ। ਨਹੀਂ ਪਿਆਰਿਓ, ਅਨੇਕਾਂ ਚੰਗੇ ਚੰਗੇ ਬੁਲਾਰੇ, ਚੰਗੇ ਚੰਗੇ ਪ੍ਰਚਾਰਕ ਤੁਹਾਡੀਆਂ ਨਜ਼ਰਾਂ ਦੇ ਵਿੱਚ ਦੀ ਲੰਘੇ ਹੁੰਦੇ ਆ,
ਸੋ ਗੁਰੂ ਮਹਾਰਾਜ ਕਿਰਪਾ ਕਰਨ ਆਪਾਂ ਇਤਿਹਾਸ ਦੀ ਲੜੀ ਦੀ ਸਾਂਝ ਪਾਉਣ ਦਾ ਯਤਨ ਕਰੀਏ। ਧੰਨ ਗੁਰੂ ਨਾਨਕ ਮਹਾਰਾਜ ਤਲਵੰਡੀ ਰਾਏ ਭੋਏ ਦੀ ਤਲਵੰਡੀ। ਪਹਿਲਾਂ ਤੇ ਬੇਨਤੀ ਕਰਾਂ ਵੀ ਗੁਰੂ ਮਹਾਰਾਜ ਜੀ ਦਾ ਇਸ ਦੁਨੀਆਂ ਦੇ ਉੱਤੇ ਪ੍ਰਕਾਸ਼ ਹੁੰਦਾ ਤੇ ਉਹੋ ਜਿਹੇ ਉਦੋਂ ਹਾਲਾਤ ਕਿਹੋ ਜਿਹਾ ਸਨ। ਸਤਿਗੁਰਾਂ ਆਪ ਹੀ ਆਪਣੀ ਪਵਿੱਤਰ ਗੁਰਬਾਣੀ ਦੇ ਵਿੱਚ ਦਰਜ ਕੀਤਾ, ਕਹਿੰਦੇ ਕੱਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡਰਿਆ, ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਾਹੀਂ ਕਹਿ ਚੜਿਆ। ਤੋ ਇਹਨਾਂ ਬਚਨਾਂ ਦੀ ਪੜੋਲਤਾ ਭਾਈ ਗੁਰਦਾਸ ਜੀ ਕਰਦੇ ਨੇ, ਕਹਿੰਦੇ ਕੱਲ ਆਈ ਕੁੱਤੇ ਮੂੰਹੀ ਖਾਜ ਹੋਆ ਮਰਦਾਰ ਗੁਸਾਈ, ਰਾਜੇ ਪਾਪ ਕਮਾਉਂਦੇ ਉਲਟੀ ਵਾੜ ਖੇਤ ਕੋ ਖਾਈ, ਅੰਧੀ ਪਰਜਾ ਗਿਆਨ ਬਿਨ ਕੂੜ ਕਸਤ ਮੁੱਖੋਂ ਉਲਾਈ, ਚੇਲੇ ਸਾਜ ਵਜਾਉਂਦੇ ਨੱਚਣ ਗੁਰੂ ਬਹੁਤ ਬਿਦ ਭਾਈ, ਸੇਵਕ ਬੈਠਣ ਘਰਾਂ ਵਿੱਚ ਗੁਰੂ ਉੱਠ ਘਰੇ ਤਨਾੜੇ ਜਾਈ, ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ, ਇਸਤਰੀ ਪੁਰਖੇ ਦਾਮ ਹਿੱਤ ਭਾਵੇਂ ਆਏ ਕਥਾ ਹੋ ਜਾਈ। ਬਾ ਕਮਾਲ ਦੀ ਗੱਲ ਲਿਖ ਦਿੱਤੀ ਆ ਭਾਈ ਗੁਰਦਾਸ ਜੀ ਨੇ, ਕਹਿੰਦੇ ਇਸਤਰੀ ਪੁਰਖ ਬੰਦਾ ਤੇ ਆਦਮੀ ਆ ਔਰਤ ਤੇ ਆਦਮੀ ਪੈਸਿਆਂ ਦੀ ਖਾਤਰ, ਇਸਤਰੀ ਪੁਰਖੇ ਦਾਮ ਹਿੱਤ ਪੈਸਿਆਂ ਦੀ ਖਾਤਰ ਜਿੱਥੇ ਕੋਈ ਮਰਜ਼ੀ ਤੁਰਿਆ ਫਿਰੇ, ਕੋਈ ਕਿਸੇ ਨੂੰ ਪੁੱਛਣ ਵਾਲਾ ਸੀ ਨਹੀਂ, ਇੰਨੀਆਂ ਕੁ ਇੱਜ਼ਤਾਂ ਸਨ ਗੁਰੂ ਪਿਆਰ। ਇਸਤਰੀ ਪੁਰਖੇ ਦਾਮ ਹਿੱਤ ਭਾਵੇਂ ਆਏ ਕਥਾ ਹੋ ਜਾਈ, ਵਰਤਿਆ ਪਾਪ ਸਭ ਸਜਗ ਮਾਈ। ਔਰ ਉਸ ਵੇਲੇ ਧਾਰਮਿਕ ਲੀਡਰ ਜਿਹੜੇ ਹਨ, ਤਿੰਨ ਤਰ੍ਹਾਂ ਦੀ ਇੱਥੇ ਦੁਨੀਆਂ ਦੇ ਵਿੱਚ ਧਾਰਮਿਕ ਲੀਡਰ ਸਨ, ਇਸ ਦੁਨੀਆਂ ਦੇ ਇੱਥੇ ਭਾਰਤ ਦੀ ਧਰਤੀ ਦੇ ਉੱਤੇ, ਇੱਕ ਕਾਜੀ ਸੀ, ਇੱਕ ਬ੍ਰਾਹਮਣ ਸੀ, ਇੱਕ ਜੋਗੀ ਸੀ। ਹੁਣ ਜੋਗੀ ਭਗਵੇਂ ਕੱਪੜੇ ਪਹਿਨ ਕੇ ਔਰ ਉਹ ਵੀ ਧਰਮ ਦੀ ਗੱਲ ਕਰਦਾ ਸੀ, ਤੇ ਬ੍ਰਾਹਮਣ ਬੋਧੀ ਰੱਖ ਕੇ ਜਨੇਊ ਪਾ ਕੇ ਉਹ ਵੀ ਧਰਮ ਦੀ ਗੱਲ ਕਰਦਾ ਸੀ, ਤੇ ਕਾਜੀ ਤੇ ਅਸਲਾਮ ਵੱਲੋਂ ਸੀ ਧਾਰਮਿਕ ਆਗੂ। ਪਰ ਸੱਚੇ ਸਤਿਗੁਰ ਇੱਥੇ ਤਿੰਨਾਂ ਦੀ ਖੁੰਬ ਠੱਪ ਦਿੰਦੇ ਆ, ਕਹਿੰਦੇ ਤੁਸੀਂ ਆਪਣੇ ਤਿੰਨੇ ਧਰਮ ਤੋਂ ਦੂਰ ਚਲੇ ਗਏ, ਤਿੰਨਾਂ ਨੇ ਤੁਸੀਂ ਧਰਮ ਨੂੰ ਸਾਂਭਿਆ ਨਹੀਂ, ਨਾ ਤੁਸੀਂ ਸਾਂਭਿਆ ਤੇ ਨਾ ਸਮਝਿਆ। ਮਹਾਰਾਜ ਕੀ ਕਹਿੰਦੇ ਆ, ਕਹਿੰਦੇ ਕਾਜੀ ਹੋਏ ਰਿਸ਼ਵਤੀ, ਕਾਜੀ ਕੂੜ ਬੋਲ ਮਲ ਖਾਏ। ਕੀ ਕਹਿੰਦੇ, ਕਾਜੀ ਕੂੜ ਬੋਲ ਮਲ ਖਾਏ, ਝੂਠ ਬੋਲ ਕੇ ਮੈਲ ਖਾ ਰਿਹਾ, ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਹਾਵੇ ਜੀਆਂ ਕਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜ ਹੋਏ ਕਾ ਬੰਦੇ। ਕਹਿੰਦੇ ਦੁਨੀਆਂ ਨੂੰ ਉਜਾੜਨ ਤੇ ਲੱਗੇ ਹੋਏ ਆ। ਹੁਣ ਗੁਰੂ ਪਿਆਰਿਓ, ਇਹੋ ਜਿਹੇ ਸਮੇਂ ਦੇ ਅੰਦਰ ਜਿੱਥੇ ਬ੍ਰਾਹਮਣਾਂ ਦਾ ਇਹ ਭਾਰਤ ਗੜ੍ਹ ਸੀ ਔਰ ਉਸ ਵੇਲੇ ਅਸਲਾਮ ਦਾ ਰਾਜ ਸੀ ਤੇ ਜੋਗੀਆਂ ਦੀ ਵੀ ਬੜੀ ਬੜੀ ਵਾਹਵਾ ਸੀ ਇਸ ਦੁਨੀਆਂ ਦੇ ਉੱਤੇ, ਔਰ ਏਦਾਂ ਦਾ ਨਿੱਗਰ ਸੱਚ ਕੋਈ ਬੋਲ ਜਾਵੇ ਤੇ ਏਦੂ ਵੱਡਾ ਮਰਦ ਸ਼ੇਰ ਮਰਦ ਕੀ ਹੋ ਸਕਦਾ। ਗੁਰੂ ਪਿਆਰਿਓ, ਸ਼ੇਰ ਮਰਦ ਸਨ ਧੰਨ ਗੁਰੂ ਨਾਨਕ ਮਹਾਰਾਜ। ਇਸ ਵਿਗੜੀ ਹੋਈ ਲਕਾਈ ਦੇ ਅੰਦਰ ਏਡਾ ਨਿੱਗਰ ਸੱਚ ਬੋਲ ਦੇਣਾ ਔਰ ਰਾਜਿਆਂ ਨੂੰ ਮੂੰਹ ਤੇ ਕਹਿ ਦੇਣਾ, ਰਾਜੇ ਸ਼ੀਂਹ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਇਹ ਧੰਨ ਗੁਰੂ ਨਾਨਕ ਵਰਗੀ ਮਹਾਰਾਜ ਵਰਗੀ ਸ਼ਖਸੀਅਤ ਹੀ ਕੋਈ ਏਡਾ ਵੱਡਾ ਸੱਚ ਬੋਲਦੀ ਸੀ। ਤੇ ਗੁਰੂ ਪਿਆਰਿਓ, ਨਹੀਂ ਤਾਂ ਬੰਦਾ ਜਾਨ ਬਚਾ ਕੇ ਦੂਜੇ ਪਾਸੇ ਨੂੰ ਜਾਣ ਦਾ ਯਤਨ ਕਰਦਾ ਵੀ ਅਸੀਂ ਕੀ ਲੈਣਾ। ਬਹੁਤ ਵਾਰ ਸਤਸੰਗ ਜੀ ਸਟੇਜਾਂ ਤੇ ਬੋਲਦਿਆਂ ਕਈ ਵਾਰ ਸੱਚ ਨੂੰ ਦਬਾ ਜਾਈਦਾ, ਸਾਡੇ ਵਰਗੇ ਸੱਚ ਨੂੰ ਦਬਾ ਜਾਂਦੇ ਆ, ਉਹਦੇ ਕਈ ਕਾਰਨ ਹੁੰਦੇ ਆ, ਸੰਗਤ ਗੁੱਸੇ ਨਾ ਹੋ ਜਾਵੇ, ਪ੍ਰਬੰਧਕ ਗੁੱਸੇ ਨਾ ਹੋ ਜਾਣ, ਕਈ ਤਰ੍ਹਾਂ ਦੀਆਂ ਗੱਲਾਂ ਗੁਰੂ ਪਿਆਰਿਓ, ਕਿਉਂਕਿ ਆਪਾਂ ਦੁਨਿਆਵੀ ਆ, ਆਪਾਂ ਦੁਨਿਆਵੀ ਆ, ਬਹੁਤ ਵਾਰ ਸੱਚ ਜਿਹੜਾ ਉਹ ਸਾਨੂੰ ਦਬਾਉਣਾ ਪੈ ਜਾਂਦਾ। ਪਰ ਧੰਨ ਗੁਰੂ ਨਾਨਕ ਮਹਾਰਾਜ ਇੱਕ ਸੱਚ ਦੇ ਅਨੰਬਰਦਾਰ ਬਣ ਕੇ ਇਸ ਦੁਨੀਆਂ ਦੇ ਉੱਤੇ ਆਏ ਸਨ। ਔਰ ਉਸ ਵੇਲੇ ਗੁਰੂ ਮਹਾਰਾਜ ਕੀ ਦੇਖਦੇ ਆ ਕਿ ਵਹਿਮਾਂ ਭਰਮਾਂ ਤੇ ਪਖੰਡਾਂ ਦੇ ਜਾਲਾਂ ਦੇ ਵਿੱਚ ਦੁਨੀਆਂ ਫਸੀ ਹੋਈ ਸੀ। ਹੁਣ ਗੁਰੂ ਮਹਾਰਾਜ ਜੀ ਇੱਕ ਖੱਤਰੀ ਪਰਿਵਾਰ ਦੇ ਵਿੱਚ, ਬੇਦੀਆਂ ਦੇ ਪਰਿਵਾਰ ਦੇ ਵਿੱਚ ਜਨਮ ਲੈਂਦੇ ਆ ਤੇ ਕੁਝ ਰੀਤਾਂ ਜਿਹੜੀਆਂ ਸੀ ਪਿਤਾ ਕਾਲੂ ਜੀ ਉਹ ਇਸ ਬੇਦੀ ਪਰਿਵਾਰ ਖੱਤਰੀ ਰੋਹ ਰੀਤ ਦੇ ਮੁਤਾਬਕ ਕਰਨੀਆਂ ਚਾਹੁੰਦੇ ਸਨ ਔਰ ਧੰਨ ਗੁਰੂ ਮਹਾਰਾਜ ਜੀ ਨੂੰ ਜਨੇਊ ਪਾਉਣ ਦੀ ਰਸਮ ਕਰਨ ਲੱਗੇ ਨੇ ਔਰ ਬ੍ਰਾਹਮਣ ਭਰਾ ਕਰਦੇ ਨੇ, ਮੁਬਾਰਕ ਉਹਨਾਂ ਦਾ ਧਰਮ ਹੈ। ਔਰ ਪਿਤਾ ਕਾਲੂ ਜੀ ਇਲਾਕੇ ਦੇ ਵਿੱਚ ਬੜੀ ਮਹਾਨ ਸ਼ਖਸੀਅਤ ਸਨ, ਰਾਏ ਬਲਾਰ ਜੀ ਇਲਾਕੇ ਦੇ ਚੌਧਰੀ ਸਨ ਤੇ ਉਹਨਾਂ ਦੇ ਮਾਲ ਮਹਿਕਮੇ ਦੇ ਵੱਡੇ ਅਫਸਰ ਸਨ ਪਿਤਾ ਕਾਲੂ ਜੀ। ਉਹਨਾਂ ਦੀ ਇਲਾਕੇ ਵਿੱਚ ਬੜੀ ਵਾਹਵਾ ਸੀ, ਬੜੀ ਚੱਲਦੀ ਸੀ, ਬੜੀ ਪਹੁੰਚ ਸੀ ਮੁਸਲਮਾਨਾਂ ਦੇ ਵਿੱਚ ਤੇ ਹਿੰਦੂਆਂ ਵਿੱਚ, ਸਾਰੇ ਲੋਕ ਉਹਦਾ ਸਤਿਕਾਰ ਕਰਦੇ ਸਨ ਕਿਉਂਕਿ ਰਾਏ ਬੁਲਾਰ ਦੇ ਨਾਲ ਉਹਨਾਂ ਦੀ ਪਹੁੰਚ ਸੀ। ਔਰ ਆਪਣੇ ਪੁੱਤਰ ਨੂੰ ਗੁਰੂ ਨਾਨਕ ਮਹਾਰਾਜ ਜੀ ਨੂੰ ਜਨੇਊ ਪਾਉਣ ਦੀ ਰਸਮ ਅਦਾ ਕਰਨੀ ਸੀ। ਸਤਸੰਗ ਜੀ, ਹਿੰਦੂ ਧਰਮ ਦੇ ਵਿੱਚ ਤਿੰਨ ਤਰ੍ਹਾਂ ਦੇ ਜਨੇਊ ਪਾਏ ਜਾਂਦੇ ਆ। ਜਿਹੜਾ ਬ੍ਰਾਹਮਣ ਹੈ ਨਾ, ਇਹਦਾ ਜਨੇਊ ਵੱਖਰੀ ਤਰ੍ਹਾਂ ਦਾ, ਖੱਤਰੀ ਦਾ ਵੱਖਰੀ ਤਰ੍ਹਾਂ ਦਾ ਹੈ,
ਤੇ ਜਿਹੜਾ ਵੈਸ਼ ਹੈ ਉਹਦਾ ਵੱਖਰੀ ਤਰ੍ਹਾਂ ਦਾ ਹੈ, ਜਿਹੜਾ ਸੂਦਰ ਹੈ ਨਾ ਉਹਨੂੰ ਜਨੇਊ ਪਾਉਣ ਦਾ ਹੱਕ ਨਹੀਂ ਹੈ। ਹੁਣ ਬ੍ਰਾਹਮਣ ਦਾ ਜਨੇਊ ਜਿਹੜਾ ਉਹ ਕਪਾਹ ਦਾ ਹੁੰਦਾ ਹੈ, ਤੇ ਗੁਰੂ ਪਿਆਰਿਓ ਜਿਹੜਾ ਖੱਤਰੀ ਹੈ ਉਹਦਾ ਸਣ ਦਾ, ਤੇ ਜਿਹੜਾ ਵੈਸ਼ ਹੈ ਉਹਦਾ ਮੈਂਡੇ ਦੀ ਉੱਨ ਦਾ, ਭੇਡੂ ਦੀ ਉੱਨ ਦਾ ਬਣਾਇਆ ਜਾਂਦਾ ਉਹਦਾ ਜਨੇਊ। ਤੇ ਸ਼ੂਦਰ ਨੂੰ ਜਨੇਊ ਪਾਉਣ ਦਾ ਅਧਿਕਾਰ ਕੋਈ ਨਹੀਂ। ਤੇ ਵੱਖ ਵੱਖ ਉਮਰਾਂ ਦੇ ਵਿੱਚ ਇਹ ਜਨੇਊ ਪਾਏ ਜਾਂਦੇ ਆ। ਬ੍ਰਾਹਮਣ ਨੂੰ 8 ਸਾਲ ਤੱਕ ਪਹਿਨ ਲੈਣਾ ਚਾਹੀਦਾ ਹੈ, ਜਿਹੜਾ ਖੱਤਰੀ ਆ ਉਹਨੂੰ 10 ਸਾਲ ਤੱਕ, ਜਿਹੜਾ ਵੈਸ਼ ਉਹਨੂੰ 13 ਸਾਲ ਤੋਂ ਪਹਿਲਾਂ ਪਹਿਲਾਂ ਆਪਣੇ ਬੱਚਿਆਂ ਨੂੰ ਇਸ ਰਸਮ ਦੇ ਵਿੱਚ ਲੈ ਆਉਣਾ ਪੈਂਦਾ ਹੈ। ਹੁਣ ਗੁਰੂ ਪਿਆਰਿਓ ਇਸ ਜਨੇਊ ਨੂੰ ਵੱਟਿਆ ਕਿੱਦਾਂ ਜਾਂਦਾ? ਬ੍ਰਾਹਮਣ ਆਪਣੇ ਰੋਹ ਰੀਤ ਮੁਤਾਬਕ ਨਾਲੇ ਤੇ ਗਾਇਤਰੀ ਦੇ ਮੰਤਰ ਪੜ੍ਹਦਾ, ਅੱਗ ਬਾਲਦਾ ਔਰ ਉਹਦੇ ਵਿੱਚ ਪੂਜਾ ਪਾਠ ਕਰਦਾ, ਔਰ ਜਿਹੜਾ ਧਾਗਾ ਹੁੰਦਾ ਨਾ ਲੰਬਾ ਧਾਗੇ ਨੂੰ ਉਹਨੂੰ ਵੱਟ ਦੇ ਕੇ 13 ਕਰ ਲਿਆ ਜਾਂਦਾ। ਹੁਣ ਇਸ 13 ਧਾਗੇ ਦੀਆਂ 3 ਡੋਰਾਂ ਬਣਾਈਆਂ ਜਾਂਦੀਆਂ ਤੇ ਉਹਨਾਂ 3 ਡੋਰਾਂ ਨੂੰ ਇੱਕ ਅਗਰ ਆਖਿਆ ਜਾਂਦਾ, ਤੇ ਦੋਵਾਂ ਅਗਰਾਂ ਦਾ ਇੱਕ ਜਨੇਊ ਬਣਦਾ। ਇਸ ਤਰ੍ਹਾਂ ਕਰਕੇ ਇਹ ਉਹ ਆਪਣੀ ਮਰਿਆਦਾ ਮੁਤਾਬਕ ਇਹ ਜਨੇਊ ਪਾਉਣ ਦੀ ਰਸਮ ਕਰਦਾ ਹੁੰਦਾ। ਸੋ ਪਿਆਰਿਓ ਅੱਜ ਧੰਨ ਗੁਰੂ ਨਾਨਕ ਮਹਾਰਾਜ ਜੀ ਨੂੰ ਚਿੱਟੇ ਕੱਪੜੇ ਪਾ ਕੇ, ਨਵੇਂ ਵਸਤਰ ਪਹਿਨਾ ਕੇ ਤੇ ਉੱਥੇ ਜਿੱਥੇ ਇਕੱਠ ਹੋਇਆ ਹੋਇਆ ਸੀ ਨਾ, ਰਿਸ਼ਤੇਦਾਰ ਸੱਦੇ ਹੋਏ ਸਨ ਪਿਤਾ ਕਾਲੂ ਜੀ ਵੱਲੋਂ, ਉਸ ਜਗ੍ਹਾ ਦੇ ਉੱਤੇ ਸਾਹਮਣੇ ਬਹਾ ਲਿਆ ਗਿਆ ਪੰਡਿਤ ਜੀ ਦੇ ਕੋਲ। ਹੁਣ ਪੰਡਿਤ ਜੀ ਆਪਣੀ ਕਿਰਿਆ ਕਰਦੇ ਨੇ ਤੇ ਗੁਰੂ ਬਾਬਾ ਨਾਨਕ ਜੀ ਬੜੀ ਗੌਰ ਦੇ ਨਾਲ ਦੇਖਦੇ ਨੇ ਵੀ ਇਹ ਕੀ ਹੋ ਰਿਹਾ। ਉਹ ਸਾਰੀ ਕਿਰਿਆ ਕਰਨ ਤੋਂ ਬਾਅਦ ਜਦੋਂ ਜਨੇਊ ਤਿਆਰ ਹੋ ਗਿਆ ਨਾ, ਤੇ ਗੁਰੂ ਬਾਬਾ ਨਾਨਕ ਜੀ ਨੂੰ ਬਾਂਹ ਤੋਂ ਫੜ ਕੇ ਇਹ ਪੰਡਿਤ ਹਰਦਿਆਲ ਜੀ ਗਲ ਦੇ ਵਿੱਚ ਜੰਜੂ ਪਾਉਣ ਲੱਗੇ ਤੇ ਸਤਿਗੁਰਾਂ ਨੇ ਆਖਿਆ, ਕਹਿੰਦੇ ਪੰਡਿਤ ਜੀ ਰੁਕਿਓ ਇੱਕ ਮਿੰਟ। ਔਰ ਏਦਾਂ ਪੰਡਿਤ ਨੂੰ ਰੁਕਿਓ ਇੱਕ ਮਿੰਟ ਕਹਿਣ ਵਾਲਾ, 90 ਸਾਲ ਦੀ ਉਮਰ ਹੋ ਗਈ ਸੀ ਪੰਡਿਤ ਦੀ, ਅੱਜ ਤੱਕ ਕੋਈ ਮਿਲਿਆ ਨਹੀਂ ਸੀ, ਔਰ ਉਹ ਵੀ 10-11 ਸਾਲ ਦਾ ਬੱਚਾ। ਪੰਡਿਤ ਜੀ ਨੂੰ ਆਖਦਾ, ਪੰਡਿਤ ਜੀ ਰੁਕਿਓ ਇੱਕ ਮਿੰਟ, ਇਹ ਕੀ ਕਰਨ ਲੱਗਿਓ? ਵੈਸੇ ਪੰਡਿਤ ਜੀ ਪੰਡਿਤ ਹਰਦਿਆਲ ਬੜੇ ਸਿਆਣੇ ਸਨ, ਇਲਾਕੇ ਵਿੱਚ ਉਹਨਾਂ ਦੀ ਬੜੀ ਜੈ ਜੈਕਾਰ ਸੀ, ਉਹਨਾਂ ਦਾ ਮਾਣ ਸਤਿਕਾਰ ਸੀ, ਔਰ ਧੰਨ ਗੁਰੂ ਨਾਨਕ ਮਹਾਰਾਜ ਜੀ ਦੀਆਂ ਬਚਪਨ ਦੀਆਂ ਹਰ ਘਟਨਾਵਾਂ ਨੂੰ ਉਹ ਚੰਗੀ ਤਰ੍ਹਾਂ ਜਾਣਦਾ ਸੀ। ਦਾਈ ਦੌਲਤਾਂ ਨੇ ਜਦੋਂ ਸਤਿਗੁਰਾਂ ਦਾ ਪ੍ਰਕਾਸ਼ ਹੁੰਦਾ ਨਾ, ਉਦੋਂ ਸਾਰੇ ਗੁਣ ਦੱਸ ਦਿੱਤੇ ਆ ਵੀ ਏਦਾਂ ਕਮਰੇ ਦੇ ਵਿੱਚ ਪ੍ਰਕਾਸ਼ ਹੋਇਆ ਸੀ, ਸੁਗੰਧੀ ਆਈ ਸੀ, ਔਰ ਬਾਕੀ ਬੱਚੇ ਜਦੋਂ ਜੰਮਦੇ ਆ ਉਹ ਰੋਂਦੇ, ਇਹ ਖਿੜ ਖੜਾ ਕੇ ਹੱਸਿਆ ਸੀ। ਏਦਾਂ ਦੀਆਂ ਗੱਲਾਂ ਹਰ ਬੱਚੇ ਵਿੱਚ ਨਹੀਂ ਸੀ ਹੁੰਦੀਆਂ, ਇਹ ਪੰਡਿਤ ਹਰਿਆਲ ਜੀ ਜਾਣਦੇ ਸਨ। ਸੱਪ ਨੇ ਛਾਂ ਕਰਨੀ, ਏਦਾਂ ਦੀਆਂ ਘਟਨਾਵਾਂ ਜਿਹੜੀਆਂ ਰਾਏ ਬੁਲਾਰ ਦੇ ਪਾਸੋਂ ਸੁਣ ਚੁੱਕਿਆ ਸੀ, ਔਰ ਕਿਸੇ ਜ਼ਿਮੀਦਾਰ ਦੀ ਖੇਤੀ ਪਸ਼ੂਆਂ ਨੇ ਚੜ ਜਾਣੀ ਤੇ ਜਦੋਂ ਜਾ ਕੇ ਦੇਖਣਾ ਉਹ ਪਹਿਲਾਂ ਨਾਲੋਂ ਵੀ ਦੁੱਗਣੀ, ਇਹੋ ਜਿਹੀਆਂ ਰਹਿਮਤਾਂ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਬਾਰੇ ਇਹ ਪੰਡਿਤ ਹਰਦਿਆਲ ਜੀ ਸੁਣ ਚੁੱਕੇ ਸਨ। ਤੇ ਅੱਜ ਜਦੋਂ ਗੁਰੂ ਬਾਬੇ ਨਾਨਕ ਨੇ ਆਖ ਦਿੱਤਾ, ਕਹਿੰਦਾ ਪੰਡਿਤ ਜੀ ਰੁਕਿਓ ਇਹ ਕੀ ਕਰਨ ਲੱਗੇ ਆ? ਕਹਿੰਦੇ ਨਾਨਕ ਜੀ ਤੁਹਾਡੇ ਗਲ ਦੇ ਵਿੱਚ ਜਨੇਊ ਪਾਉਣ ਲੱਗੇ। ਕਹਿੰਦੇ ਕਾਹਦੇ ਵਾਸਤੇ? ਕਹਿੰਦੇ ਹੁਣ ਧਾਰਮਿਕ ਮਰਿਆਦਾ ਅਨੁਸਾਰ ਤੁਸੀਂ ਹਿੰਦੂ ਧਰਮ ਦੇ ਵਿੱਚ ਪ੍ਰਵੇਸ਼ ਕਰਨਾ, ਔਰ ਇਹ ਆਤਮਾ ਵਾਸਤੇ ਜਨੇਊ ਬੜਾ ਫੱਬਦਾ ਹੁੰਦਾ ਹੈ, ਇਹ ਆਤਮਾ ਵਾਸਤੇ ਹੁੰਦਾ, ਇਹ ਆਤਮਾ ਤੇ ਪਰਮਾਤਮਾ ਦਾ ਮੇਲ ਕਰਾਉਂਦਾ ਹੈ। ਕਹਿੰਦੇ ਪੰਡਿਤ ਜੀ ਇਹ ਜਿਹੜਾ ਜਨੇਊ ਆ ਇਹ ਤੇ ਸੂਤ ਦਾ ਬਣਿਆ, ਕੱਚਾ ਜਿਹਾ ਸੂਤ ਹੈ, ਇਹਨੇ ਤੇ ਟੁੱਟ ਜਾਣਾ, ਆਤਮਾ ਤੱਕ ਇਹ ਕਦੋਂ ਪਹੁੰਚੇਗਾ, ਪਰਮਾਤਮਾ ਤੱਕ ਇਹ ਕਦੋਂ ਪਹੁੰਚੇਗਾ? ਤੇ ਨਾਲੇ ਪੰਡਿਤ ਜੀ ਦੂਸਰੀ ਗੱਲ, ਇਹ ਹਰ ਇੱਕ ਵਾਸਤੇ ਆ ਜਾਂ ਇਹਦੇ ਵਿੱਚ ਵੀ ਵੰਡੀਆਂ ਪਾਈਆਂ ਗਈਆਂ? ਤੇ ਪੰਡਿਤ ਹਰਦਿਆਲ ਜੀ ਆਖਣ ਲੱਗੇ, ਕਹਿੰਦੇ ਨਾਨਕ ਜੀ ਇਹ ਮਰਦ ਵਾਸਤੇ ਆ, ਔਰਤ ਵਾਸਤੇ ਨਹੀਂ ਹੁੰਦਾ। ਤੇ ਸੱਚੇ ਸਤਿਗੁਰ ਕਹਿੰਦੇ ਬਸ ਪੰਡਿਤ ਜੀ ਏਦਾਂ ਦਾ ਵੰਡੀਆਂ ਪਾਉਣ ਵਾਲਾ ਜਨੇਊ ਮੈਨੂੰ ਨਹੀਂ ਚਾਹੀਦਾ, ਜਿਹੜਾ ਵੰਡੀਆਂ ਪਾਵੇ ਨਾ ਮਨੁੱਖਤਾ ਦੇ ਵਿੱਚ। ਮੈਂ ਦੇਖਿਆ ਮੇਰੀ ਮਾਤਾ ਤ੍ਰਿਪਤਾ ਦੇ ਇਹ ਜਨੇਊ ਨਹੀਂ ਪਾਇਆ ਹੋਇਆ, ਮੇਰੀ ਭੈਣ ਦੇ ਨਹੀਂ ਪਾਇਆ, ਨਾਨਕੀ ਮੇਰੇ ਤੋਂ ਵੱਡੀ ਹੈ ਉਹਦੇ ਜਨੇਊ ਨਹੀਂ ਪਾਇਆ, ਤੇ ਉਹਨਾਂ ਦੇ ਨਾਂ ਪਾਉਣ ਦਾ ਕਾਰਨ, ਇਹਦਾ ਮਤਲਬ ਤੁਸੀਂ ਮਨੁੱਖਤਾ ਦੇ ਵਿੱਚ ਵੰਡੀਆਂ ਪਾਈਆਂ ਹੋਈਆਂ। ਤੇ ਹੁਣ ਪੰਡਿਤ ਜੀ ਆਪਣੇ ਸੁਭਾਅ ਮੁਤਾਬਕ ਕਹਿੰਦੇ ਨਾਨਕ ਜੀ ਪਾ ਲਓ ਕੋਈ ਗੱਲ ਨਹੀਂ, ਕੀ ਹੋਣ ਲੱਗਾ? ਕੁਛ ਨਹੀਂ ਹੋਣ ਲੱਗਾ। ਤੇ ਸਤਸੰਗ ਜੀ ਜਿਹੜੇ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਬੈਠੇ ਸਨ ਨਾ, ਸੱਦੇ ਪੱਤਰ ਦੇ ਉੱਤੇ ਆਏ, ਉੱਚੇ ਹੋ ਕੇ ਦੇਖ ਰਹੇ ਸਨ ਕਿ ਪੰਡਿਤ ਦਾ ਅੱਜ ਵਾਹ ਪਿਆ ਹੀ ਉਹ ਕਿਸੇ ਦੇ ਨਾਲ। ਹੁਣ ਹਰ ਬੰਦਾ ਇਸ ਚਰਚਾ ਨੂੰ ਬਿਲਕੁਲ ਗੌਰ ਦੇ ਨਾਲ ਸੁਣਨ ਦਾ ਯਤਨ ਕਰ ਰਿਹਾ ਸੀ। ਤੇ ਗੁਰੂ ਮਹਾਰਾਜ ਕਹਿੰਦੇ ਨੇ, ਕਹਿੰਦੇ ਇਹ ਜਨੇਊ ਕੱਚਾ, ਪੰਡਿਤ ਜੀ ਇਹਨੇ ਸੜ ਜਾਣਾ, ਇਹ ਆਤਮਾ ਨੂੰ ਫੱਬਦਾ ਕਿੱਦਾਂ ਹੋਵੇਗਾ? ਇਹ 24 ਟਕਿਆਂ ਦਾ ਆਇਆ ਹੋਇਆ ਜਨੇਊ, ਇਹ ਕਿੱਥੇ ਆਤਮਾ ਤੱਕ, ਕਿੱਥੇ ਪਰਮਾਤਮਾ ਤੱਕ ਇਹ ਪਹੁੰਚੂਗਾ? ਇਹ ਧਾਰਮਿਕ ਮਰਿਆਦਾ ਕਾਹਦੀ ਹੋ ਗਈ? ਇਹ ਕੱਚੇ ਕੰਮ ਸਾਨੂੰ ਨਹੀਂ। ਔਰ ਪੰਡਿਤ ਕਹਿਣ ਲੱਗਾ, ਜੇ ਅੱਜ ਟੁੱਟ ਜਾਵੇਗਾ, ਗਲ ਸੜ ਜਾਵੇਗਾ, ਕੱਲ ਨੂੰ ਨਵਾਂ ਪਾ ਲਾਂਗੇ। ਤੇ ਸਤਿਗੁਰੂ ਕਹਿੰਦੇ ਇਦਾਂ ਦੇ ਕੱਚੇ ਕੰਮ ਪੰਡਿਤ ਜੀ ਆਪਾਂ ਕਰਨੇ ਕਾਹਤੋਂ ਆ, ਸਾਡੇ ਜਨੇਊ ਪਾਇਆ ਹੋਇਆ।
ਸਾਡੇ ਜਨੇਊ ਹੈ ਔਰ ਏਦਾਂ ਦਾ ਫਾਬਮਾ ਜਨੇਊ ਜੇ ਤੇਰੇ ਕੋਲ ਹੈ ਤੇ ਤੂੰ ਸਾਨੂੰ ਦੱਸ ਦੇ, ਦੂਜਾ ਵੀ ਸਾਡੇ ਗੱਲ ਚ ਪਾ ਦੇ। ਤੇ ਉਹ ਕਹਿੰਦਾ, ਪੰਡਿਤ ਪੁੱਛਦਾ, ਕਹਿੰਦੇ ਕਿੱਦਾਂ ਦਾ ਤੁਸੀਂ ਜਨੇਊ ਪਾਇਆ, ਤੁਸੀਂ ਕਿਹੜਾ ਜਨੇਊ ਪਾਇਆ ਮੈਨੂੰ ਦੱਸੋ ਤਾਂ ਸਹੀ। ਗੁਰੂ ਮਹਾਰਾਜ ਕਹਿੰਦੇ ਦਇਆ ਕਪਾਹ ਸੰਤੋਖ ਸੂਤ, ਦਇਆ ਦੀ ਕਪਾਹ ਹੋਵੇ, ਸੰਤੋਖ ਦਾ ਸੂਤ ਹੋਵੇ, ਜਾਤ ਤੇ ਸੱਤ ਦੀਆਂ ਉਹਨੂੰ ਗੰਢਾਂ ਦਿੱਤੀਆਂ ਹੋਣ। ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸੱਤ ਵੱਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ, ਨਾ ਇਹ ਟੁੱਟੇ ਨਾ ਮਲ ਲੱਗੇ, ਨਾ ਇਹ ਜਲੇ ਨਾ ਜਾਏ, ਧੰਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਸੋ ਗੁਰੂ ਪਿਆਰਿਓ, ਧੰਨ ਗੁਰੂ ਮਹਾਰਾਜ ਜੀ ਦੇ ਸਾਹਮਣੇ ਝੁੱਕ ਗਿਆ, ਔਰ ਜਿਹੜੇ ਲੋਕ ਉੱਥੇ ਆਲੇ ਦੁਆਲੇ ਬੈਠੇ ਸਨ ਤਾੜੀਆਂ ਮਾਰੀਆਂ, ਅੱਜ ਪਹਿਲੀ ਵਾਰ ਪੰਡਿਤ ਦੀ ਹਾਰ ਹੁੰਦੀ ਦੇਖੀ ਹੈ। ਗੁਰੂ ਪਿਆਰਿਓ, ਮੈਂ ਕਹਿੰਦਾ ਉਹ ਪੰਡਿਤ ਫੇਰ ਵੀ ਚੁੱਪ ਕਰਕੇ ਨਹੀਂ ਬੈਠਾ, ਉਹ ਸ਼ਾਂਤ ਨਹੀਂ ਬੈਠਾ, ਉਹਨੇ ਕਾਂਸ਼ੀ ਤੱਕ ਤਾਰਾਂ ਖੜਕਾਤੀਆਂ। ਉਹ ਕਹਿੰਦੇ ਤੁਹਾਡੇ ਐਸ ਅਪੱਧਰਾਂ ਨੂੰ, ਐਸ ਝੂਠ ਨੂੰ ਦੁਨੀਆਂ ਦੇ ਉੱਤੇ ਵੰਗਾਰਨ ਵਾਲਾ ਅੱਜ ਰਾਏ ਭੋਜ ਦੀ ਤਲਵੰਡੀ ਦੇ ਵਿੱਚ ਆ ਗਏ, ਵੀ ਉਹ ਜਾਗ ਜਾਵੋ। ਉਦਣ ਤੋਂ ਪੰਡਿਤ ਤੇ ਜਾਗ ਗਿਆ, ਬ੍ਰਾਹਮਣ ਤੇ ਜਾਗ ਗਿਆ, ਪਰ ਅਸੀਂ ਸਿੱਖ ਜਿਹਨਾਂ ਨੂੰ ਸਤਿਗੁਰੂ ਸਿੱਖਿਆ ਦੇਣ ਆਏ ਸੀ ਉਹ ਸੌਂ ਗਏ, ਉਦਣ ਦੇ ਸੌਂ ਗਏ। ਸਤਿਗੁਰੂ ਕਿਰਪਾ ਕਰਨ, ਗੁਰੂ ਮਹਾਰਾਜ ਜੀ ਦੇ ਇਹਨਾਂ ਸਿਧਾਂਤਾਂ ਨੂੰ ਆਪਾਂ ਸਮਝਣ ਦਾ ਯਤਨ ਕਰੀਏ। ਤੇ ਮੈਂ ਕੱਲ ਜਿਹੜਾ ਇਤਿਹਾਸ ਦੀ ਲੜੀ ਤੁਹਾਡੇ ਨਾਲ ਲੈ ਗਿਆ ਸੀ ਨਾ, ਸੁਲਤਾਨਪੁਰ ਦੀ ਧਰਤੀ ਦੇ ਉੱਤੇ, ਤਿੰਨ ਦਿਨ ਵੇਈ ਨਦੀ ਦੇ ਵਿੱਚ ਅਲੋਪ ਹੋਣ ਤੋਂ ਬਾਅਦ ਗੁਰਦੇਵ ਪਾਤਸ਼ਾਹ ਜਿੱਥੇ ਸੰਤ ਘਾਟ ਗੁਰਦੁਆਰਾ, ਮੈਂ ਕੱਲ ਵੀ ਬੇਨਤੀ ਕੀਤੀ ਸੀ ਕਿ ਸੱਜਣੋ ਮੇਰਾ ਏਰੀਆ ਉਹ ਹੈ, ਮੇਰਾ ਪਿੰਡ ਉੱਥੇ ਲਾਗੇ ਹੋਣ ਦਾ ਕਰਕੇ ਮੈਨੂੰ ਆਮ ਨਾਲੋਂ ਇਤਿਹਾਸ ਦੇ ਵਿੱਚ ਉਹ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨਹੀਂ ਲਿਖੀਆਂ ਹੋਈਆਂ ਅਸੀਂ ਉੱਥੇ ਜਾ ਕੇ ਉਹ ਦੇਖ ਸਕਦੇ ਹਾਂ, ਵਾਚ ਸਕਦੇ ਹਾਂ। ਉਹ ਗੁਰੂ ਮਹਾਰਾਜ ਕਿਰਪਾ ਕਰੇ। ਤੇ ਅੱਜ ਗੁਰੂ ਮਹਾਰਾਜ ਜਦੋਂ ਤੀਸਰੇ ਦਿਨ ਉਸ ਨਦੀ ਚੋਂ ਬਾਹਰ ਆਏ ਆ ਨਾ, ਤੇ ਭਾਈ ਮਰਦਾਨਾ ਜੀ ਸਤਿਗੁਰਾਂ ਨੂੰ ਕਹਿਣ ਲੱਗਾ, ਸਤਿਗੁਰੂ ਤੁਸੀਂ ਕਿੱਥੇ ਗਏ ਸੀ, ਮੈਨੂੰ ਨਾਲ ਨੀ ਕਿਉਂ ਨੀ ਲੈ ਕੇ ਗਏ? ਤੇ ਸਤਿਗੁਰ ਕਹਿੰਦੇ, ਮਰਦਾਨਿਆ ਜਿੱਥੇ ਮੈਂ ਗਿਆ ਸੀ ਉੱਥੇ ਤੈਨੂੰ ਨਹੀਂ ਸੀ ਲਿਜਾ ਸਕਦਾ। ਮਹਾਰਾਜ ਕਿਉਂ ਮੇਰੇ ਨਾਲ ਵਿਤਕਰਾ ਕਰਦੇ ਹੋ, ਮੈਨੂੰ ਕਾਹਤੋਂ ਨਹੀਂ ਲੈ ਕੇ ਗਏ? ਤੇ ਸੱਚੇ ਸਤਿਗੁਰ ਕਹਿੰਦੇ, ਅਸੀਂ ਸੋ ਦਰ ਗਏ ਸੀ। ਤੇ ਕਹਿੰਦੇ, ਮੈਨੂੰ ਵੀ ਸੋ ਦਰ ਦਿਖਾ ਲਿਆਉਂਦੇ? ਕਹਿੰਦੇ, ਮਰਦਾਨਿਆ ਮੈਂ ਤੈਨੂੰ ਲੈ ਜਾਂਦਾ, ਤੂੰ ਮੇਰੇ ਤੋਂ ਗਵਾਚ ਜਾਣਾ ਸੀ। ਮਹਾਰਾਜ ਤੁਹਾਡੇ ਨਾਲੋਂ ਮੈਂ ਕਿੱਥੇ ਗਵਾਚ ਜਾਂਦਾ? ਕਹਿੰਦੇ, ਮਰਦਾਨਿਆ ਕੋਈ ਏਦਾਂ ਨਹੀਂ ਵੀ ਤੂੰ ਕਿਤੇ ਬਹੁਤ ਹੋਰ ਜਗ੍ਹਾ ਤੇ ਚਲੇ ਜਾਣਾ ਸੀ, ਪਰ ਮਰਦਾਨਿਆ ਜਦੋਂ ਅਸੀਂ ਵਾਹਿਗੁਰੂ ਅਕਾਲ ਪੁਰਖ ਦੇ ਚਰਨਾਂ ਵਿੱਚ ਗਏ ਸੀ ਨਾ, ਤੇ ਜੇ ਤੂੰ ਸਾਡੇ ਨਾਲ ਹੁੰਦਾ ਤੇ ਫਿਰ ਉਹ ਵਾਹਿਗੁਰੂ ਪਰਮਾਤਮਾ ਨੇ ਪੁੱਛਣਾ ਸੀ ਕਿ ਨਾਨਕ ਜੀ ਇਹ ਕੌਣ ਹੈ, ਤੇ ਮੈਨੂੰ ਦੱਸਣਾ ਪੈਣਾ ਸੀ ਇਹ ਮੇਰਾ ਜੁਗਾਂ ਜੁਗਾਂ ਦਾ ਯਾਰ ਭਾਈ ਮਰਦਾਨਾ ਹੈ, ਇਹ ਕੀ ਕਰਿਆ ਕਰਦਾ? ਉਹਨਾਂ ਨੇ ਪੁੱਛਣਾ ਸੀ, ਮੈਂ ਕਹਿਣਾ ਸੀ ਰਬਾਬ ਵਜਾਉਂਦਾ ਹੈ, ਤੇ ਉਸ ਵਾਹਿਗੁਰੂ ਨੇ ਕਹਿਣਾ ਸੀ, ਮਰਦਾਨਿਆ ਫਿਰ ਤੂੰ ਸਾਨੂੰ ਰਬਾਬ ਵਜਾ ਕੇ ਦਿਖਾ, ਅਸੀਂ ਤੇਰੇ ਪੋਟਿਆਂ ਦੇ ਸੁਰ ਦੇਖਣੀ ਚਾਹੁੰਦੇ ਹਾਂ। ਤੇ ਮਰਦਾਨਿਆ ਜਦੋਂ ਤੂੰ ਰਬਾਬ ਵਜਾਉਣੀ ਸੀ ਉਦੋਂ ਉਸ ਵਾਹਿਗੁਰੂ ਪਰਮਾਤਮਾ ਨੇ ਤੇਰੇ ਪੋਟਿਆਂ ਤੇ ਮੋਤ ਹੋ ਜਾਣਾ ਸੀ, ਉਹਨਾਂ ਨੇ ਫਿਰ ਤੈਨੂੰ ਮੇਰੇ ਨਾਲ ਆਉਣ ਨਹੀਂ ਸੀ ਦੇਣਾ, ਇਸ ਕਰਕੇ ਤੂੰ ਮੇਰੇ ਤੋਂ ਖੁੱਸ ਜਾਣਾ ਸੀ। ਤੇ ਧੰਨ ਗੁਰੂ ਨਾਨਕ ਮਹਾਰਾਜ ਭਾਈ ਮਰਦਾਨੇ ਨੂੰ ਆਪਣੇ ਇਹਦੇ ਖੁੱਸਣ ਦੇ ਬਾਰੇ ਜਿਵੇਂ ਕਹਿ ਰਹੇ ਨੇ, ਸੁਣੋ ਢਾਡੀ ਜੀ।

0: ਵੇਈ ਨਦੀ ਵਿੱਚ ਅਲੋਪ ਹੋ ਜਾਣ ਦੀ ਘਟਨਾ ਕਿਸੇ ਨੇ ਆ ਕੇ ਬੇਬੇ ਨਾਨਕੀ ਜੀ ਨੂੰ ਦੱਸਿਆ ਸੀ। ਪਿਆਰਿਓ, ਬੇਬੇ ਨਾਨਕੀ ਉਮਰ ਦੇ ਵਿੱਚ ਆਪਣੇ ਵੀਰ ਤੋਂ ਵੱਡੀ ਸੀ, ਪਰ ਕਦੀ ਵੀ ਉਹਨੇ ਗੁਰੂ ਬਾਬੇ ਨਾਨਕ ਨੂੰ ਆਪਣਾ ਵੀਰ ਕਰਕੇ ਨਹੀਂ ਜਾਣਿਆ, ਰੱਬ ਕਰਕੇ ਜਾਣਿਆ ਸੀ। ਉਹਦੇ ਵਿੱਚੋਂ ਆਪਣਾ ਰੱਬ ਨਜ਼ਰ ਆਉਂਦਾ ਸੀ ਉਹਨਾਂ ਨੂੰ। ਰਾਏ ਬੁਲਾਰ ਜੀ ਵੀ ਇੱਦਾਂ ਦੇ ਸਨ, ਗੁਰੂ ਪਿਆਰਿਓ ਪਹਿਲੇ ਦਰਜੇ ਦੇ ਸਿੱਖ ਹੋਏ ਨੇ। ਔਰ ਕਿਸੇ ਨੇ ਆ ਕੇ ਦੱਸ ਦਿੱਤਾ, ਕਹਿੰਦੇ ਨਾਨਕੀ ਤੇਰੇ ਵੀਰ ਦਾ ਜੋੜਾ ਸਵੇਰ ਦਾ ਪਿਆ, ਉੱਥੇ ਹੁਣ ਗੁਰੂ ਬੇਬੇ ਨਾਨਕੀ ਦੇ ਜੀਵਨ ਦਾ ਔਰ ਉਹਨਾਂ ਦਾ ਕਿੱਡਾ ਵੱਡਾ ਉਹਨਾਂ ਦਾ ਹੌਸਲਾ ਸੀ ਗੁਰੂ ਦੇਵ ਪਾਤਸ਼ਾਹ ਦੇ ਉੱਤੇ। ਆਖਤਾ ਨਾਨਕੀ ਤੇਰੇ ਵੀਰ ਦਾ ਜੋੜਾ ਉੱਥੇ ਪਿਆ ਤੇ ਆਪ ਨਹੀਂ ਆਇਆ, ਸਵੇਰ ਦਾ ਨਦੀ ਚੋਂ ਬਾਹਰ ਨਹੀਂ ਆਇਆ, ਲੋਕਾਂ ਨੇ ਵੜਦਾ ਦੇਖਿਆ ਹੈ ਉਹਨੂੰ, ਇਸ਼ਨਾਨ ਜਿੱਦਾਂ ਨਿੱਤ ਕਰਨ ਜਾਇਆ ਕਰਦਾ ਸੀ ਉੱਦਾਂ ਇਸ਼ਨਾਨ ਕਰਦੇ ਨੂੰ ਜਾਂਦਿਆਂ ਨੂੰ ਦੇਖਿਆ, ਪਰ ਬਾਹਰ ਆਉਂਦੇ ਨੂੰ ਕਿਸੇ ਨੇ ਨਹੀਂ ਦੇਖਿਆ। ਔਰ 3-4 ਘੰਟਿਆਂ ਦਾ ਸਮਾਂ ਹੋ ਗਿਆ, ਤੇਰਾ ਵੀਰ ਰੁੜ ਗਿਆ ਲੱਗਦਾ, ਡੁੱਬ ਗਿਆ ਲੱਗਦਾ ਹੈ। ਪਰ ਸਬਰ ਵਾਲੀ ਬੇਬੇ ਨਾਨਕੀ ਆਖਣ ਲੱਗੀ, ਨਹੀਂ ਵੀਰੋ, ਮੇਰਾ ਵੀਰ ਡੁੱਬਿਆ ਨਹੀਂ, ਕਿਸੇ ਡੁੱਬਦੇ ਦਾ ਬੇੜਾ ਤਾਰਨ ਗਿਆ ਹੋਣਾ, ਮੇਰਾ ਵੀਰ ਡੁੱਬਦਾ ਨਹੀਂ। ਆਖਿਰ ਗੁਰੂ ਪਿਆਰਿਓ ਇੱਕ ਦਿਨ ਬੀਤ ਗਿਆ, ਦੂਜਾ ਦਿਨ ਬੀਤ ਗਿਆ, ਤੀਜੇ ਦਿਨ ਹੁਣ ਗੁਰੂ ਪਿਆਰਿਓ ਜਿਸ ਦਿਨ ਗੁਰੂ ਬਾਬਾ ਨਾਨਕ ਜੀ ਬਾਹਰ ਆਉਂਦੇ ਨਾ, ਉਸ ਤੋਂ ਪਹਿਲਾਂ ਘਰ ਦੇ ਵਿੱਚ ਸੱਥਰ ਵੀ ਵਿਛਾ ਦਿੱਤੇ ਆਂਢੀਆਂ ਗੁਆਂਢੀਆਂ ਨੇ ਵੀ ਇਸ ਬੇਬੇ ਨਾਨਕੀ ਦੇ ਦਿਮਾਗ ਨੂੰ ਕੁਛ ਹੋ ਗਿਆ, ਵਹਿਮ ਪਾਲ ਬੈਠੀ ਹੈ, ਡਿਪਰੈਸ਼ਨ ਦੇ ਵਿੱਚ ਚਲੀ ਗਈ ਆ, ਰੋ ਨਹੀਂ ਰਹੀ, ਉੱਦਾਂ ਦੀਆਂ ਗੱਲਾਂ ਬਾਤਾਂ ਕਿਉਂ ਨਹੀਂ ਕਰ ਰਹੀ, ਗਮ ਵਾਲੀਆਂ। ਹੁਣ ਗੁਰੂ ਪਿਆਰਿਓ ਪਿੰਡਾਂ ਦੇ ਵਿੱਚ ਇੱਕ ਇੱਦਾਂ ਦੀਆਂ ਬੀਬੀਆਂ ਵਿੱਚ ਕੁਆਲਿਟੀਆਂ ਹੁੰਦੀਆਂ ਸੀ ਨਾ, ਜਦੋਂ ਇੱਦਾਂ ਦਾ ਕੋਈ ਸਮਾਂ ਆ ਜਾਂਦਾ ਸੀ ਉਹ ਧੱਕੇ ਨਾ ਰਵਾਉਣ ਦਾ ਯਤਨ ਕਰਿਆ ਕਰਦੀਆਂ ਸੀ, ਇੱਦਾਂ ਦੇ ਵਿਰਾਗਮਈ ਉਹ ਗਾਉਣ ਗਾ ਲੈਂਦੀਆਂ ਸੀ, ਇੱਦਾਂ ਦੇ ਉਹ ਗਾਉਣ ਕਹੀਏ ਜਾਂ ਉਹ ਕਹਿ ਦਈਏ ਵੀ ਉਹ ਵਿਰਾਗਮਈ ਉਹਨਾਂ ਦੇ ਮੂੰਹ ਦੇ ਵਿੱਚੋਂ ਸ਼ਬਦ ਫੁੱਟੇ ਆਉਂਦੇ ਸੀ। ਤੇ ਵਿਰਾਗ ਦੇ ਵਿੱਚ ਕਹਿਣ ਲੱਗੀਆਂ, ਨਾਨਕੀ ਤੇਰਾ ਸਦਾ ਵਾਸਤੇ ਤਲਵੰਡੀ ਆਉਣਾ ਜਾਣਾ ਬੰਦ ਹੋ ਗਿਆ, ਔਰ ਤੇਰਾ ਹੁਣ ਤਲਵੰਡੀ ਦੇ ਵਿੱਚ ਕੌਣ ਰਹਿ ਗਿਆ। ਗੁਰੂ ਪਿਆਰਿਓ ਜਦੋਂ ਇੱਦਾਂ ਦੀਆਂ ਗੱਲਾਂ ਬਾਤਾਂ ਹੋਈਆਂ ਨਾ, ਤੇ ਬੇਬੇ ਨਾਨਕੀ ਬੜੇ ਸਬਰ ਦੇ ਨਾਲ ਬੈਠੀ ਹੈ, ਤੇ ਫਿਰ ਉਧਰੋਂ ਖਬਰਾਂ ਆ ਗਈਆਂ, ਨਾਨਕੀ ਤੇਰਾ ਵੀਰ ਮਿਲ ਗਿਆ। ਸੋ ਪਿਆਰਿਓ ਉਹ ਬਾਬਾ ਨਾਨਕ, ਨਾਨਕੀ ਦੇ ਵੀਰ ਜਦੋਂ ਮਿਲ ਜਾਂਦੇ ਆ ਉਹ ਆ ਕੇ ਫਿਰ ਦੁਨੀਆਂ ਦੇ ਉੱਤੇ ਕੀ ਸੰਦੇਸ਼ ਲੈ ਕੇ ਆਉਂਦੇ ਆ, ਉਹ ਕੱਲ੍ਹ ਦੇ ਸਮੇਂ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕਰਾਂਗੇ। ਬਹੁਤ ਬਹੁਤ ਧੰਨਵਾਦ ਜੀ। ਇਤਿਹਾਸ ਬੋਲਦਿਆਂ ਵਿਚਾਰਾ ਕਰਦਿਆਂ ਕੋਈ ਗੱਲ ਇੱਧਰ ਉੱਧਰ ਹੋ ਗਈ ਹੋਵੇ ਤੇ ਮਾਫ਼ ਕਰ ਦੇਣਾ। ਸੋ ਅਗਲਾ ਪ੍ਰੋਗਰਾਮ ਭਾਈ ਸਾਹਿਬ ਜੀ ਹੋਣਾ ਤੋਂ ਆਪਾਂ ਸਰਵਣ ਕਰਦੇ ਹਾਂ। ਢਾਡੀ ਜਥੇ ਨੂੰ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਰੀ ਸਾਧ ਸੰਗਤ ਜੀ, ਆਪ ਜੀ ਨੂੰ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅਲੌਕਿਕ ਜੀਵਨ ਦੇ ਪ੍ਰਸੰਗ ਸਰਵਣ ਕਰਵਾ ਰਹੇ ਸਨ। ਪੰਥ ਪ੍ਰਸਿੱਧ ਵਿਦਵਾਨ ਗਿਆਨੀ ਬਲਵੀਰ ਸਿੰਘ ਜੀ ਬਿਹਾਰੀਪੁਰ ਅਤੇ ਉਹਨਾਂ ਦਾ ਢਾਡੀ ਜਥਾ, ਗਿਆਨੀ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਰਹਿਮਤ ਕਰਨ ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣ। ਆਓ ਹੁਣ ਸਮਾਂ ਹੈ ਇਤਿਹਾਸ ਦੀ ਕਥਾ ਦਾ। ਕਥਾ ਸਰਵਣ ਕਰਵਾਉਣਗੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ ਵਿਦਿਆਰਥੀ ਦਮਦਮੀ ਟਕਸਾਲ। ਆਓ ਉਹਨਾਂ ਪਾਸੋਂ ਚੱਲ ਰਹੀ ਪ੍ਰਾਚੀਨ ਪੰਥ ਪ੍ਰਕਾਸ਼ ਦੀ ਲੜੀਵਾਰ ਕਥਾ ਸਰਵਣ ਕਰੀਏ ਜੀ। ਆਪ ਜੀ ਜਾਣਦੇ ਹੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਆਉਣ ਵਾਲੇ ਦਿਨਾਂ ਵਿੱਚ ਸਮਾਗਮ ਹੋ ਰਹੇ ਨੇ, ਉਹਨਾਂ ਵਿੱਚ 6 ਅਤੇ 7 ਸਤੰਬਰ ਐਤਵਾਰ ਅਤੇ ਸੋਮਵਾਰ ਦੀ ਸ਼ਾਮ ਨੂੰ 7 ਤੋਂ 8:30 ਵਜੇ ਤੱਕ ਪੰਥ ਪ੍ਰਸਿੱਧ ਵਿਦਵਾਨ ਗਿਆਨੀ ਪਿੰਦਰਪਾਲ ਸਿੰਘ ਜੀ ਆਪ ਜੀ ਨੂੰ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ। 8 ਤਰੀਕ ਤੋਂ 12 ਤਰੀਕ ਤੱਕ ਸਮਾਪਤੀ ਤੋਂ ਬਾਅਦ ਸ਼ਬਦ ਚੌਂਕੀ ਹੋਇਆ ਕਰੇਗੀ। 10 ਸਤੰਬਰ ਨੂੰ ਮੇਨ ਹਾਲ ਵਿੱਚ ਅਖੰਡ ਪਾਠ ਆਰੰਭ ਹੋਣਗੇ ਅਤੇ ਜਿਨ੍ਹਾਂ ਦੇ ਭੋਗ 12 ਸਤੰਬਰ ਨੂੰ ਪਾਏ ਜਾਣਗੇ। ਸਾਰੇ ਸਮਾਗਮਾਂ ਵਿੱਚ ਆਪ ਜੀ ਨੇ ਵੱਧ ਚੜ੍ਹ ਕੇ ਹਿੱਸਾ ਲੈ ਕੇ ਗੁਰੂ ਦੀਆਂ ਖੁਸ਼ੀਆਂ ਦੇ ਪਾਤਰ ਬਣਨਾ ਜੀ। ਆਓ ਹੁਣ ਕਥਾ ਸੁਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਸਵਾਰੀ ਅਤੇ ਸਤਿਕਾਰਯੋਗ ਸਾਧ ਸੰਗਤ ਜੀ ਸਰਬੱਤਰ ਹੀ ਮਾਈ ਭਾਈ ਗੁਰਸਿੱਖ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਕਰਮਾਂ ਵਾਲੇ ਹੋ, ਗੁਰੂ ਕੀ ਕਿਰਪਾ ਹੈ। ਰੋਜ਼ਾਨਾ ਆਪ ਜੀ ਕਦਮ ਕਦਮ ਚੱਲ ਕੇ ਰੁਝੇਵਿਆਂ ਭਰੀ ਜ਼ਿੰਦਗੀ ਹੈ, ਉਹਨਾਂ ਰੁਝੇਵਿਆਂ ਚੋਂ ਸਮੇਂ ਚੋਂ ਸਮਾਂ ਕੱਢ ਕਰਕੇ ਯਤਨ ਕਰਦੇ ਹੋ ਵੀ ਗੁਰਦੁਆਰਾ ਸਾਹਿਬ ਚੱਲੀਏ। ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਤਮਸਤਕ ਹੋਇਆ ਜਾਵੇਗਾ। ਕੁਝ ਜੀਵਨ ਦੀਆਂ ਘੜੀਆਂ, ਕੁਝ ਜੀਵਨ ਦੇ ਪਲ, ਜੀਵਨ ਦੇ ਬਖਸ਼ੇ ਹੋਏ ਬੜਮੁੱਲੇ ਸਵਾਸ ਨੇ, ਜਿਨ੍ਹਾਂ ਦਾ ਕਦਾਚਿਤ ਕਦੇ ਮੁੱਲ ਨਹੀਂ ਪੈਂਦਾ। ਉਹਨਾਂ ਸਵਾਸਾਂ ਨੂੰ ਗੁਰੂ ਸ਼ਬਦ ਦੁਆਰੇ, ਗੁਰੂ ਗੁਰੂ ਜੀ ਦੇ ਜਾਪ ਨੂੰ ਜਪ ਕੇ, ਕੰਨਾਂ ਦੁਆਰੇ ਗੁਰੂ ਕੀ ਅੰਮ੍ਰਿਤ ਬਾਣੀ ਸਰਵਣ ਕਰਕੇ, ਨੇਤਰਾਂ ਦੁਆਰੇ ਗੁਰੂ ਕੇ ਦੀਦਾਰ ਕਰਕੇ ਜੀਵਨ ਨੂੰ ਸਫਲ ਬਣਾਉਣ ਦਾ ਸਫਲ ਯਤਨ ਕਰਦੇ ਹੋ। ਸ਼੍ਰੀ ਮਾਨ

ਜੀਵ ਅਕਾਲ ਵਿਖੇ ਅੰਗ ਸੰਗ ਤੇ ਫਿਰ ਗੁਰੂ ਦੀ ਟੇਕ ਲਈ ਜਾਂਦੀ ਹੈ ਜੋ ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਨੇ ਘਰ ਬਾਹਰ ਤੇਰਾ ਪਰਵਾਸਾ ਤੂੰ ਜਣਕੈ ਹੈ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪੋ ਹਰ ਰੰਗ ਜਨ ਕੋ ਪ੍ਰਭ ਆਪਣੇ ਕਾ ਤਾਣ ਜੋ ਤੂੰ ਕਰੈ ਕਰਾਵੈ ਸੁਆਮੀ ਸਾ ਮਸਲਤ ਪ੍ਰਵਾਨ ਪਤ ਪਰਮੇਸ਼ਰ ਗਤ ਨਾਰਾਇਣ ਧਨ ਗੋਪਾਲ ਗੁਣ ਸਾਖੀ ਚਰਨ ਸ਼ਰਨ ਨਾਨਕ ਦਾਸ ਹਰ ਹਰ ਸੰਤੀ ਇਹ ਬਿਦ ਜਾਤੀਏ ਗੁਰੂ ਸ਼ਬਦ ਬਾਰੇ ਗਿਆਨ ਮਿਲਦਾ ਹੈ ਗੁਰਮੂਰਤ ਕਰ ਧਿਆਨ ਸਦਾ ਹਜੂਰ ਹੈ ਗੁਰਮੁਖ ਸ਼ਬਦ ਗਿਆਨ ਨੇੜ ਨਾ ਦੂਰ ਹੈ ਪੂਰਬ ਲਿਖਤ ਨਿਸ਼ਾਨ ਕਰਮ ਅੰਕੂਰ ਹੈ ਗੁਰ ਸੇਵਾ ਪ੍ਰਧਾਨ ਸੇਵਕ ਸੂਰ ਹੈ ਪੂਰਨ ਪਰਮ ਨਿਧਾਨ ਸਦਾ ਭਰਪੂਰ ਹੈ ਗੁਰਸੰਗਤ ਜੀ ਸਾਧ ਸੰਗਤ ਅਸਥਾਨ ਹਾਂਜੀ ਗੁਰਸੰਗਤ ਜੀ ਸਾਧ ਸੰਗਤ ਅਸਥਾਨ ਜਿੱਥੇ ਤੁਸੀਂ ਬੈਠੇ ਹੋ ਚੌਂਕੜਾ ਮਾਰੀ ਬੈਠੇ ਹੋ ਜਗਮਗ ਨੂਰ ਹੈ ਲੱਖ ਲੱਖ ਸਸੀਅਰ ਭਾਣ ਕਿਰਨ ਠਰੂਰ ਹੈ ਲੱਖ ਲੱਖ ਵੇਦ ਪੁਰਾਣ ਕੀਰਤਨ ਚੂਰ ਹੈ ਭਗਤ ਵਸ਼ਲ ਪਰਵਾਨ ਚਰਨਾ ਧੂਰ ਹੈ ਗੁਰੂ ਸ਼ਬਦ ਦਾ ਰੋਜ਼ਾਨਾ ਆਨੰਦ ਮਾਣਦੇ ਹੋ ਨਾਲ ਦੀ ਨਾਲ ਜਿੱਥੇ ਢਾਡੀ ਵਾਰਾਂ ਨੂੰ ਤੁਸੀਂ ਸਰਵਣ ਕਰਦੇ ਹੋ ਉੱਥੇ ਪ੍ਰਾਚੀਨ ਪੰਥ ਪ੍ਰਕਾਸ਼ ਦੀ ਰੋਜ਼ਾਨਾ ਕਥਾ ਵਿਚਾਰ ਹੋਇਆ ਕਰਦੀ ਹੈ ਖਾਲਸਾ ਜੀ ਕੱਲ ਜੋ ਕਥਾ ਆਪਾਂ ਸਾਂਝ ਪਾ ਰਹੇ ਸੀ ਸਤਿਕਾਰਯੋਗ ਬਾਬਾ ਮਿੱਤ ਸਿੰਘ ਜੀ ਬਹੁਤ ਵੱਡੇ ਜਰਨੈਲ ਨੇ ਇੰਨੇ ਤਕੜੇ ਜਰਨੈਲ ਸਨ ਜੀ ਤਾਂ ਇੰਨੇ ਵੀਰ ਰਸ ਵਾਲੇ ਸਨ ਲੜਾਈ ਕਿਸੇ ਦੇ ਬਾਹਰ ਜਾਂਦੀ ਹੋਵੇ ਤੇ ਕਹਿੰਦੇ ਸੀ ਲੜਾਈਏ ਜਾਂਦੀ ਜਾਂਦੀ ਮੇਰੇ ਘਰ ਵੀ ਗੇੜਾ ਮਾਰ ਜਾਇਆ ਕਰ ਗੋਤ ਜਾਤ ਸਿੰਘਣ ਕੀ ਦੰਗਾ ਦੰਗਾ ਹੀ ਸਤਿਗੁਰ ਤੇ ਮੰਗਾ ਕਈ ਵਾਰ ਤਾਂ ਏਦਾਂ ਦੀਆਂ ਬਾਤਾਂ ਬਣ ਜਾਇਆ ਕਰਦੀਆਂ ਸਨ ਜਿਸ ਵੇਲੇ ਜੈਪੁਰ ਤੋਂ ਗੁਰੂ ਕਾ ਖਾਲਸਾ ਵਾਪਸ ਪਰਤਿਆ

ਉਸ ਵੇਲੇ ਗੁਰੂ ਕੇ ਖਾਲਸੇ ਦੇ ਅੱਗੇ ਬੇਨਤੀ ਕੀਤੀ ਸੀ ਵੀ ਆਪਾਂ ਤਾਂ ਭਾਈ ਭਾਈ ਹਾਂ, ਕਿਉਂਕਿ ਬਾਲਾ ਪ੍ਰੀਤਮ ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਕਿਰਪਾ ਕੀਤੀ ਸੀ, ਜਿੱਥੇ ਉਹਨਾਂ ਨੇ ਚਰਨ ਪਾਏ ਸੀ ਉਹ ਸਥਾਨ ਗੁਰਦੁਆਰਾ ਤੁਸੀਂ ਜਾਣਦੇ ਹੋ ਬੰਗਲਾ ਸਾਹਿਬ। ਫਿਰ ਗੁਰੂ ਤੇਗ ਬਹਾਦਰ ਜੀ ਨੇ ਕਿਰਪਾ ਕੀਤੀ ਸੀ, ਸਾਨੂੰ ਰਾਜ ਭਾਗ ਬਖਸ਼ੇ ਸਨ, ਤੁਸੀਂ ਸਾਡੇ ਗੁਰ ਭਾਈ ਹੋ, ਇੱਕ ਗੁਰੂ ਹੈ ਤੇ ਗੁਰੂ ਦਾ ਖਾਲਸਾ ਗੁਰ ਭਾਈ ਹੋਇਆ ਕਰਦਾ। ਖਾਲਸੇ ਨੇ ਬਹੁਤ ਹੀ ਅਦਬ ਸਤਿਕਾਰ ਕੀਤਾ ਸੀ। ਜਦੋਂ ਵਾਪਸ ਪਰਤੇ ਸਨ, ਜਮਨਾ ਪਾਰ ਕੀਤੀ ਤੇ ਬਾਬਾ ਮਿਤ ਸਿੰਘ ਜੀ ਭਾਈ ਤਾਰਾ ਸਿੰਘ ਜੀ ਨੂੰ ਕਹਿਣ ਲੱਗੇ ਵੀ ਮੇਰਾ ਚਿੱਤ ਕਰਦਾ ਹੈ ਨਜੀਬ ਖਾਂ ਰੁਹੇਲਾ ਜਿਹੜਾ ਹੈ ਉਹ ਮੇਰਠ ਦੇ ਲਾਗੇ ਵਿੱਚ ਹੈ, ਤੇ ਅਬਦਾਲੀ ਦਾ ਬਹੁਤ ਤਕੜਾ ਚਮਚਾ ਸੀ।

ਕੇ ਬੈਠ ਚੁੱਕਾ ਹੈ, ਰੋਹੇਲਾ ਉਹਦੇ ਨਾਲ ਬਿਲਕੁਲ ਸੰਧੀ ਰੱਖਦਾ ਹੈ। ਅਗਰ ਜਦੋਂ ਤੁਸੀਂ ਮੇਰਠ ਦੇ ਇਲਾਕੇ ਵਿੱਚ ਲੁੱਟ ਮਾਰ ਕਰਨ ਵਾਸਤੇ ਗਏ ਤਾਂ ਨਜੀਬ ਖਾਂ ਰੋਹੇਲੇ ਨੇ ਕੋਈ ਬਹੁਤੀ ਦੇਰ ਨਹੀਂ ਕਰਨੀ, ਉਹਨੇ ਡਾਕ ਜਿਹੜੀ ਹੈ ਸੂਹੀਏ ਜਿਹੜੇ ਨੇ ਖਬਰ ਦੇਣ ਵਾਸਤੇ ਲਾਹੌਰ ਭੇਜ ਦੇਣੇ ਨੇ। ਕਿਧਰੇ ਇਹ ਗੱਲ ਨਾ ਹੋਵੇ ਵੀ ਜਿਸ ਵੇਲੇ ਅਬਦਾਲੀ ਚੜ੍ਹਾਈ ਕਰਕੇ ਆ ਜਾਵੇ ਤੇ ਤੁਸੀਂ ਬਹੁਤ ਜਾਣੇ ਸਿੰਘ ਸ਼ਹੀਦ ਕਰਾ ਕੇ ਤੇ ਵਾਪਸ ਦੌੜ ਆਓ। ਤੇ ਬਾਬਾ ਮਿੱਤ ਸਿੰਘ ਜੀ ਕਹਿਣ ਲੱਗੇ, ਭਾਈ ਤਾਰਾ ਸਿੰਘ ਜੀ, ਅਗਰ ਜੇ ਮੈਂ ਜਾਵਾਂਗਾ ਤਾਂ ਜਿਉਂਦਾ ਵਾਪਸ ਨਹੀਂ ਆਵਾਂਗਾ, ਸ਼ਹੀਦੀ ਤਾਂ ਕਬੂਲ ਕਰ ਲਵਾਂਗਾ ਪਰ ਸਿੰਘਾਂ ਨੂੰ ਸ਼ਹੀਦ ਕਰਾ ਕੇ ਵਾਪਸ ਨਹੀਂ ਪਰਤਾਂਗਾ। ਇਹ ਸਿੰਘਾਂ ਦੇ ਦਲੇਰੇ ਹੁੰਦੇ ਨੇ, ਕਈ ਵਾਰ ਤਾਂ ਇਉਂ ਬਾਤ ਬਣ ਜਾਂਦੀ ਹੈ ਦੂਸਰਿਆਂ ਨੂੰ ਸ਼ਹੀਦ ਕਰਵਾ ਕੇ ਤੇ ਆਪ ਦੁਨੀਆਂ ਦੇ ਲੋਕ ਪਾਸੇ ਵੀ ਵਰਤਮਾਨ ਸਮੇਂ ਵਿੱਚ ਹੋ ਜਾਇਆ ਕਰਦੇ ਸਨ। ਬਾਬਾ ਮਿੱਤ ਸਿੰਘ ਜੀ ਨੇ 10,000 ਦੀ ਫੌਜ ਲੈ ਕੇ ਮੇਰਠ ਦੇ ਇਲਾਕੇ ਵਿੱਚ 10 ਦਿਨ ਤਕਰੀਬਨ ਸਰਕਾਰੀ ਖਜ਼ਾਨੇ ਰੱਜ ਰੱਜ ਕੇ ਲੁੱਟੇ ਨੇ, ਇੰਨਾ ਮਾਲ ਲੁੱਟਿਆ ਕੋਈ ਪਰਵਾਹ ਨਾ ਰਹਿ ਗਈ। ਤਾਂ ਇੰਨਾ ਖਾਲਸੇ ਵਿੱਚ ਇਹ ਗੱਲ ਸੀ ਵੀ ਹੁਣ ਬੈਠ ਕੇ ਮਾਲਵੇ ਜਗ੍ਹਾ ਵਿੱਚ ਬੈਠ ਕੇ ਜਿੱਥੇ ਪਰਿਵਾਰ ਕਬੀਲਾ ਭਾਈਚਾਰਾ ਧੀਆਂ ਪੁੱਤਰ ਧਰਮ ਪਤਨੀਆਂ ਮੌਜੂਦ ਸਨ ਉੱਥੇ ਬੈਠ ਕੇ ਗੁਰੂ ਕਾ ਖਾਲਸਾ ਛੱਕੇ ਛਕਾਵੇਗਾ, ਕਿਉਂਕਿ ਖਜ਼ਾਨਿਆਂ ਦੀ ਲੁੱਟ ਮਾਰ ਹੋਇਆ ਕਰਦੀ ਸੀ, ਗਰੀਬ ਤੇ ਤਰਸ ਹੁੰਦਾ ਸੀ। ਨਜੀਬ ਖਾਂ ਰੋਹੇਲੇ ਨੇ ਖਾਲਸਾ ਜੀ ਲਾਹੌਰ ਸੁਣਿਆ ਭੇਜਿਆ ਹੈ। ਉਸ ਵੇਲੇ ਅਬਦਾਲੀ ਤਾਂ ਪਹਿਲਾਂ ਹੀ ਤਾਕ ਦੇ ਵਿੱਚ ਸੀ, ਕਿਧਰੇ ਮੈਨੂੰ ਖਾਲਸੇ ਦੀ ਦੱਸ ਪੈ ਜਾਵੇ ਤੇ ਮੈਂ ਹੱਲਾ ਬੋਲ ਦਿਆਂ। ਉਸ ਵੇਲੇ ਅਬਦਾਲੀ ਨੇ ਕਹਿਣਾ ਕੀਤਾ, ਨਜੀਬ ਖਾਂ ਰੋਹੇਲਿਆ, ਬਹੁਤੀ ਦੇਰੀ ਨਹੀਂ ਹੈ, ਬਸ ਮੈਂ ਕੁਝ ਹੀ ਸਮੇਂ ਤੱਕ ਮੈਂ ਇਹ ਮੇਰਠ ਦੇ ਇਲਾਕੇ ਪਹੁੰਚ ਜਾਵਾਂਗਾ। ਅਬਦਾਲੀ ਦੀਆਂ ਫੌਜਾਂ ਲਾਹੌਰ ਤੋਂ ਚੜੀਆਂ ਸਨ, ਸਿੱਧਾ ਚਲਦੀਆਂ ਚਲਦੀਆਂ ਸਰਹੰਦ ਆ ਕੇ ਜੈਨ ਨਵਾਬ ਕੋਲ ਉਹਨਾਂ ਨੇ ਟਿਕਾਣਾ ਕੀਤਾ। ਉੱਥੋਂ ਠਹਿਰ ਕੇ ਇੱਧਰ 10 ਦਿਨ ਦਾ ਸਮਾਂ ਲੰਘ ਚੁੱਕਾ ਸੀ। ਗੁਰੂ ਕੇ ਖਾਲਸੇ ਨੇ ਜਿਹੜਾ ਖਜ਼ਾਨਾ ਸੀ ਨਾ, ਕਈਆਂ ਗੁਰਸਿੱਖਾਂ ਖਾਲਸੇ ਨੇ ਘੋੜਿਆਂ ਦੇ ਪਿੱਛੇ ਵੀ ਬੰਨ ਲਿਆ ਸੀ, ਜਿਵੇਂ ਪੰਡਾ ਬੰਨ ਕੇ ਆਪਾਂ ਗੱਡਦੇ ਮਗਰ ਬੰਨ ਲੈਣੇ ਧੂਈ ਦੇ ਆਉਂਦੇ ਨੇ। 10 ਦਿਨ ਦਾ ਸਮਾਂ ਲੰਘ ਗਿਆ, ਲਾਹੌਰ ਤੋਂ ਫੌਜਾਂ ਚੱਲੀਆਂ ਸਰਹੰਦ ਪਹੁੰਚੀਆਂ, ਸਰਹੰਦ ਤੋਂ ਚੱਲ ਕੇ ਮੇਰਠ ਦੇ ਇਲਾਕੇ ਵਿੱਚ ਜਮਨਾ ਪਾਰ ਦਿੱਲੀ ਵਿਖੇ ਪਹੁੰਚ ਗਈਆਂ। ਕਮਸਾਨ ਦਾ ਯੁੱਧ ਹੋਇਆ ਜਿੱਥੇ ਗੁਰੂ ਕੇ ਖਾਲਸੇ ਨੇ ਬਹੁਤ ਜੁਰਤ ਨਾਲ ਦਲੇਰੀ ਨਾਲ ਜੰਗ ਯੁੱਧ ਕੀਤਾ, ਪਰ ਸਮਾਨ ਬਹੁਤਾ ਹੋਣ ਕਰਕੇ ਖਾਲਸੇ ਨੂੰ ਇੱਥੇ ਕੁਝ ਦਿੱਕਤ ਦਾ ਵੀ ਸਾਹਮਣਾ ਕਰਨਾ ਪਿਆ। ਜਿਸ ਵੇਲੇ ਭਾਰੀ ਫੌਜ ਆਈ ਤਾਂ ਬਾਬਾ ਮਿੱਤ ਸਿੰਘ ਜੀ ਦੇ ਸੁਰਤ ਵਿੱਚ ਆਇਆ ਵੀ ਭਾਈ ਤਾਰਾ ਸਿੰਘ ਜੀ ਨੇ ਗੱਲ ਇੱਕ ਕਹੀ ਸੀ, ਉਹ ਯਾਦ ਆ ਗਈ ਵੀ ਮਿੱਤ ਸਿਆ ਕਿਧਰੇ ਵੇਖੀ ਸਿੰਘ ਸ਼ਹੀਦ ਕਰਵਾ ਕੇ ਨਾ ਵਾਪਸ ਦੌੜ ਆਵੀ। ਉਹ ਜਦੋਂ ਗੱਲ ਯਾਦ ਆਈ ਹੈ ਨਾ ਖਾਲਸਾ ਜੀ, ਤਾਂ ਫਿਰ ਬਾਬਾ ਮਿੱਤ ਸਿੰਘ ਜੀ ਦੇ ਡੌਲੇ ਹੋਰ ਫਰਕੇ ਨੇ। ਇਹਨਾਂ ਘਮਸਾਨ ਦਾ ਯੁੱਧ ਕਰਦਿਆਂ ਕਰਦਿਆਂ ਤੁਸੀਂ ਸਿਆਣੇ ਗੁਰਸਿੱਖ ਬੈਠੇ ਹੋ, ਇੱਕ ਪਾਸੇ ਆਟੇ ਦੀ ਬੋਰੀ ਹੋਵੇ ਕੁਆਂਟਲ ਦੀ ਤੇ ਉਹਦੇ ਵਿੱਚ ਕਿਲੋ ਕੁ ਲੂਣ ਪਾ ਦਈਏ, ਆਟੇ ਦੀ ਬੋਰੀ ਕੁਆਂਟਲ ਦੀ ਹੋਵੇ ਤੇ ਕਿਲੋ ਕੁ ਲੂਣ ਪਾ ਦਈਏ ਤੇ ਕਿੰਨਾ ਕੁ ਲੂਣ ਹੋਣਾ ਕਿਤੇ। ਜਿਹੜੀਆਂ ਅਬਦਾਲੀ ਦੀਆਂ ਫੌਜਾਂ ਸਨ ਉਹ ਤੇ ਆਟੇ ਵਰਗੀਆਂ ਸਨ, ਤੇ ਜਿਹੜੇ ਸਿੰਘ ਨੇ ਉਹ ਸਮਝ ਲਓ ਵੀ ਜਿਵੇਂ ਆਟੇ ਵਿੱਚ ਹਾਂਜੀ ਲੂਣ ਹੁੰਦਾ ਇਹਦੇ ਬਰਾਬਰ ਸਨ। ਕਹਿੰਦੇ ਜਿਸ ਵੇਲੇ ਜੰਗ ਯੁੱਧ ਹੁੰਦਾ ਰਿਹਾ, ਭਾਈ ਮਿੱਤ ਸਿੰਘ ਜੀ ਨੇ, ਬਾਬਾ ਮਿੱਤ ਸਿੰਘ ਜੀ ਨੇ ਖੰਡਾ ਖੜਕਾਇਆ। ਚਲਦਿਆਂ ਚਲਦਿਆਂ ਘੋੜੇ ਨੂੰ ਗੋਲੀ ਲੱਗੀ ਸੀ, ਘੋੜਾ ਸ਼ਹੀਦ ਹੋ ਗਿਆ, ਪਰ ਕੁਦਰਤ ਵੱਲੋਂ ਬਾਬਾ ਮਿੱਤ ਸਿੰਘ ਜੀ ਦਾ ਜਿਹੜਾ ਪੈਰ ਸੀ ਨਾ ਘੋੜੇ ਤੇ ਜਦੋਂ ਆਪਾਂ ਚੜ੍ਹਦੇ ਰਕਾਬ ਹੁੰਦੀ ਹੈ ਉਸ ਰਕਾਬ ਦੇ ਵਿੱਚ ਫਸ ਗਿਆ। ਫਿਰ ਵੀ ਜੰਗ ਯੁੱਧ ਕਰਨ ਦਾ ਯਤਨ ਤਾਂ ਕੀਤਾ, ਗੁਰੂ ਕਾ ਖਾਲਸਾ ਉਮੜ ਕੇ ਆਇਆ ਹੈ, ਪਰ ਉਸ ਜੰਗ ਯੁੱਧ ਦੇ ਵਿੱਚ ਸਤਿਕਾਰਯੋਗ ਬਾਬਾ ਮਿੱਤ ਸਿੰਘ ਜੀ ਸ਼ਹੀਦੀ ਪ੍ਰਾਪਤ ਕਰ ਗਏ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀ ਜੈ ਸਿਰ ਦੀਜੈ। ਹਾਂਜੀ ਗੁਰਮੁਖੋ, ਸਿਰ ਕਹਿਣਾ ਸੌਖਾ ਜੇ, ਦੇਣਾ ਬੜਾ ਔਖਾ ਹੁੰਦਾ ਜੇ, ਕਹਿਣਾ ਬੜਾ ਸੌਖਾ ਹੁੰਦਾ ਜੇ, ਸਿਰ ਦੀਜੈ ਕਾਨ ਨਾ ਕੀ ਜੈ, ਕਾਨ ਕਨੌੜ ਨਹੀਂ ਹੈ, ਸਿਰ ਤੇ ਹੈ ਹੀ ਗੁਰੂ ਦਾ ਜੇ। ਸਿਰ ਲਹੂ ਕੀ ਤੂੰਬੜੀ, ਹਰ ਹੀਰਨ ਕੀ ਖਾਨ, ਜੇ ਸਿਰ ਦਿੱਤਿਆਂ ਹਰ ਮਲ ਤੋ ਭੀ ਸਾਸਤਾ ਜਾਣ। ਅਗਰ ਸਿਰ ਦਿੱਤਿਆਂ ਸ਼ਹੀਦੀ ਮਿਲ ਜਾਵੇ ਤੇ ਸੌਦਾ ਮਹਿੰਗਾ ਨਹੀਂ ਹੋਇਆ ਕਰਦਾ। ਇਸ ਘਮਸਾਨ ਦੇ ਯੁੱਧ ਵਿੱਚ ਗੁਰੂ ਸਵਾਰੀ ਸੰਗਤ ਜੀ ਤਕਰੀਬਨ 5 ਤੋਂ 6 ਹਜ਼ਾਰ ਸਿੰਘ ਸ਼ਹੀਦ ਹੋ ਗਏ। ਜਿਸ ਵੇਲੇ ਸ਼ਹੀਦ ਹੋ ਗਏ ਨੇ ਤੇ ਨਜੀਬ ਖਾਂ ਰੋਹੇਲਾ ਜਿਹੜਾ ਹੈ ਉਸ ਵੇਲੇ ਜਹਾਨ ਖਾਂ ਨੂੰ ਕਹਿਣਾ ਕੀਤਾ ਵੀ ਇਹ ਜਿੰਨੇ ਸਿੰਘ

ਸ਼ਹੀਦ ਹੋ ਗਏ ਨੇ, ਇਹਨਾਂ ਦੇ ਧੜ ਨਾਲ ਉਹ ਸਿਰ ਜਿਹੜੇ ਉਹ ਕਲਮ ਕਰ ਲਏ ਜਾਣ, ਭਾਵ ਕਿ ਕੱਟ ਲਏ ਜਾਣ, ਕਿਉਂਕਿ ਸਿੰਘਾਂ ਦੇ ਸਿਰਾਂ ਦੇ ਮੁੱਲ ਪਹਿਲਾਂ ਤੋਂ ਪੈਂਦੇ ਆਏ ਨੇ, ਉਦੋਂ ਵੀ ਪੈਂਦੇ ਸੀ ਤਾਂ ਅੱਜ ਵੀ ਪੈਂਦੇ ਨੇ। ਇੱਕ ਸਿਰ ਜਿਹੜਾ ਉਸ ਸਮੇਂ ਅੰਦਰ 80 ਰੁਪਇਆਂ ਦਾ ਮੁੱਲ ਪਿਆ ਕਰਦਾ ਸੀ, ਜਿਹੜਾ ਇੱਕ ਸਿਰ ਗੁਰਸਿੱਖ ਦਾ ਹੋਇਆ ਕਰਦਾ ਸੀ। ਤੇ ਉਸ ਵੇਲੇ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਇਹ ਕਥਾ ਲਿਖਦੇ ਨੇ ਵੀ 6000 ਸਿੰਘਾਂ ਦੇ ਸਿਰ ਜਿਹੜੇ ਸਨ ਨਾ ਜੀ, ਉਹ ਧੜ ਨਾਲੋਂ ਵੱਖ ਕਰ ਲਏ ਤੇ 18 ਗੱਡੇ, 18 ਕਿੰਨੇ ਗੱਡੇ, 18 ਗੱਡਿਆਂ ਤੇ ਗੁਰੂ ਕੇ ਸਿੱਖਾਂ ਦੇ ਸਿਰ ਲੱਦ ਲਏ। ਕਿੱਧਰ ਖੜਨ ਵਾਸਤੇ? ਲਾਹੌਰ ਲਿਜਾਣ ਵਾਸਤੇ। ਤੇ ਜਦੋਂ ਮੇਰਠ ਦੇ ਇਲਾਕੇ ਚੋ ਸਿੰਘਾਂ ਦੇ ਸਿਰ ਗੱਡਿਆਂ ਤੇ ਲੱਦ ਕੇ ਵਾਪਸ ਲਾਹੌਰ ਨੂੰ ਪਰਤ ਰਹੇ ਸਨ, ਤੇ ਜਿੱਥੇ ਘੱਗਰ ਦਰਿਆ ਸ਼ੰਭੂ ਬਾਰਡਰ ਦੇ ਕੋਲ ਕਰਨਾਲ ਨੇੜੇ ਪੈ ਜਾਂਦਾ ਹੈ, ਜਿਸ ਵੇਲੇ ਇੱਥੇ ਪਹੁੰਚੇ ਨੇ ਅਬਦਾਲੀ ਦੀ ਫੌਜ, ਜਹਾਨ ਖਾਂ ਹੋਰ ਇਤ ਆਦਿਕ ਤੇ ਤਰਨਾ ਦਲ, ਬੁੱਢਾ ਦਲ, ਸ਼ਹੀਦਾਂ ਮਿਸਲਾ, ਭਾਈ ਹਰੀ ਸਿੰਘ ਜੀ ਪੰਜ ਵੜ ਵਾਲੇ, ਹੋਰ ਗੁਰੂ ਕੇ ਪਿਆਰੇ ਨੂੰ ਪਤਾ ਲੱਗਾ ਵੀ ਸਿੰਘਾਂ ਦੇ ਸਿਰ ਜਾ ਰਹੇ ਨੇ। ਗੁਰੂ ਕੇ ਖਾਲਸੇ ਨੇ ਹੱਲਾ ਬੋਲ ਦਿੱਤਾ, ਘਮਸਾਣ ਦਾ ਯੁੱਧ ਕੀਤਾ, ਮੁਗਲਾਂ ਦੀ ਫੌਜ, ਪਠਾਣਾ ਦੀ ਫੌਜ ਦੌੜ ਗਈ, ਤਾਂ ਜਿੰਨੇ ਗੁਰੂ ਕੇ ਖਾਲਸੇ ਦੇ ਸੀਸ ਸਨ ਉਹ ਸਤਿਕਾਰਯੋਗ ਬਾਬਾ ਮਿਤ ਸਿੰਘ ਜੀ ਦੇ ਸਾਕੇ ਭਤੀਜੇ ਭਾਈ ਭੰਗਾ ਸਿੰਘ ਜੀ ਤੇ ਭਾਈ ਭਾਗ ਸਿੰਘ ਜੀ, ਜਿਨ੍ਹਾਂ ਨੇ ਥਰਨੇਸਰ ਤੇ ਰਾਜ ਭਾ ਕੀਤਾ ਹੈ, ਉਹਨਾਂ ਨੇ ਫਿਰ ਸਾਰੇ ਸਿੰਘਾਂ ਦੇ ਸੀਸ ਇਕੱਤਰਤਾ ਕਰਕੇ, ਲੱਕੜਾਂ ਨੂੰ ਇਕੱਠਿਆਂ ਕਰਕੇ, ਚੰਡਾ ਦੇ ਕੇ ਤੇ ਉਹਨਾਂ ਦਾ ਸੰਸਕਾਰ ਕੀਤਾ। ਅੱਜ ਉੱਥੇ ਗੁਰਦੁਆਰਾ ਸਾਹਿਬ ਹੈ, ਗੁਰਦੁਆਰਾ ਸ਼ਹੀਦ ਗੰਜ, ਜਿਨ੍ਹਾਂ ਸ਼ਹੀਦਾਂ ਦੇ ਬਾਬਾ ਮਿਤ ਸਿੰਘ ਜੀ ਦੇ ਨਾਂ ਤੇ ਗੁਰਦੁਆਰਾ ਬਣਿਆ ਹੋਇਆ ਹੈ ਸ਼ਹੀਦ ਗੰਜ, ਕਿਉਂਕਿ ਸਮੂਹ ਸਿੰਘਾਂ ਦੇ ਸੰਸਕਾਰ ਹੋਏ ਨੇ। ਤੇ ਕੱਲ ਬਚਨ ਚੱਲ ਰਹੇ ਸੀ, ਭਾਈ ਰਤਨ ਸਿੰਘ ਭੰਗੂ ਲਿਖਦੇ ਨੇ, ਅੱਜ ਵੀ ਜਿਹੜੇ ਜਾ ਕੇ ਜੋਦੜੀ ਕਰਦੇ ਨੇ ਗੁਰੂ ਕੀ ਕਿਰਪਾ ਵਰਤਦੀ ਹੈ। ਨਾਲ ਦੀ ਨਾਲ ਪ੍ਰਸੰਗ ਚੱਲਿਆ ਸੀ ਮੀਰ ਮੰਨੂ ਦਾ, ਜਿਸ ਵੇਲੇ ਕੌੜਾ ਮਲ ਜੀ ਸ਼ਹੀਦ ਹੋ ਗਏ, ਜਦੋਂ ਬਾਬਾ ਸੁੱਖਾ ਸਿੰਘ ਜੀ ਕੰਬੋ ਕੀ ਮਾੜੀ ਵਾਲੇ ਸ਼ਹੀਦ ਹੋਏ ਸਨ, ਉਹਨਾਂ ਦਿਨਾਂ ਦੇ ਵਿੱਚ ਹੀ ਕੌੜਾ ਮਲ, ਜਿਹਨਾਂ ਨੂੰ ਆਪਾਂ ਮਿੱਠਾ ਮਲ ਕਹਿੰਦੇ ਆ, ਇਹ ਗੁਰੂ ਕੇ ਖਾਲਸੇ ਦਾ ਬੜਾ ਪੈਰੋਕਾਰ ਸੀ। ਜੋ ਕੁਝ ਹੁੰਦਾ ਸੀ ਅੰਤਰ ਖਾਤੇ ਬੇਸ਼ੱਕ ਮੁਗਲਾਂ ਨਾਲ ਸੀ, ਪਰ ਤਨ ਮਨ ਧਨ ਬਾਬਾ ਭਾਈ ਕੌੜਾ ਮਲ ਨੇ ਸਿੱਖਾਂ ਨੂੰ ਦਿੱਤਾ ਹੋਇਆ ਸੀ। ਜਿਧਰੇ ਕਿਧਰੇ ਮੁਗਲਾਂ ਦੇ ਖਜ਼ਾਨੇ ਜਾਂਦੇ ਸਨ, ਉਸ ਵੇਲੇ ਦੱਸ ਦਿਆ ਕਰਦੇ ਸੀ ਵੀ ਖਜ਼ਾਨੇ ਇੱਧਰ ਨੂੰ ਜਾ ਰਹੇ ਨੇ, ਗੁਰੂ ਕਾ ਖਾਲਸਾ ਕਾਬਜ ਹੋਇਆ ਜਾਇਆ ਕਰਦਾ ਸੀ। ਜਿਸ ਵੇਲੇ ਉਹ ਸ਼ਹੀਦ ਹੋ ਗਏ ਨੇ, ਤੇ ਮੀਰ ਮੰਨੂ ਤੋਂ ਸਾਰੇ ਇਹ ਜਿਹੜੇ ਕਾਫਲੇ ਲਏ ਜਾਂਦੇ ਸੀ, ਖਜ਼ਾਨੇ ਲਏ ਜਾਂਦੇ ਸਨ, ਤੇ ਮੀਰ ਮੰਨੂ ਨੇ ਸੋਚਿਆ ਵੀ ਕੌੜਾ ਮਲ ਹੋ ਗਿਆ ਸ਼ਹੀਦ, ਤੇ ਜਿਹੜਾ ਸਿੰਘਾਂ ਦੇ ਨਾਲ ਇਕਰਾਰ ਕੀਤਾ ਸੀ ਨਾ ਵੀ ਇੰਨਾ ਮਾਲ ਦੇਣਾ ਤਿਮਾਹੀ ਛਮਾਹੀ ਸਾਲ ਬਾਅਦ, ਮੀਰ ਮੰਨੂ ਮੁੱਕਰ ਗਿਆ। ਉਹਨੇ ਫਿਰ ਇੱਕੋ ਹੀ ਗੱਲ ਸਮਝ ਲਈ ਵੀ ਹੁਣ ਜਿੱਥੇ ਕੋਈ ਸਿੱਖ ਮਿਲਦਾ ਹੈ, ਚਾਹੇ ਬੱਚਾ ਹੋਵੇ, ਚਾਹੇ ਬਜ਼ੁਰਗ ਹੋਵੇ, ਚਾਹੇ ਬਜ਼ੁਰਗ ਔਰਤ ਹੋਵੇ, ਚਾਹੇ ਨੌਜਵਾਨ ਹੋਵੇ, ਜਿੱਥੇ ਮਿਲਦੇ ਨੇ ਉਹਨਾਂ ਨੂੰ ਮਾਰ ਦਿੱਤਾ ਜਾਵੇ। ਜਿਸ ਵੇਲੇ ਹੁਕਮ ਚੱਲੇ ਨੇ, ਚਾਰ ਸ਼ਫੇਰੇ ਹਲਕਾਰੇ ਜਿਹੜੇ ਉਹ ਭੇਜ ਦਿੱਤੇ ਨੇ, ਜਿਵੇਂ ਮੀਰ ਮੰਨੂ ਗੁਰੂ ਕੇ ਖਾਲਸੇ ਦਾ ਸ਼ਿਕਾਰ ਕਰਦਾ, ਪਰ ਗੁਰੂ ਖਾਲਸਾ ਜੀ ਮੇਰਾ ਵਾਹਿਗੁਰੂ ਬੜਾ ਕੁਦਰਤ ਬਲਵਾਨ ਹੁੰਦੀ ਹੈ, ਜਿਸ ਕਾ ਸਾਹਿਬ ਡਾਡਾ ਹੋਏ ਤਿਸ ਨੂੰ ਬੋਲੋ ਮਾਰ ਨਾ ਸਕੈ ਕੋਏ। ਜਿਹਦਾ ਮੇਰਾ ਗੁਰੂ ਰਾਖਾ ਹੋਵੇ ਨਾ, ਉਹਨੂੰ ਉਹਦਾ ਵਾਲ ਵਿੰਗਾ ਨਹੀਂ ਹੁੰਦਾ। ਤੁਸੀਂ ਬਚਨ ਪੜ੍ਹਦੇ ਹੋ ਵਿੱਚ ਕਰਤਾ ਪੁਰਖ ਖਲੋਵਾ, ਵਾਲ ਨਾ, ਹਾਂਜੀ ਵਾਲ ਨਾ ਵਿੰਗਾ ਹੋਵਾ, ਵਾਲ ਤੋਂ ਵਿੰਗਾ ਭਾਵ ਤੱਤੀ ਵਾਂ ਨਹੀਂ ਗੁਰੂ ਲੱਗਣ ਦਿੰਦਾ, ਇਹ ਮੇਰੇ ਗੁਰੂ ਦਾ ਬਿਰਧ ਹੈ। ਜਿਵੇਂ ਮੀਰ ਮੰਨੂ ਖਾਲਸੇ ਦਾ ਸ਼ਿਕਾਰ ਕਰਦਾ ਹੈ, ਸਤਿਕਾਰਯੋਗ ਭਾਈ ਮਹਿਤਾਬ ਸਿੰਘ ਜੀ ਦੇ ਪੁੱਤਰ ਭਾਈ ਰਤਨ ਸਿੰਘ ਜੀ ਭੰਗੂ, ਭਾਈ ਰਾਏ ਸਿੰਘ ਜੀ ਦੇ ਸਪੁੱਤਰ, ਬਾਬਾ ਸ਼ਾਮ ਸਿੰਘ ਜੀ ਨਾਰਲੇ ਵਾਲਿਆਂ ਦੇ ਦੋਤਰੇ, ਜਿਵੇਂ ਇਹ ਕਰਦੇ ਨੇ ਇਤਿਹਾਸ ਨੂੰ ਕਲਮਬੰਦ ਕਰਦੇ ਨੇ, ਬੜਾ ਪਿਆਰਾ ਇਤਿਹਾਸ ਹੈ, ਕਿਵੇਂ ਸਾਡੇ ਬਾਬਿਆਂ ਨੇ ਮੱਲਾਂ ਮਾਰੀਆਂ ਨੇ, ਦੁੱਖ ਸਹਾਰੇ ਨੇ, ਭੁੱਖੇ ਰਹਿ ਰਹਿ ਕੇ ਕੁਰਬਾਨੀਆਂ ਕੀਤੀਆਂ ਨੇ, ਅੱਜ ਅਸੀਂ ਆਨੰਦ ਲੈ ਰਹੇ ਹਾਂ। ਆਓ ਉਸ ਇਤਿਹਾਸ ਨੂੰ

0: ਆਖੋ ਗੱਜ ਕੇ ਸਤਨਾਮ ਸ਼੍ਰੀ। ਭਾਈ ਸਾਹਿਬ ਜੀ ਲਿਖਦੇ ਨੇ ਉਸ ਵੇਲੇ ਮੀਰ ਮੰਨੂ ਨੇ ਆਪਣੇ ਹਲਕਾਰੇ ਜਿਹੜੇ ਭਾਵ ਖਬਰਾਂ ਦੇਣ ਵਾਲੇ ਸਨ, ਸੂਹ ਲਿਆਉਣ ਵਾਲੇ, ਉਹ ਜਗ੍ਹਾ ਜਗ੍ਹਾ ਭੇਜ ਦਿੱਤੇ ਨੇ ਵੀ ਤੁਸੀਂ ਖਬਰਾਂ ਲੈ ਕਰਕੇ ਆਓ, ਸੂਹ ਰੱਖੋ ਵੀ ਕਿੱਥੇ ਕੋਈ ਸਿੱਖ ਵੱਸਦਾ ਹੈ, ਕਿੱਥੇ ਕੋਈ ਸਿੱਖਾਂ ਦਾ ਪਰਿਵਾਰ ਵੱਸਦਾ ਹੈ।
1: ਆਈ ਖਬਰ ਜਾਂ ਪਾਏ,
0: ਕਹਿੰਦੇ ਜਿਸ ਵੇਲੇ ਖਬਰ ਆਉਂਦੀ ਹੈ ਨਾ ਮੀਰ ਮੰਨੋ ਨੂੰ, ਫਲਾਨੇ ਕਸਬੇ ਵਿੱਚ ਫਲਾਨੇ ਨਗਰ ਵਿੱਚ ਸਿੱਖਾਂ ਦੇ ਇੰਨੇ ਪਰਿਵਾਰ ਰਹਿੰਦੇ ਨੇ, ਤਾਂ ਉਸ ਵੇਲੇ ਜਦੋਂ ਖਬਰ ਸੁਣਦਾ ਸੀ ਨਾ, ਉਸ ਵੇਲੇ ਅਹਿਲਕਾਰਾਂ ਨੂੰ, ਸਿਪਾਹੀਆਂ ਨੂੰ, ਫੌਜ ਨੂੰ ਮੀਰ ਮੰਨੂ ਭੇਜਿਆ ਕਰਦਾ ਸੀ।
1: ਸੁਣੇ ਕਬੀਲੇ ਸਿੰਘਨ ਜੈਤੈ,
0: ਜਿੱਥੇ ਕਿੱਥੇ ਸਿੰਘਾਂ ਦੇ ਕਬੀਲੇ ਦਾ ਅਰਥ ਹੁੰਦਾ ਹੈ ਪਰਿਵਾਰ। ਆਮ ਇਹ ਬੋਲੀਏ ਜੀ ਕਬੀਲਾ, ਫਲਾਨਾ ਬੰਦਾ ਵੱਡੇ ਕਬੀਲੇ ਵਾਲਾ, ਕਬੀਲੇ ਦਾ ਅਰਥ ਹੈ ਪਰਿਵਾਰ, ਵੀ ਇਹ ਵੱਡੇ ਪਰਿਵਾਰ ਵਾਲਾ ਹੈ। ਜਿੱਥੇ ਸਿੱਖਾਂ ਦੇ ਬੜੇ ਬੜੇ ਵੱਡੇ ਪਰਿਵਾਰ ਰਹਿੰਦੇ ਸਨ ਜੀ, ਉੱਥੇ ਉੱਥੇ ਮੀਰ ਮੰਨੂ ਦੀ ਫੌਜ ਜਿਹੜੀ ਹੈ ਉਹ ਜਾਇਆ ਕਰਦੀ ਸੀ, ਜਾ ਕੇ ਬੀਬੀਆਂ ਨੂੰ ਕੇਸਾਂ ਤੋਂ ਧੋ ਲੈਣਾ, ਬੱਚਿਆਂ ਨੂੰ ਧੋ ਲੈਣਾ। ਤੁਸੀਂ ਇਤਿਹਾਸ ਸੁਣਦੇ ਹੋ, ਬੱਚੇ ਛੋਟੇ ਛੋਟੇ ਬੱਚੇ ਜਿਹੜੇ ਸਨ ਮਾਂ ਦਾ ਦੁੱਧ ਚੁੰਘਦੇ ਹੋਏ, ਜਿਹੜੇ ਮਾਂ ਦਾ ਖੀਰ ਹੀ ਪੀਂਦੇ ਸਨ, ਬੀਬੀਆਂ ਨੂੰ ਕੈਦ ਕਰ ਲੈਣਾ, ਕੈਦ ਕਰਕੇ ਅੱਗੇ ਚੱਕੀ ਰੱਖ ਦੇਣੀ। ਤਾਂ ਤੁਸੀਂ ਅਰਦਾਸ ਵਿੱਚ ਕਈ ਵਾਰ ਭਾਈ ਸਾਹਿਬ ਜੀ ਬਚਨ ਪੜ੍ਹਦੇ ਨੇ, ਖੰਨੀ ਖੰਨੀ ਪ੍ਰਸ਼ਾਦੇ ਤੇ ਗੁਜ਼ਾਰਾ ਕੀਤਾ, ਸਵਾ ਸਵਾ ਮਨ ਦੇ ਪੀਸਨੇ ਪੀਸੇ, ਭੁੱਖੇ ਢਿੱਡ ਰਹਿ ਕੇ ਵਾਹਿਗੁਰੂ ਵਾਹਿਗੁਰੂ। ਦੇਖੋ ਸਿੱਖੀ ਹੈ ਕੈਸੀ ਸਿੱਖੀ ਨਿਭਾਈ ਹੈ, ਤਾਂ ਹੀ ਤਾਂ ਭਾਈ ਸਾਹਿਬ ਜੀ ਕਹਿੰਦੇ ਗੁਰ ਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀ ਅਤ ਭੀੜੀ, ਉੱਥੇ ਟਿਕੇ ਨਾ ਪੁਨਹਣ, ਉੱਪਰ ਚੱਲ ਨਾ ਸਕੇ ਕੀੜੀ। ਬੱਛਰ ਨੀ ਜਿੱਥੇ ਟਿਕ ਸਕਦਾ, ਕੀੜੀ ਨਹੀਂ ਚੱਲਦੀ, ਇਹ ਸਿੱਖੀ ਦੀ ਕਮਾਈ ਹੈ। ਉਹ ਬੀਬੀਆਂ, ਉਹ ਮਾਵਾਂ ਜਿਨ੍ਹਾਂ ਨੇ ਸਵਾ ਸਵਾ ਮਨ ਦੇ ਪੀਸਨੇ ਪੀਸੇ, ਖੰਨੀ ਕੀ ਹੁੰਦੀ ਜੇ ਇੱਕ ਪ੍ਰਸ਼ਾਦਾ ਛੋਟਾ ਜਿਹਾ ਜੀ, ਉਸ ਛੋਟੇ ਜਿਹੇ ਪ੍ਰਸ਼ਾਦੇ ਦੇ ਚਾਰ ਟੁਕੜੇ, ਇੱਕ ਪ੍ਰਸ਼ਾਦੇ ਦੇ ਕਿੰਨੇ ਟੁਕੜੇ ਬੋਲੋ, ਚਾਰ ਟੁਕੜੇ, ਤੇ ਉਹਨਾਂ ਚਾਰ ਟੁਕੜਿਆਂ ਚੋਂ ਇੱਕ ਟੁਕੜਾ ਕਿੰਨਾ ਕੁ ਹੋਵੇਗਾ, ਇੱਕ ਗ੍ਰਾਈ ਪ੍ਰਸ਼ਾਦੇ ਦੀ ਹੋਵੇਗੀ, ਤੇ ਜਿੰਨਾ ਆਟਾ ਹੈ ਨਾ ਉਹ ਪ੍ਰਸ਼ਾਦੇ ਵਿੱਚ ਲੱਗਾ ਹੋਇਆ, ਉਦੋਂ ਚੌਗਣਾ ਲੂਣ ਪਾਇਆ ਜਾਂਦਾ ਸੀ ਉਸ ਪ੍ਰਸ਼ਾਦੇ ਦੇ ਵਿੱਚ, ਚਾਰ ਗੁਣਾ ਇੱਕ ਪ੍ਰਸ਼ਾਦੇ, ਦੇਖੋ ਤੁਸੀਂ ਕਿੰਨਾ ਲੂਣ ਹੋਵੇਗਾ। ਤੇ ਪਰ ਭੁੱਖ ਜਿਹੜੀ ਹੈ ਨਾ ਬਹੁਤ ਕੁਝ ਕਰਵਾ ਦਿੰਦੇ, ਢਿੱਡ ਨੂੰ ਝੁਲਕੂ ਤੇ ਦੇਣਾ ਹੀ ਪੈਂਦਾ ਹੈ ਨਾ, ਉਹ ਪ੍ਰਸ਼ਾਦਾ ਛੱਕ ਕੇ ਤੇ ਗੁਰੂ ਗੁਰੂ ਦਾ ਜਾਪ ਨੂੰ ਜਪ ਕੇ ਤੇ ਸਿੱਖੀ ਤੋੜ ਨਿਭਾ ਗਏ। ਫਿਰ ਉਹ ਬੀਬੀਆਂ ਨੂੰ ਕਿਵੇਂ ਮੀਰ ਮੰਨੂ ਕਰਦਾ ਸੀ, ਕਹਿੰਦੇ ਛੋਟੇ ਛੋਟੇ ਬੱਚਿਆਂ ਦੇ ਜਿਹੜੇ ਸੀਸ ਸਨ ਧੌਣ ਜਿਹੜੀ ਸੀ ਉਹਨੂੰ ਕੱਟ ਦਿੰਦਾ, ਤੇ ਉੱਪਰ ਨੂੰ ਜਿਹੜਾ ਧੜ ਸੀ ਉਹ ਵਗਾਇਆ ਜਾਂਦਾ, ਤੇ ਜਦੋਂ ਉੱਪਰ ਨੂੰ ਵਗਾਇਆ ਜਾਂਦਾ ਥੱਲੇ ਨੇਜਾ ਕਰਦੇ ਸਨ, ਤੇ ਜਦੋਂ ਨੇਜਾ ਕਰਦੇ ਸੀ ਨਾ ਜੀ, ਬੱਚਾ ਛੋਟਾ ਜਿਹਾ ਤਾਂ ਚੱਕਿਆ ਹਵਾ ਚ ਉਡਾਇਆ, ਥੱਲੇ ਨੇਜਾ ਕਰ ਦਿੱਤਾ ਜਿਹਨੂੰ ਵਰਸ਼ਾ ਕਹਿੰਦੇ ਹੋ, ਤੇ ਉਹ ਵਰਸ਼ਾ ਜਿਹੜਾ ਧੁੰਨੀ ਦੇ ਕੋਲ ਆ ਕੇ ਵੱਜਦਾ ਸੀ ਤੇ ਵਰਸ਼ਿਆਂ ਚ ਪਰੋਏ ਜਾਂਦੇ ਸਨ। ਫਿਰ ਉਹਨਾਂ ਬੱਚਿਆਂ ਦੇ ਸੀਸ ਜਿਹੜੇ ਨੇ ਧੜ ਨਾਲੋਂ ਵੱਖਰੇ ਕੀਤੇ ਜਾਂਦੇ, ਤੇ ਤੁਸੀਂ ਬਹੁਤ ਵਾਰ ਇਤਿਹਾਸ ਸੁਣਿਆ ਹੈ ਉਹਨਾਂ ਨੂੰ ਇੱਕ ਰੱਸੇ ਦੇ ਵਿੱਚ, ਜਿਵੇਂ ਆਪਾਂ ਗੈਂਡੇ ਦੇ ਫੁੱਲ, ਗੁਲਾਬ ਦੇ ਫੁੱਲ ਸੂਤ ਧਾਗੇ ਚ ਪਰੋਏ ਜਾਂਦੇ ਨੇ, ਤੇ ਉਹਨਾਂ ਛੋਟੇ ਛੋਟੇ ਬੱਚੇ ਬੱਚੀਆਂ ਦੇ ਸੀਸ, ਆਖੋ ਗੱਜ ਕੇ ਸਤਨਾਮ ਸ਼੍ਰੀ, ਬੋਲੋ ਸਤਨਾਮ ਸ਼੍ਰੀ, ਉਹ ਛੋਟੇ ਛੋਟੇ ਬੱਚੇ ਬੱਚੀਆਂ ਦੇ ਸੀਸ ਰੱਸਿਆਂ ਦੇ ਵਿੱਚ ਪਰਾਵ ਪਰੋ ਕੇ ਤੇ ਉਹਨਾਂ ਬੀਬੀਆਂ ਦੇ ਗਲਾਂ ਵਿੱਚ ਪਾਏ ਜਾਂਦੇ ਸਨ, ਤੇ ਆਪਣੇ ਹੱਥ ਨਾਲ ਚੱਕੀ ਪੀਂਦੀਆਂ ਸਨ

0: ਹੇ ਵਾਹਿਗੁਰੂ ਸਾਡੇ ਵਾਸਤੇ ਬਾਤ ਚੰਗੀ ਹੈ, ਇੰਨਾ ਸਿਦਕ, ਇੰਨਾ ਸਿਦਕ। ਤਾਂਹੀ ਉਹ ਤੇ ਅੱਜ ਅਰਦਾਸ ਵਿੱਚ ਉਹਨਾਂ ਨੂੰ ਯਾਦ ਕਰਦੇ ਹੋ, ਕਹਿੰਦੇ ਮੀਰ ਮੰਨੂ ਨੇ ਰੱਜ ਰੱਜ ਕੇ ਪੂਰਾ ਤਾਣ ਲਾ ਕੇ ਸਿੱਖਾਂ ਤੇ ਜ਼ੁਲਮ ਤੇ ਅਤਿਆਚਾਰ ਕੀਤਾ ਸੀ ਪਿਆਰਿਓ।
1: ਪੁੱਜ ਘੇਰ ਕਢਵਾਏ,
0: ਕਹਿੰਦੇ ਜਿੱਥੇ ਖਬਰ ਪੈਂਦੀ ਸੀ ਉੱਥੇ ਜਾ ਕੇ ਘੇਰਾ ਪਾ ਲੈਂਦੇ ਸਨ, ਤੇ ਘੇਰਾ ਪਾ ਕੇ ਕਿ ਕੋਈ ਬਾਹਰ ਨਾ ਨਿਕਲ ਸਕੇ ਦੌੜ ਸਕੇ, ਤੇ ਘਰਾਂ ਦੇ ਵਿੱਚੋਂ ਸਿੱਖਾਂ ਨੂੰ ਬਾਹਰ ਕੱਢਿਆ ਜਾਂਦਾ ਸੀ।
1: ਚੁਪਈ ਨਿਤ ਵਜ਼ੀਰ ਚੜ ਸਿੰਘਨ ਸ਼ਿਕਾਰ,
0: ਕਹਿੰਦੇ ਦੇਖੋ ਮੀਰ ਮਨੂ ਜਿਹੜਾ ਖੁਦ ਬਖੁਦ ਜਿਹੜਾ ਹੈ ਉਹ ਜਦੋਂ ਸਿੰਘਾਂ ਵੱਲੇ ਚੜਦਾ ਸੀ ਨਾ, ਜਿਵੇਂ ਸ਼ਿਕਾਰ ਨੂੰ ਕੋਈ ਜਾਂਦਾ, ਕਹਿੰਦੇ ਜੀ ਸ਼ਿਕਾਰ ਕਰਨੇ ਨੇ ਤਾਂ ਆਦਕ ਸ਼ਿਕਾਰ ਕੀ ਹੁੰਦਾ ਹੈ, ਖਰਗੋਸ਼ਾਂ ਦਾ ਇਤ ਆਦਕ ਸ਼ਿਕਾਰ ਕਰਿਆ ਕਰਦੇ ਸੀ, ਪਰ ਮੀਰ ਮਨੂ ਸਿੱਖਾਂ ਦਾ ਸ਼ਿਕਾਰ ਕਰਦਾ ਸੀ। ਤੇ ਜਦੋਂ ਘੋੜਿਆਂ ਤੇ ਫੌਜ ਲੈ ਕੇ ਜਾਂਦਾ ਸੀ ਨਾ, ਕੋਈ ਪੁੱਛੇ ਵੀ ਕਿੱਧਰ ਚੱਲਿਆ ਬਾਦਸ਼ਾਹ ਸਲਾਮਤ ਵਜ਼ੀਰ ਕਿੱਧਰ ਚੱਲਿਆ ਹੈ, ਤੇ ਜਦੋਂ ਸਿੱਖਾਂ ਨੂੰ ਮਾਰਨ ਵਾਸਤੇ ਜਾਂਦਾ ਸੀ ਕਹਿੰਦਾ ਸ਼ਿਕਾਰ ਖੇਡਣ ਚੱਲਿਆ ਸ਼ਿਕਾਰ, ਕਹਿੰਦੇ ਮੀਰ ਮਨੂ ਖੁਦ ਇਉਂ ਸਿੱਖਾਂ ਦਾ ਸ਼ਿਕਾਰ ਕਰਿਆ ਕਰਦਾ ਸੀ।
1: ਝਾੜੋਂ ਕਮਾਦੋਂ ਕੱਢ ਲੈ ਮਾਰ,
0: ਵਾਹਿਗੁਰੂ ਵਾਹਿਗੁਰੂ। ਤੇ ਗੁਰੂ ਕੇ ਸਿੱਖ ਜਿਹੜੇ ਕਮਾਦ ਤੁਸੀਂ ਜਾਣਦੇ ਹੋ, ਕਮਾਦ ਗੰਨੇ ਨੂੰ ਕਹਿੰਦੇ ਨੇ, ਕਮਾਦਾਂ ਵਿੱਚ ਲੁਕਿਆ ਕਰਦੇ ਸਨ, ਝਾੜੀਆਂ ਦੇ ਵਿੱਚ, ਬੇਲਿਆਂ ਦੇ ਵਿੱਚ, ਖੱਡਾਂ ਦੇ ਵਿੱਚ, ਪਹਾੜਾਂ ਦੇ ਵਿੱਚ, ਤੇ ਜਿੱਥੇ ਜਿੱਥੇ ਮੀਰ ਮਨੂ ਨੂੰ ਪਤਾ ਲੱਗ ਜਾਂਦਾ ਸੀ ਵੀ ਸਿੱਖ ਇੱਥੇ ਲੁਕੇ ਨੇ, ਬੱਚੇ ਇੱਥੇ ਲੁਕੇ ਨੇ, ਬੀਬੀਆਂ ਲੁਕੀਆਂ ਨੇ, ਝਾੜੀਆਂ ਦੇ ਵਿੱਚੋਂ, ਬੇਲਿਆਂ ਦੇ ਵਿੱਚੋਂ, ਕਮਾਦਾਂ ਦੇ ਵਿੱਚੋਂ ਸਿੱਖਾਂ ਨੂੰ ਬਾਹਰ ਕੱਢ ਕੇ ਖਾਲਸਾ ਜੀ ਸ਼ਹੀਦ ਕੀਤਾ ਜਾਂਦਾ ਸੀ।
1: ਜੋ ਸਿੰਘ ਖੇਤੀ ਕਰਨੇ ਵਾਲੇ,
0: ਇੱਥੋਂ ਤੱਕ ਜਿਹੜਾ ਜ਼ਿਮੀਂਦਾਰ ਕਰਨ ਵਾਲੇ ਖੇਤੀ ਜ਼ਿਮੀਂਦਾਰ ਵੀਰ ਸਨ, ਜਿਨ੍ਹਾਂ ਦਾ ਕੰਮ ਇੰਨਾ ਸੀ ਵੀ ਆਪਣੀ ਕਿਰਤ ਕਰਨੀ, ਹਲ ਚਲਾਉਣਾ, ਫਸਲ ਬੀਜਣੀ ਤੇ ਪਰਿਵਾਰ ਦਾ ਰੁਜ਼ਗਾਰ ਕਰਨਾ, ਕਿਰਤ ਕਰਨੀ, ਕਹਿੰਦੇ ਮੀਰ ਮਨੂ ਨੇ ਉਹਨਾਂ ਜ਼ਿਮੀਂਦਾਰਾਂ ਨੂੰ ਵੀ ਪਕੜ ਪਕੜ ਕੇ ਸ਼ਹੀਦ ਕਰ ਦਿੱਤਾ ਸੀ।
1: ਸੋਪੀ ਟੋਲ ਸਿੰਘ ਓਏ ਮਾਰੇ,
0: ਟੋਲ ਦਾ ਅਰਥ ਹੈ ਟੋਲ ਲੱਭ ਲੱਭ ਕੇ, ਟੋਲ ਦਾ ਅਰਥ ਹੈ ਲੱਭ ਲੱਭ ਕੇ, ਜਿੱਥੇ ਦਸ ਪੈਂਦੀ ਸੀ ਉੱਥੇ ਲੱਭ ਕੇ ਸ਼ਹੀਦ, ਸਿੱਖਾਂ ਨੂੰ ਸ਼ਹੀਦ ਕੀਤਾ ਜਾਂਦਾ।
1: ਹਾਹਾਕਾਰ ਭਇਓ ਮਾਝੇ ਮਾਏ,
0: ਵਾਹਿਗੁਰੂ ਵਾਹਿਗੁਰੂ। ਭਾਈ ਸਾਹਿਬ ਜੀ, ਭਾਈ ਰਤਨ ਸਿੰਘ ਜੀ ਭੰਗੂ ਲਿਖਦੇ ਨੇ, ਮਾਝੇ ਦੇ ਇਲਾਕੇ ਵਿੱਚ ਹਾਹਾਕਾਰ ਮੱਚ ਗਈ। ਮਾਝੇ ਦੇ ਇਲਾਕੇ ਵਿੱਚ ਪਹਿਲਾਂ ਤੋਂ ਹੀ ਸ਼ਹੀਦੀਆਂ ਹੁੰਦੀਆਂ ਆਈਆਂ ਨੇ, ਤੇ ਜੇ ਤੁਸੀਂ ਹੁਣ ਦੀ ਗੱਲ ਸੁਣਦੇ ਹੋ ਵਰਤਮਾਨ ਦੇ ਸਮੇਂ ਦੀ, 84 ਤੋਂ ਬਾਅਦ ਲੈ ਕਰਕੇ ਤਕਰੀਬਨ ਜ਼ਿਆਦੀਆਂ ਕੁਰਬਾਨੀਆਂ ਮਾਝੇ ਦੇ ਇਲਾਕੇ ਵਿੱਚ ਹੋਈਆਂ, ਮਝੈਲਾਂ ਨੇ ਕੀਤੀਆਂ ਨੇ, ਤੇ ਉਸ ਸਮੇਂ ਸਾਡੇ ਵਿੱਚ ਤਰਨ ਤਾਰਨ ਦਾ ਇਲਾਕਾ ਤੇ ਗੁਰਦਾਸਪੁਰ ਦਾ ਇਲਾਕਾ ਅੱਜ ਵੀ ਮਸ਼ਹੂਰ ਗਿਣਿਆ ਜਾਂਦਾ ਜੇ। ਕਹਿੰਦੇ ਮਾਝੇ ਦੇ ਇਲਾਕੇ ਵਿੱਚ ਬਹੁਤ ਭਾਰੀ ਹਾਹਾਕਾਰ ਮੱਚ ਗਈ। ਇਹ ਨਹੀਂ ਵੀ ਬਾਕੀ ਵਾਲਿਆਂ ਨੇ ਕੁਰਬਾਨੀਆਂ ਨਹੀਂ ਕੀਤੀਆਂ, ਦੁਬਾਬੇ ਵਾਲਿਆਂ ਨੇ ਨਹੀਂ ਕੀਤੀਆਂ, ਜਾਂ ਇਸ ਪਾਸਿਓ ਨਹੀਂ ਹੋਈਆਂ, ਪਰ ਮਾਝੇ ਦੇ ਇਲਾਕੇ ਵਿੱਚ ਹਾਹਾਕਾਰ ਮੱਚ ਗਈ ਵੀ ਮੀਰ ਮਨੂ ਜਿਹੜਾ ਹੈ ਉਹ ਸਿੱਖਾਂ ਤੇ ਭਾਰੀ ਅਤਿਆਚਾਰ ਕਰਦਾ ਹੈ।
1: ਲੁਕਨੇ ਜਗ੍ਹਾ ਕਬੀਲਨ ਨਾਹੀਂ,
0: ਕਹਿੰਦੇ ਜਿਹੜੇ ਕਬੀਲੇ ਸਨ ਨਾ ਪਰਿਵਾਰ ਸਿੱਖਾਂ ਦੇ, ਸਿੱਖਾਂ ਦੇ ਪਰਿਵਾਰ ਜਦੋਂ ਝਾੜੀਆਂ ਬੇਲਿਆਂ ਕਮਾਦਾਂ ਚ ਉਹਨਾਂ ਨੂੰ ਕੱਢ ਲਿਆ, ਵਾਹਿਗੁਰੂ ਕਿਵੇਂ ਕਥਾ ਬਿਆਨ ਕਰੀਏ, ਜਦੋਂ ਔਖੀ ਘੜੀ ਆ ਜਾਵੇ ਤੇ ਲੁਕਣ ਨੂੰ ਜਗ੍ਹਾ ਨਹੀਂ ਜੇ ਮਿਲਦੀ ਹੁੰਦੀ, ਇਹ ਹੰਢਾਏ ਨੇ ਵਾਰ ਤੇ, ਜਿਹਦੇ ਕਿਧਰੇ ਫੌਜ ਮਗਰ ਲੱਗੀ ਹੋਵੇ, ਸ਼ਪਾਹ ਮਗਰ ਲੱਗੀ ਹੋਵੇ, ਉਸ ਵੇਲੇ ਵੀ ਏਦਾਂ ਦੇ ਹਾਲਾਤ ਸੀ। ਕਹਿੰਦੇ ਜਿਹੜੇ ਸਿੱਖ ਪਰਿਵਾਰ ਸੀ ਨਾ, ਸਿੱਖ ਪਰਿਵਾਰ ਉਹਨਾਂ ਨੂੰ ਲੁਕਣ ਵਾਸਤੇ ਜਗ੍ਹਾ ਨਹੀਂ ਸੀ ਮਿਲਦੀ, ਕਈ ਵਾਰ ਤੇ ਇੱਥੋਂ ਤੱਕ ਹੋ ਜਾਂਦਾ ਜੇ ਜਿਹੜਾ ਆਂਢ ਗਵਾਂਢ ਹੁੰਦਾ ਹੈ ਨਾ ਉਹ ਵੀ ਮੁੱਖ ਮੋੜ ਜਾਂਦੇ ਨੇ। ਗੁਰੂ ਕੀ ਬਾਣੀ ਦੇ ਬੋਲ ਆ, ਟਲ ਜੇ ਜਾਂ ਕੋ ਮੁਸ਼ਕਲ ਅੱਤ ਬਣੈ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਪੀ ਭੱਜ ਖਲੇ। ਆਂਢੀਆਂ ਗਵਾਂਢੀਆਂ ਦੀ ਗੱਲ ਤਾਂ ਛੱਡ ਦਿਓ, ਜਿਹੜੇ ਰਿਸ਼ਤੇਦਾਰ ਹੁੰਦੇ ਜੇ ਨਾ ਉਹ ਵੀ ਮੂੰਹ ਮੋੜ ਜਾਂਦੇ ਵੀ ਇਹ ਤੇ ਸਿਆਪੇ ਚ ਪਏ ਨੇ ਤੇ ਸਾਨੂੰ ਵੀ ਖਰਾਬ ਕਰ ਦੇਗਾ। ਕਹਿੰਦੇ ਉਹ ਵੀ ਮੂੰਹ ਮੋੜ ਜਾਂਦੇ ਨੇ, ਪਰ ਮੇਰਾ ਗੁਰੂ ਚੇਤੇ ਆ ਜਾਵੇ ਤੇ ਗੁਰੂ ਤੱਤੀ ਵਾਹ ਨਹੀਂ ਲੱਗਣ ਦਿੰਦਾ। ਸਾਕ ਵੀ ਭੱਜ ਖਲੇ, ਸਭੋ ਭੱਜੇ ਆਸਰਾ ਚੁੱਕੇ ਸਭ ਸਰਾਓ, ਚਿੱਤ ਆਵੇ ਉਸ ਪਾਰ ਬ੍ਰਹਮ ਹਾਂਜੀ ਲੱਗੇ ਨਾ ਤੱਤੀ ਵਾਓ। ਇਹ ਮੇਰੇ ਗੁਰੂ ਦਾ ਬਿਰਧ ਹੋਇਆ ਕਰਦਾ ਹੈ। ਕਹਿੰਦੇ ਸਿੱਖਾਂ ਨੂੰ ਲੁਕਣ ਵਾਸਤੇ ਵੀ ਜਗ੍ਹਾ ਨਸੀਬ ਨਹੀਂ ਹੋ ਰਹੀ।
1: ਇੱਕ ਨਾ ਪੰਡੋਰੀ ਹੁਤੋ ਗ੍ਰਾਮ,
0: ਕਹਿੰਦੇ ਇੱਕ ਨਗਰ ਹੈ ਮਝੈਲ ਦੇ ਵਿੱਚ, ਮਾਝੇ ਵਿੱਚ, ਜਿਸ ਨਗਰ ਦਾ ਨਾਮ ਭਾਈ ਸਾਹਿਬ ਜੀ ਪੰਡੋਰੀ ਨਗਰ ਲਿਖਦੇ ਹਨ।
1: ਉਤੋਂ ਪ੍ਰਸਿੱਧ ਜਗਦਾਦੂ ਬ੍ਰਾਹਮ
0: ਇਸ ਪੰਡੋਰੀ ਨਗਰ ਦੇ ਵਿੱਚ ਇੱਕ ਮਹਾਤਮਾ ਮਹਾਨ ਆਤਮਾ ਸੰਤ ਸਾਧ ਜਿਹਨੇ ਸਾਧਿਆ ਹੋਇਆ ਸੀ ਜਿਹਦਾ ਨਾਮ ਸੀ ਸੰਤ ਦਾਦੂ ਰਾਮ। ਇਸ ਪੰਡੋਰੀ ਨਗਰ ਵਿੱਚ ਉਹਦਾ ਸਥਾਨ ਸੀ। ਸੰਤ ਦਾਦੂ ਰਾਮ ਰਿਹਾ ਕਰਦਾ ਸੀ
1: ਤਾਂ ਮਾਤ ਦਾਦੀ ਅੰਬਰੀ ਚੱਪ ਰਹੀ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਭਾਈ ਰਤਨ ਸਿੰਘ ਜੀ ਕਹਿੰਦੇ ਜਦੋਂ ਬਿਪਤਾ ਬਣ ਗਈ ਨਾ ਸਾਡੇ ਤੇ ਮਝੈਲ ਸਨ, ਕਹਿੰਦੇ ਉਸ ਵੇਲੇ ਮੇਰੀ ਦਾਦੀ ਅੱਖੀਂ ਡਿੱਠਾ ਹਾਲ ਲਿਖਦੇ ਨੇ ਭਾਈ ਰਤਨ ਸਿੰਘ ਜੀ। ਦਾਦੀ ਕੌਣ? ਸਤਿਕਾਰਯੋਗ ਭਾਈ ਮਹਿਤਾਬ ਸਿੰਘ ਜੀ ਦੀ ਘਰਵਾਲੀ ਤੇ ਭਾਈ ਰਾਏ ਸਿੰਘ ਦੀ ਮਾਂ ਤੇ ਭਾਈ ਰਤਨ ਸਿੰਘ ਭੰਗੂ ਦੀ ਦਾਦੀ। ਮੈਂ ਸਪਸ਼ਟ ਬਾਤ ਕਰ ਦਿੱਤੀ ਹੈ। ਤੇ ਨਾਲ ਕਹਿੰਦੇ ਮੇਰੀ ਮਾਂ ਵੀ, ਮੇਰੀ ਦਾਦੀ ਤੇ ਮੇਰੀ ਮਾਂ ਭਾਈ ਸਾਹਿਬ ਜੀ ਲਿਖਦੇ ਨੇ ਦੋਨੋਂ ਜਾਣੀਆਂ ਜਿਹੜੀਆਂ ਸਨ ਉਹ ਸੰਤ ਦਾਦੂ ਰਾਮ ਦੇ ਡੇਰੇ ਵਿੱਚ ਜਾਨ ਬਚਾਉਣ ਵਾਸਤੇ ਜਾ ਕੇ ਉਹਨਾਂ ਨੇ ਲੁਕਣਾ ਛੁਪਣਾ ਕੀਤਾ। ਜਦੋਂ ਬਿਪਤਾ ਬਣਦੀ ਹਰ ਇੱਕ ਬੰਦਾ ਯਤਨ ਕਰਦਾ ਮੇਰਾ ਕਿਧਰੇ ਨਾ ਕਿਧਰੇ ਬਚਾ ਹੋ ਜਾਵੇ, ਤਾਂ ਉਸ ਵੇਲੇ ਭਾਈ ਸਾਹਿਬ ਜੀ ਕਹਿੰਦੇ ਮੇਰੀ ਦਾਦੀ ਤੇ ਮਾਂ ਜਿਹੜੀ ਸਨ ਉਹ ਦਾਦੂ ਰਾਮ ਸੰਤ ਦੇ ਡੇਰੇ ਵਿਖੇ ਜਾ ਕੇ ਰਹਿਣਾ ਕੀਤਾ ਸੀ।
1: ਹਲ ਕਾਰਨ ਜਾਏ ਵਜ਼ੀਰੈ ਕਹੀ,
0: ਪਰ ਜਿਹੜੇ ਸੂਈਏ ਹੁੰਦੇ ਨੇ ਉਹਨਾਂ ਦੀ ਖਬਰ ਬੜੀ ਤਿੱਖੀ ਹੁੰਦੀ ਹੈ। ਹਲਕਾਰਿਆਂ ਨੇ ਸੂਈਆਂ ਨੇ ਜਾ ਕੇ ਵਜ਼ੀਦੇ ਕੇ ਮੀਰ ਮੰਨੂ ਨੂੰ ਦੱਸ ਦਿੱਤਾ ਵੀ ਜਿਹੜੇ ਸਿੱਖ ਆ ਨਾ ਉਹਨਾਂ ਦੇ ਪਰਿਵਾਰ ਬੀਬੀਆਂ ਜਿਹੜੀਆਂ ਨੇ

0: ਕਹਿੰਦੇ ਉਸ ਵੇਲੇ ਮੀਰ ਮੰਨੂ ਜਿਹੜਾ ਸੀ ਫੌਜ ਲੈ ਕਰਕੇ ਸੰਤ ਦਾਦੂ ਰਾਮ ਦੇ ਡੇਰੇ ਨੂੰ ਆ ਕੇ ਚਾਰ ਸ਼ਫੇਰੇ ਘੇਰਾ ਪਾ ਲੈਣਾ ਕੀਤਾ ਹੈ।
1: ਘੇਰਿਓ ਪਿੰਡ ਕਰ ਤਦਬੀਰ,
0: ਆਪਣਾ ਹੁਕਮ ਦੇ ਕੇ ਮੀਰ ਮੰਨੂ ਨੇ ਚਾਰ ਸ਼ਫੇਰੇ ਸਾਰੇ ਪੰਡੋਰੀ ਪਿੰਡ ਨੂੰ ਘੇਰਾ ਪਾ ਲੈਣਾ ਕੀਤਾ, ਵਿਸ਼ੇਸ਼ ਕਰਕੇ ਸੰਤ ਦਾਦੂ ਰਾਮ ਦੇ ਡੇਰੇ ਨੂੰ ਬਹੁਤ ਤਕੜਾ ਸੀਲ ਬੰਦ ਕਰ ਦਿੱਤਾ।
1: ਦੋਹਰਾ ਦਾਦੂ ਰਾਮ ਕੋ ਪੋਤਰੋ ਫੜ ਉਨ ਲਿਓ ਮੰਗਾ।
0: ਕਹਿੰਦੇ ਉਸ ਵੇਲੇ ਭਾਈ ਸਾਹਿਬ ਜੀ ਲਿਖਦੇ ਨੇ ਸੰਤ ਦਾਦੂ ਰਾਮ ਤਾਂ ਇਸ ਸੰਸਾਰ ਤੋਂ ਜਾ ਚੁੱਕਾ ਸੀ, ਉਹਨਾਂ ਦਾ ਪੋਤਰਾ ਉਹਨਾਂ ਦੇ ਸਿੰਘਾਸਨ ਗੱਦੀ ਤੇ ਬੈਠਾ ਸੀ, ਤੇ ਸੰਤ ਦਾਦੂ ਰਾਮ ਦੇ ਪੋਤਰੇ ਨੂੰ ਕਹਿੰਦੇ ਮੀਰ ਮੰਨੂ ਦੇ ਅਹਿਲਕਾਰਾਂ ਨੇ ਪਕੜ ਲੈਣਾ ਕੀਤਾ ਹੈ।
1: ਕਹਿਓ ਪਾਸ ਤੁਜੋ ਦੁਜਦ ਕਣੇ,
0: ਦੋਸਤ ਦੱਦੇ ਨੂੰ ਔਂਕੜ ਸੱਸਾ ਦੱਦਾ, ਦੁਸ਼ ਦਾ ਅਰਥ ਹੁੰਦਾ ਚੋਰ, ਤੇ ਸੰਤ ਦਾਦੂ ਰਾਮ ਦੇ ਪੋਤਰੇ ਨੂੰ ਜਿਹੜਾ ਉਸ ਵੇਲੇ ਡੇਰੇ ਨੂੰ ਚਲਾਉਣ ਵਾਲਾ ਸੀ, ਮੁਖੀ ਸੀ, ਉਹਨੂੰ ਪਕੜ ਕੇ ਕਹਿਣ ਲੱਗੇ ਵੀ ਤੇਰੇ ਕੋਲ ਸਿੱਖਾਂ ਨੂੰ ਕੀ ਕਹਿੰਦੇ ਸੀ, ਚੋਰ ਨੇ ਇਹ ਦੁਸ਼ਟ ਨੇ ਮੀਰ ਮੰਨੂ ਇਹੋ ਕਿਹਾ ਕਰਦਾ ਸੀ, ਕਹਿਣ ਲੱਗੇ ਵੀ ਤੇਰੇ ਕੋਲ ਤੇਰੇ ਆਸ਼ਰਮ ਦੇ ਵਿੱਚ ਜਿਹੜੇ ਸਿੱਖ ਚੋਰ ਨੇ ਡਾਕੂ ਧਾੜਵੀ ਨੇ ਉਹ ਤੇਰੇ ਡੇਰੇ ਵਿੱਚ ਰਹਿੰਦੇ ਹਨ।
1: ਸੋ ਹਮ ਦਿਓ ਫੜਾ,
0: ਇਸ ਤਰ੍ਹਾਂ ਮੀਰ ਮੰਨੂ ਦੇ ਅਹਿਲਕਾਰ ਕਹਿਣ ਲੱਗੇ ਵੀ ਉਹ ਜਿਹੜੇ ਚੋਰ ਨੇ ਨਾ ਸਿੱਖ ਬੀਬੀਆਂ ਜਿਹੜੀਆਂ ਨੇ ਬੰਦੇ ਜਿਹੜੇ ਨੇ ਸਿੱਖ, ਤੂੰ ਇਉਂ ਕੰਮ ਕਰ ਵੀ ਸਾਰੇ ਦੇ ਸਾਰੇ ਉਹ ਸਾਨੂੰ ਫੜਾ ਦੇਣਾ ਕਰ ਜੇ।
1: ਚੁਪਈ ਬਾਲਕ ਮਹੰਤ ਮੁਕਰਤ ਤੈ,
0: ਆਖੋ ਸਤਨਾਮ ਸ਼੍ਰੀ, ਬੋਲਣਾ ਤੇ ਸੱਚ ਹੀ ਚਾਹੀਦਾ ਹੈ, ਪਰ ਕਿਤੇ ਝੂਠ ਵੀ ਸੱਚ ਤੋਂ ਵਧੇਰੇ ਕੰਮ ਕਰਦਾ ਹੈ। ਕਿਸੇ ਦੀ ਜਾਨ ਬਚਦੀ ਹੋਵੇ ਤੇ ਉੱਥੇ ਝੂਠ ਬੋਲ ਦੇਵੇ ਤੇ ਉਹ ਸੱਚ ਤੋਂ ਵੀ ਅਗਾਂਹ ਲੰਘ ਜਾਂਦਾ ਹੈ। ਉਸ ਵੇਲੇ ਸੰਤ ਦਾਦੂ ਰਾਮ ਦਾ ਜਿਹੜਾ ਪੋਤਰਾ ਸੀ ਨਾ ਖਾਲਸਾ ਜੀ, ਉਹ ਜਾਨ ਬਚਾਉਣ ਵਾਸਤੇ ਬੀਬੀਆਂ ਦੀ ਸਿੱਖਾਂ ਦੀ ਮੀਰ ਮੰਨੂ ਕੋਲ ਸਾਫ਼ ਮੁਕਰ ਗਿਆ ਵੀ ਮੇਰੇ ਕੋਲ ਕੋਈ ਵੀ ਨਾ ਚੋਰ ਹੈ ਨਾ ਸਿੱਖ ਹੈ ਨਾ ਉਹਨਾਂ ਦਾ ਕਬੀਲਾ ਹੈ, ਮੇਰੇ ਕੋਲ ਕਿਸੇ ਤਰ੍ਹਾਂ ਦਾ ਕੋਈ ਐਸਾ ਬੰਦਾ ਬਿਲਕੁਲ ਨਹੀਂ ਹੈ।
1: ਉਸ ਕੋ ਘਰ ਵਜ਼ੀਰ ਟੋਲਣ ਕਰਿਓ,
0: ਕਹਿੰਦੇ ਉਸ ਵੇਲੇ ਮੀਰ ਮੰਨੂ ਦੀ ਤਸੱਲੀ ਨਾ ਹੋਈ, ਆਪਣੇ ਅਹਿਲਕਾਰਾਂ ਛਪਾਣ ਹੁਕਮ ਕੀਤਾ ਵੀ ਦਾਦੂ ਰਾਮ ਦਾ ਇੱਕ ਇੱਕ ਘਰ ਥਾਂ ਤੇ ਆਸ਼ਰਮ ਵਿੱਚ ਇੱਕ ਇੱਕ ਕਮਰਾ ਇੱਕ ਇੱਕ ਜਗ੍ਹਾ ਨੂੰ ਫੋਲਿਆ ਜਾਵੇ, ਉਹਦੀ ਤਲਾਸ਼ੀ ਲਈ ਜਾਵੇ, ਕਿਧਰੇ ਇਹਦੇ ਘਰ ਵਿੱਚ ਸਿੱਖ ਬੀਬੀਆਂ ਜਾਂ ਸਿੱਖ ਕਿਧਰੇ ਲੁਕੇ ਛੁਪੇ ਨਾ ਹੋਣ ਜੇ।
1: ਮਾਤਾ ਹੰਬਰੀ ਔਰ ਜੋ ਸਿੱਖਣੀ,
0: ਭਾਈ ਰਤਨ ਸਿੰਘ ਜੀ ਕਹਿੰਦੇ ਮੇਰੀ ਮਾਂ ਤੇ ਮੇਰੀ ਦਾਦੀ ਤੇ ਇਹ ਦੋਨੋਂ ਨਹੀਂ ਸਨ, ਇਹਨਾਂ ਦੇ ਨਾਲ ਹੋਰ ਪਿਆਰੇ ਗੁਰ ਸਿੱਖਾਂ ਦੀਆਂ ਵੀ ਸੁਪਤਨੀਆਂ ਸਨ, ਹੋਰ ਬੀਬੀਆਂ ਵੀ ਦਾਦੂ ਰਾਮ ਦੇ ਡੇਰੇ ਵਿੱਚ ਉਸ ਵੇਲੇ ਜਦੋਂ ਘੇਰਾ ਪਿਆ ਤਾਂ ਮੌਜੂਦ ਸਨ ਜੇ।
1: ਕੱਪੜੇ ਰੰਗਿਓ ਸਭ ਬਿਸ਼ਨੀ,
0: ਉਸ ਵੇਲੇ ਦਾਦੂ ਰਾਮ ਜੀ ਦੇ ਪੋਤਰੇ ਨੇ ਆਉਣ ਤੋਂ ਪਹਿਲਾਂ ਪਤਾ ਖਬਰ ਲੱਗ ਜਾਂਦੀ ਹੈ, ਡਰ ਤਾਂ ਪਹਿਲਾਂ ਹੀ ਹੁੰਦਾ ਹੈ, ਤੇ ਉਸ ਵੇਲੇ ਦਾਦੂ ਰਾਮ ਦੇ ਪੋਤਰੇ ਨੇ ਉਹਨਾਂ ਬੀਬੀਆਂ ਨੂੰ, ਰਤਨ ਸਿੰਘ ਜੀ ਲਿਖਦੇ ਨੇ ਮੇਰੀ ਮਾਂ ਮੇਰੀ ਦਾਦੀ ਹੋਰ ਬੀਬੀਆਂ ਨੂੰ ਭਗਵੇਂ ਕੱਪੜੇ ਪਵਾ ਦਿੱਤੇ, ਬਿਸ਼ਨੀ ਬਣਾ ਦਿੱਤੇ ਆ, ਭੇਸ ਜਿਹੜਾ ਹੈ ਉਹ ਬਦਲ ਦਿੱਤਾ, ਕੋਈ ਸਮੇਂ ਮੁਤਾਬਕ ਲਿਬਾਸ ਬਦਲਣਾ ਹੋਵੇ ਤੇ ਕੋਈ ਐਸੀ ਬਾਤ ਨਹੀਂ ਹੋਇਆ ਕਰਦੀ, ਅਗਰ ਜੇ ਬਾਬਾ ਸੁੱਖਾ ਸਿੰਘ ਜੀ ਬਾਬਾ ਮਹਿਤਾਬ ਸਿੰਘ ਜੀ ਲਿਬਾਸ ਨਾ ਬਦਲ ਕੇ ਜਾਂਦੇ, ਬੀਕਾਨੇਰ ਤੋਂ ਚੱਲੇ ਨੇ ਅੰਮ੍ਰਿਤਸਰ ਆਏ ਨੇ ਮੱਸੇ ਦਾ ਸਿਰ ਵੱਢਣ ਵਾਸਤੇ, ਤੇ ਜੇ ਉਹ ਲਿਬਾਸ ਨਾ ਬਦਲਦੇ ਪੱਟੀ ਵਾਲੇ ਪਠਾਣਾ ਵਾਲਾ ਲਿਬਾਸ ਨਾ ਬਣਾਉਂਦੇ ਤਾਂ ਉਹਦਾ ਸਿਰ ਥੋੜੀ ਵੱਢਿਆ ਜਾਣਾ ਸੀ, ਸਮੇਂ ਮੁਤਾਬਕ ਲਿਬਾਸ ਬਦਲਣਾ ਪੈਂਦਾ ਹੈ। ਜੇ ਬਾਬਾ ਵਿਧੀ ਚੰਦ ਸ਼ੀਨਾ ਗੁਰੂ ਕਾ ਸ਼ੀਨਾ ਲਿਬਾਸ ਨਾ ਬਦਲਦੇ ਤਾਂ ਫਿਰ ਪੱਟੀਓ ਦਸ਼ਾਲੇ ਲਿਆਂਦੇ ਨਹੀਂ ਸੀ ਜਾਣੇ, ਜੇ ਬਾਬਾ ਵਿਧੀ ਚੰਦ ਲਿਬਾਸ ਨਾ ਬਦਲਦਾ ਤਾਂ ਲਾਹੌਰ ਚੋਂ ਦਿਲਬਾਗ ਤੇ ਗੁਲਬਾਗ ਘੋੜਾ ਲਿਆਂਦੇ ਨਹੀਂ ਸੀ ਜਾਣੇ, ਸਮੇਂ ਮੁਤਾਬਕ ਬਹੁਤ ਕੁਝ ਕਰਨਾ ਪੈ ਜਾਂਦਾ ਹੈ। ਉਸ ਵੇਲੇ ਇੱਥੇ ਬੱਚਾ ਲਿਖਦੇ ਨੇ ਕਹਿੰਦੇ ਬੀਬੀਆਂ ਨੇ ਆਪਣੇ ਲਿਬਾਸ ਜਿਹੜੇ ਸਨ ਉਹ ਬਦਲ ਲੈਣਾ ਕੀਤੇ ਸੀ।
1: ਕਹੋ ਭੈਣ ਕਿਸੇ ਬੇਟੀ ਕਹੀ,
0: ਉਸ ਵੇਲੇ ਦਾਦੂ ਰਾਮ ਦਾ ਪੋਤਰਾ ਕਹਿੰਦਾ ਆ ਮੇਰੀ ਮਾਂ ਜੇ ਆ ਮੇਰੀ ਭੈਣ ਜੇ ਆ ਫਲਾਨੀ ਬੀਬੀ ਡੇਰੇ ਦੀ ਸੇਵਾ ਕਰਨ ਵਾਲੀ ਹੈ, ਸਦਕੇ ਜਾਈਏ ਐਸੇ ਸਿੱਖ ਦੇ, ਸੰਤ ਹੋਵੇ ਤੇ ਇਹੋ ਜਿਹਾ ਸੰਤ ਹੋਵੇ, ਮਹਾਤਮਾ ਹੋਵੇ ਤੇ ਇਹੋ ਜਿਹਾ ਮਹਾਤਮਾ ਹੋਵੇ, ਖਾਲੀ ਬਾਹਰਲੇ ਲਿਬਾਸ ਵਾਲਾ ਨਾ ਸੰਤ ਹੋਵੇ। ਪਾਤਸ਼ਾਹ ਜੀ ਕਹਿੰਦੇ ਇਹੋ ਜਿਹੇ ਸੰਤਾਂ ਦੀ ਲੋੜ ਹੁੰਦੀ ਹੈ, ਕਹਿੰਦਾ ਮੇਰੀ ਮਾਂ ਜੇ ਆ ਮੇਰੀ ਭੈਣ ਜੇ ਆ ਸੇਵਾ ਕਰਨ ਵਾਲੀ ਹੈ ਕਿਵੇਂ ਸਿੱਖਾਂ ਦੀ ਮਦਦ ਕਰਨਾ ਕੀਤੀ ਹੈ
1: ਗੋਲੀ ਸੇਵਕ ਕੇਤੀ ਜੋ ਕਹੀ
0: ਆ ਗੋਲੀ ਆ ਸੇਵਕ ਡੇਰਾ ਦੀ ਸੇਵਾਦਾਰ ਕਰਨ ਵਾਲੀ ਆ ਝਾੜੂ ਲਾਉਣ ਵਾਲੀ ਹੈ ਆ ਲੰਗਰ ਪਕਾਉਣ ਵਾਲੀ ਹੈ ਜਿੰਨੀਆਂ ਬੀਬੀਆਂ ਸਨ ਜੀ ਉਹਨਾਂ ਦੀਆਂ ਵੱਖ ਵੱਖ ਸੇਵਾ ਥਾਂ ਤੇ ਉਹਨਾਂ ਨੂੰ ਲਾ ਦੇਣਾ ਕੀਤਾ ਹੈ
1: ਇਮ ਉਨ ਪੜਦੋ ਸਪਰ ਪਾਇਓ
0: ਭਾਈ ਸਾਹਿਬ ਜੀ ਕਹਿੰਦੇ ਇਸ ਤਰ੍ਹਾਂ ਸੰਤ ਦਾਦੂ ਰਾਮ ਦੇ ਪੋਤਰੇ ਨੇ ਸਾਰਿਆਂ ਤੇ ਪੜਦਾ ਪਾਲਿਆ ਭਾਵ ਸਾਰਿਆਂ ਨੂੰ ਇਉਂ ਤਸੱਲੀਦਾਰ ਉਹਨਾਂ ਨੂੰ ਜਵਾਬ ਦਿੱਤੇ ਨੇ ਵੀ ਇਹਨਾਂ ਦਾ ਬਚਾਅ ਹੋ ਜਾਵੇ ਜੇ
1: ਆਪਣੇ ਉੱਪਰ ਦੁਖੇ ਸੁਹਾਇਓ
0: ਵਾਹਿਗੁਰੂ ਵਾਹਿਗੁਰੂ ਪਰ ਕਿਸੇ ਦੀ ਸਹਾਇਤਾ ਕਰਨ ਵਾਸਤੇ ਖਾਲਸਾ ਜੀ ਆਪ ਦੁੱਖ ਝੱਲਣਾ ਵੀ ਪੈ ਜਾਂਦਾ ਹੈ ਬਾਬਾ ਸੰਤ ਰਾਮ ਜੀ ਦੇ ਪੋਤਰੇ ਨੇ ਆਪਣੇ ਤੇ ਕਸ਼ਟ ਤਾਂ ਸਹਾਰ ਲਿਆ ਪਰ ਸਿੱਖ ਬੀਬੀਆਂ ਦੀ ਇੱਜ਼ਤ ਨੂੰ ਬਰਕਰਾਰ ਰੱਖ ਲੈਣਾ ਕੀਤਾ ਸੀ
1: ਵਜ਼ੀਰ ਕਈ ਦੁਸਤ ਲੁਕੋਏ
0: ਪਰ ਮੀਰ ਮਨੂ ਨਾ ਮੰਨਿਆ ਕਮਾਲ ਦੀ ਗੱਲ ਜੇ ਇੰਨੀ ਤਸੱਲੀ ਦੇਣ ਦੇ ਬਾਅਦ ਵੀ ਜਦੋਂ ਮੀਰ ਮਨੂ ਨਾ ਮੰਨਿਆ ਕਹਿਣ ਲੱਗਾ ਇਹਦੇ ਕੋਲ ਚੋਰ ਜ਼ਰੂਰ ਨੇ ਸਿੱਖਾਂ ਦਾ ਇਹਨੂੰ ਪਤਾ ਹੈ ਸਿੱਖ ਬੀਬੀਆਂ ਦਾ ਇਹਨੂੰ ਪਤਾ ਹੈ ਇਉਂ ਕਰੋ ਅਹਿਲਕਾਰ ਨੂੰ ਕਹਿਣਾ ਕੀਤਾ ਵੀ ਇਹਨੂੰ ਕੈਦ ਕਰ ਲਓ ਉਸ ਵੇਲੇ ਸੰਤ ਦਾਦੂ ਰਾਮ ਦੇ ਪੋਤਰੇ ਦੀਆਂ ਮੁਸ਼ਕਾਂ ਜਿਹੜੀਆਂ ਸਨ ਹੱਥਾਂ ਨੂੰ ਹੱਥ ਘੜੀਆਂ ਪੈੜਾਂ ਨੂੰ ਬੇੜੀਆਂ ਜਕੜ ਦੇਣਾ ਕੀਤੀਆਂ ਹਨ
1: ਦੇ ਮੁਸਕੇ ਅੱਗੇ ਹਾਥੀ
0: ਵਾਹਿਗੁਰੂ ਜਿਵੇਂ ਆਪਾਂ ਪਿੱਛੇ ਇਤਿਹਾਸ ਪੜ੍ਹ ਕੇ ਆਏ ਨਾ ਮਝੈਲ ਦੇ ਰਹਿਣ ਵਾਲੇ ਭਾਈ ਹਾਠੂ ਸਿੰਘ ਜੀ ਹਾਥੀ ਅੱਗੇ ਸੁੱਟਿਆ ਸੀ ਪਰ ਹਾਥੀ ਨੇ ਮਾਰਨਾ ਨਹੀਂ ਸੀ ਕੀਤਾ ਦੋ ਫਾੜ ਕਰਤਾ ਸੀ ਤੁਸੀਂ ਤਿੰਨ ਚਾਰ ਦਿਨ ਪਹਿਲਾਂ ਉਹ ਕਥਾ ਸੁਣੀ ਹੈ ਇਸੇ ਤਰ੍ਹਾਂ ਸੰਤ ਬਾਬਾ ਦਾਦੂ ਰਾਮ ਦੇ ਪੋਤਰੇ ਨੂੰ ਹੱਥ ਘੜੀਆਂ ਲਾ ਕੇ ਪੈਰ ਜਕੜ ਕੇ ਬੰਨ ਕਰਕੇ ਪੰਡ ਦੀ ਤਰ੍ਹਾਂ ਕਹਿੰਦੇ ਖੂਨੀ ਹਾਥੀ ਦੇ ਅੱਗੇ ਸੁੱਟ ਦੇਣਾ ਕੀਤਾ ਹੈ
1: ਹਾਥੀ ਖੂਨੀ ਸੁੰਡ ਪੈਰੀ ਲਾਇਆ
0: ਵਾਹਿਗੁਰੂ ਆਖੋ ਸਤਨਾਮ ਸ਼੍ਰੀ ਕਹਿੰਦੇ ਜਿਵੇਂ ਬਾਬਾ ਕਬੀਰ ਸਾਹਿਬ ਜੀ ਦੇ ਪੈਰਾਂ ਨੂੰ ਨਮਸਕਾਰ ਚਰਨਾਂ ਨੂੰ ਕਰਦਾ ਸੀ ਤੇਵੇਂ ਖੂਨੀ ਹਾਥੀ ਸਹਿਜੇ ਸਹਿਜੇ ਆ ਕੇ ਆਪਣੀ ਸੁੰਡ ਚਰਨਾਂ ਤੇ ਰੱਖ ਕੇ ਤੇ ਹਾਥੀ ਨੇ ਬਾਬਾ ਜੀ ਨੂੰ ਨਮਸਕਾਰ ਕੀਤੀ ਹੈ
1: ਪੈਰ ਛੂਵੇ ਓ ਸੀਸ ਹਿਲਾਇਓ
0: ਕਹਿੰਦੇ ਚਰਨ ਛੋਹ ਕੇ ਨਾ ਹਾਥੀ ਨੇ ਸੁੰਡ ਨਾਲ ਤੇ ਆਪਣਾ ਸਿਰ ਹਿਲਾਇਆ ਭਾਵ ਸੰਤ ਦਾਦਾ ਰਾਮ ਦਾਦੂ ਰਾਮ ਜੀ ਦੇ ਪੋਤਰੇ ਨੂੰ ਹਾਥੀ ਨੇ ਵੀ ਮੱਥਾ ਟੇਕਿਆ ਐਸਾ ਹਰ ਨਾਮ ਜਪੀਏ ਮਨ ਮੇਰੇ ਜੋ ਸਭਨਾ ਉਪਰ ਹੁਕਮ ਚਲਾਵੇ ਕਹਿੰਦੇ ਤਾਕਤਾਂ ਨਾਮ ਦੀਆਂ ਹੁੰਦੀਆਂ ਜੇ ਜਿਸ ਨਾਮ ਦਾ ਸਦਕਾ ਸਭ ਤੇ ਹੁਕਮ ਚੱਲ ਪੈਂਦਾ ਹੈ
1: ਬੋ ਮਹਾਵਤ ਸੋ ਰਹਿਓ ਦਬਾਏ
0: ਕਹਿੰਦੇ ਉਸ ਵੇਲੇ ਮੀਰ ਮਨੂ ਵਾਰ ਵਾਰ ਮਹਾਵਤ ਨੂੰ ਕਹਿੰਦਾ ਹਾਥੀ ਨੂੰ ਅਗਾਂਹ ਤੋਰਨਾ ਕਰ
1: ਹਾਥੀ ਖੂਨੀ ਹੱਟ ਪਿੱਛੇ ਲਜਾਏ
0: ਵਾਹ ਭਈ ਵਾਹ ਆਖੋ ਸਤਨਾਮ ਸ਼੍ਰੀ ਇਹ ਹੈ ਬੰਦਗੀ ਦਾ ਪ੍ਰਤਾਪ ਤਾਂ ਖੂਨੀ ਹਾਥੀ ਨਮਸਕਾਰਾਂ ਕਰ ਕਰਕੇ ਪਿਛਾ ਹੁੰਦਾ ਹੈ
1: ਸੁਣ ਵਜ਼ੀਰ ਬਹੁ ਗੁੱਸੋ
0: ਪਰ ਮੀਰ ਮਨੂ ਨੇ ਸਾਰਾ ਕੌਤਕ ਵੇਖ ਕੇ ਬਹੁਤ ਗੁੱਸਾ ਕਰਨਾ ਕੀਤਾ
1: ਇਹਨੇ ਮਹਾਵਤ ਤਬ ਲੈ ਲਿਓ
0: ਕਹਿੰਦੇ ਉਸ ਵੇਲੇ ਹੋਰ ਮਹਾਵਤ ਨੂੰ ਸੱਦ ਕੇ ਸੰਤ ਦਾਦੂ ਰਾਮ

0: ਕਹਿੰਦੇ ਉਸ ਵੇਲੇ ਮੀਰ ਮਨੂ ਨੇ ਹੋਰ ਮੁਹਾਵਤ ਭੇਜਿਆ ਵੀ ਤੂੰ ਹਾਥੀ ਨੂੰ ਤੋਰ ਕੇ ਤੇ ਇਸ ਸੰਤ ਨੂੰ ਕਤਲ ਕਰ ਦੇਣਾ ਕਰ।
1: ਤੂੰ ਪੀ ਬਾਕ ਨੈ ਮਰਿਓ ਸਤਿਗੁਰ ਪਈ ਰਜਾ।
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਹਿਣ ਲੱਗੇ ਨੇ ਭਾਈ ਰਤਨ ਸਿੰਘ ਜੀ ਭੰਗੂ ਲਿਖਦੇ ਨੇ

0: ਮੇਰੇ ਸਤਿਗੁਰੂ ਦੀ ਰਜ਼ਾ ਅੰਦਰ ਹੈ ਨਾ। ਮੀਰ ਮਨੂ ਨੇ ਤਾਣ ਤੇ ਲਾ ਲਿਆ, ਪਰ ਜਿਹਨੂੰ ਰੱਖਣ ਵਾਲਾ ਗੁਰੂ ਹੋਵੇ ਉਹਨੂੰ ਮਾਰਨ ਵਾਲਾ ਕੌਣ ਹੁੰਦਾ? ਜੇ ਉਹਨੂੰ ਕੋਈ ਮਾਰ ਨਹੀਂ ਸਕਦਾ ਤੇ ਮੇਰੇ ਗੁਰੂ ਦੀ ਬਖਸ਼ਿਸ਼ ਹੈ। ਜੇ ਗੁਰੂ ਨੂੰ ਭਾ ਜਾਈਏ ਤੇ ਉਹ ਮੁਰਦਿਆਂ ਵਿੱਚ ਵੀ ਸਵਾਸ ਪਾ ਦਿੰਦਾ ਜੇ। ਮਿਰਤਕ ਕੌ ਜੀ ਵਾਲਣ ਹਾਰ, ਭੁੱਖੇ ਕੋ ਦੇਵਤ ਆਧਾਰ, ਪ੍ਰਭ ਭਾਵਾ ਬਿਨ ਸਾਸ ਤੇ ਰੱਖੇ। ਜੇ ਮੇਰੇ ਪ੍ਰਭੂ ਪਰਮਾਤਮਾ ਨੂੰ ਭਾ ਜਾਵੇ ਤੇ ਸਵਾਸਾਂ ਤੋਂ ਬਿਨਾਂ ਵੀ ਰੱਖ ਲੈਂਦਾ ਜੇ। ਕਹਿੰਦੇ ਮੇਰੇ ਗੁਰੂ ਦੀ ਆਗਿਆ ਹੈ, ਵਿੱਚ ਕਰਤਾ ਪੁਰਖ ਖਲੋਵਾ, ਵਾਲ ਨਾ ਮਹਿੰਗਾ ਹੋਵਾ। ਉਹ ਤਾਤੀ ਵਾਵ ਨਾ ਲੱਗਈ, ਪਾਰ ਬ੍ਰਹਮ ਸ਼ਰਨਾਈਏ ਮੇਰੇ ਗੁਰੂ ਦਾ ਬਿਰਧ ਜੇ। ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ, ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ। ਪਰ ਚਿੱਤ ਮੇਰੇ ਗੁਰੂ ਨਾਲ ਲੱਗਾ ਰਵੇ, ਪ੍ਰਭ ਸਿਉ ਲਾਗ ਰਹੋ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸੁਹਾਈ, ਧਨ ਹਮਾਰਾ ਮੀਤ। ਮਨ ਬਿਲਾਸ ਭਏ ਸਾਹਿਬ ਕੇ, ਅਚਰਜ ਦੇਖ ਬਡਾਈ, ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ ਪੈਜ ਰਖਾਈ। ਇਹ ਮੇਰੇ ਗੁਰੂ ਦਾ ਬਿਰਧ ਹੈ, ਉਹ ਪੈਜ ਪੂਰੀ ਰੱਖ ਲੈਂਦਾ ਹੈ।
1: ਚੁਪਈ ਉਨ ਫੀਰਦਾਰ ਵਜ਼ੀਰੈ ਕਹੀ।
0: ਕਹਿੰਦੇ ਉਸ ਵੇਲੇ ਜਿਹੜਾ ਮੁਹਾਵਤ ਸੀ ਉਹ ਵਜ਼ੀਰ ਨੂੰ ਇਉਂ ਕਹਿਣ ਲੱਗਾ, ਕੀ ਕਹਿੰਦਾ ਦੱਸੋ ਜੀ?
1: ਬਾਲਕ ਕਾਲੀ ਬਰਕਤੋ ਨਹੀਂ।
0: ਉਹਨੂੰ ਤਸੱਲੀ ਆ ਗਈ, ਕਹਿਣ ਲੱਗਾ ਵਜ਼ੀਰ ਬਾਦਸ਼ਾਹ ਸਲਾਮਤ, ਤੂੰ ਆ ਬਾਲਕ ਨੂੰ ਮਰਾਉਣਾ ਚਾਹੁੰਦਾ ਹੈ ਨਾ? ਧਿਆਨ ਦੇ, ਆ ਬਾਲਕ ਨੂੰ ਹਾਥੀ ਨੇ ਨੀ ਮਾਰਨਾ, ਗੁਰੂ ਗਿਆਨ ਦੇ ਦਿੰਦਾ ਜੇ। ਉਹ ਅਹਿਲਕਾਰ ਕਹਿਣ ਲੱਗਾ ਮੁਹਾਵਤ ਤੇ ਹੈ ਤੇ ਬੱਚਾ, ਪਰ ਚੇਤਾ ਰੱਖ ਇਹ ਤਾਕਤਾਂ ਤੋਂ ਸੱਖਣਾ ਨਹੀਂ ਹੈ, ਇਹਦੇ ਵਿੱਚ ਰੱਬੀ ਅੱਲਾ ਦੀਆਂ ਤਾਕਤਾਂ ਮੌਜੂਦ ਹਨ।
1: ਤੋਂ ਵਜ਼ੀਰੈ ਹਾਥੀ ਹਟਵਾਇਓ।
0: ਫਿਰ ਉਸ ਦੇ ਕਹਿਣ ਤੇ ਮੀਰ ਮਨੂ ਨੇ ਹਾਥੀ ਨੂੰ ਰੋਕ ਦੇਣਾ ਕੀਤਾ ਜੀ।
1: ਉਸ ਬਾਲਕ ਕੋ ਕੈਦ ਕਰਾਇਓ।
0: ਪਰ ਉਸ ਬਾਲਕ ਨੂੰ ਭਲੀ ਪ੍ਰਕਾਰ ਕੀ ਕੀਤਾ, ਮੀਰ ਮਨੂ ਨੇ ਜੇਲ ਵਿੱਚ ਡੱਕ ਦੇਣਾ ਕੀਤਾ ਸੀ।
1: ਸਿੱਖਾਂ ਨੇ ਥੋ ਫੋਰ ਫੌਜ ਪੜਚਾਰ।
0: ਉਹਨਾਂ ਦਿਨਾਂ ਦੇ ਵਿੱਚ ਖਾਲਸਾ ਜੀ ਚਾਰ ਸਿੱਖ ਜਿਹੜੇ ਸਨ, ਕਹਿੰਦੇ ਇਸ ਤਰ੍ਹਾਂ ਫੌਜ ਨੇ ਮੀਰ ਮਨੂ ਦੇ ਪਕੜ ਕੇ ਮੀਰ ਮਨੂ ਕੋਲ ਲੈ ਆਂਦੇ ਹਨ।
1: ਕਹਿਓ ਵਜ਼ੀਰੀ ਨੂੰ ਦੋ ਮਾਰੋ।
0: ਉਸ ਵੇਲੇ ਮੀਰ ਮਨੂ ਚਾਰ ਸਿੱਖਾਂ ਨੂੰ ਵੇਖ ਕੇ ਤੇ ਆਪਣੀ ਸ਼ਪਾਹ ਨੂੰ ਕਹਿੰਦਾ ਵੀ ਚਾਰੇ ਸਿੱਖਾਂ ਦੇ ਸਿਰ ਜਿਹੜੇ ਨੇ ਧਿਆਨ ਦਿਓ, ਹਾਂਜੀ ਇਹਨਾਂ ਦੇ ਸਿਰ ਧੜ ਨਾਲੋਂ ਵੱਖ ਕਰ ਦੇਣਾ ਕਰੋ।
1: ਉਸ ਬੇਗਮਾਨੀ ਥੀ ਸਾਥ।
0: ਦੇਖੋ ਮੇਰੇ ਸਤਿਗੁਰੂ ਜੀ ਨੇ ਆਪ ਕਲਾ ਵਰਤਾ ਦੇਣੀ ਹੈ। ਕਹਿੰਦੇ ਜਦੋਂ ਚਾਰ ਸਿੱਖਾਂ ਨੂੰ ਕਤਲ ਕਰਨ ਦਾ ਹੁਕਮ ਦਿੱਤਾ ਨਾ, ਤੇ ਇੰਨੇ ਚਿਰ ਨੂੰ ਮੀਰ ਮਨੂ ਦੀ ਘਰਵਾਲੀ ਆ ਗਈ। ਉਹਨੇ ਆ ਕੇ ਆਖਿਆ ਨਵਾਬ ਸਾਹਿਬ, ਆ ਸਿੱਖਾਂ ਦੇ ਮੈਂ ਦਰਸ਼ਨ ਕਰਨੇ ਚਾਹੁੰਦੀ ਆ, ਮੈਨੂੰ ਸਿੱਖਾਂ ਦੇ ਦਰਸ਼ਨ ਕਰਾਉਣਾ ਕਰ।
1: ਕਰੀ ਅਰਜੁਨ ਜੋੜੇ ਹਾਥ।
0: ਮੀਰ ਮਨੂ ਦੀ ਬੇਗਮ ਨੇ ਦੋਨੋਂ ਹੱਥ ਜੋੜ ਕੇ ਅਰਜ ਕੀਤੀ ਮੀਰ ਮਨੂ ਅੱਗੇ ਵੀ ਕਿਧਰੇ ਸਿੱਖਾਂ ਦੇ ਮੈਨੂੰ ਦਰਸ਼ਨ ਕਰਵਾ ਜੇ, ਕਿਧਰੇ ਸਿੱਖ ਫੜੇ ਨੇ। ਪਰ ਉਹਨੂੰ ਇਹ ਨਹੀਂ ਸੀ ਪਤਾ ਵੀ ਸਿੱਖ ਤਾਂ ਅਜੇ ਹੁਣੇ ਹੀ ਫੜ ਕੇ ਲਿਆਂਦੇ ਹਨ।
1: ਮੈਂ ਦੇਖਿਓ ਕਬ ਕੋ ਸਿੱਖ ਨਾ।
0: ਮੀਰ ਮਨੂ ਦੀ ਬੇਗਮ ਕਹਿੰਦੀ ਮੈਂ ਕਦੇ ਵੀ ਸਿੱਖਾਂ ਦੇ ਦਰਸ਼ਨ ਨਹੀਂ ਕੀਤੇ ਜੇ।
1: ਹਿਮਕੈ ਦੀਨੇ ਸਿੱਖ ਮੰਗਾਏ।
0: ਜਦੋਂ ਮੀਰ ਮਨੂ ਦੀ ਬੇਗਮ ਨੇ ਕਹਿਣਾ ਕੀਤਾ ਤੇ ਮੀਰ ਮਨੂ ਨੇ ਕਹਿਣਾ ਮੰਨ ਕੇ ਉਹ ਚਾਰੇ ਦੇ ਚਾਰੇ ਸਿੱਖ ਜਿਹੜੇ ਸਨ ਆਪਣੇ ਕੋਲ ਮੰਗਵਾ ਲੈਣਾ ਕਿਤੇ ਜਿੱਥੇ ਇਹਦੀ ਬੇਗਮ ਸੀ ਘਰ ਵਾਲੀ ਸੀ।
1: ਦੇਖ ਬੇਗਮ ਤੇ ਦਹਿ ਛੁਡਾ।
0: ਜਦੋਂ ਬੇਗਮ ਨੇ ਚਾਰੇ ਸਿੱਖਾਂ ਨੂੰ ਵੇਖਿਆ ਤੇ ਗੁਰੂ ਦੀ ਕਲਾ ਵਰਤ ਗਈ ਜੇ, ਗੁਰੂ ਦੀ ਕਲਾ, ਤੇ ਉਸ ਵੇਲੇ ਬੇਗਮ ਕਹਿਣ ਲੱਗੀ ਮੀਰ ਮਨੂ ਨੂੰ ਜੇ ਤੂੰ ਮੇਰਾ ਕਹਿਣਾ ਮੰਨਦਾ ਗੁਰੂ ਵਿੱਚ ਵਰਤਦਾ ਜੇ, ਤੇ ਕਹਿਣ ਲੱਗੀ ਚਾਰੇ ਸਿੱਖਾਂ ਨੂੰ ਆਜ਼ਾਦ ਕਰ ਦੇ, ਦੇਖੋ ਮੇਰਾ ਗੁਰੂ ਕਿਵੇਂ ਵਿੱਚ ਆ ਕੇ ਵਰਤਦਾ ਹੈ।
1: ਬਣਿਓ ਬਾਬੂ ਨੇ ਜਿੱਦ ਆਏ।
0: ਭਾਈ ਰਤਨ ਸਿੰਘ ਜੀ ਲਿਖਦੇ ਨੇ ਫਿਰ ਕਹਿਣਾ ਮੰਨਣਾ ਪੈ ਗਿਆ, ਸਬੱਬ ਬਣ ਗਿਆ ਤੇ ਬੇਗਮ ਤੇ ਕਹਿਣ ਤੇ ਚਾਰੇ ਸਿੱਖਾਂ ਨੂੰ ਆਜ਼ਾਦ ਕਰ ਦਿੱਤਾ ਸੀ।
1: ਤੋਂ ਲੋ ਆਏ ਹਲਕਾਰੇ ਬੋਲੇ।
0: ਅਜੇ ਇਹਨਾਂ ਚਿਰ ਨੂੰ ਗੱਲਾਂ ਬਾਤਾਂ ਹੀ ਚੱਲ ਰਹੀਆਂ ਸਨ ਜੀ। ਹੋਰ ਸੂਹੀਏ ਜਿਹੜੇ ਸਨ ਉਹ ਸਿੱਖਾਂ ਦੀਆਂ ਖਬਰਾਂ ਲੈ ਕੇ ਲਾਹੌਰ ਮੀਰ ਮਨੂ ਦੇ ਕੋਲ ਪਹੁੰਚ ਜਾਣਾ ਕੀਤਾ।
1: ਛੱਡ ਮਾਰੋ ਸ਼ਿਕਾਰ ਹਮ ਦੇਖ।
0: ਉਹਨਾਂ ਹਲਕਾਰੇ ਨੇ ਕਹਿਣਾ ਕੀਤਾ ਮੀਰ ਮਨੂ ਜੀ ਤੁਹਾਡੇ ਸ਼ਿਕਾਰ ਲੱਭ ਗਏ ਨੇ। ਸ਼ਿਕਾਰ ਸਿੱਖਾਂ ਨੂੰ ਸ਼ਿਕਾਰ ਕਿਹਾ ਜਾਂਦਾ ਸੀ ਵੀ ਤੁਹਾਡੇ ਸ਼ਿਕਾਰ ਲੱਭ ਗਏ ਨੇ ਤੇ ਘੋੜਿਆਂ ਤੇ ਹੋ ਜਾਓ ਸਵਾਰ ਤੇ ਸਿੱਖੜਿਆਂ ਦਾ ਸ਼ਿਕਾਰ ਕਰ ਲੈਣਾ ਕਰੋ।
1: ਧੁੱਪ ਜੀਰ ਨੇ ਘੋੜੋ ਮੰਗਾਇਓ।
0: ਉਸ ਵੇਲੇ ਮੀਰ ਮੰਨੂ ਨੇ ਫੱਟ ਜਲਦੀ ਦੇ ਨਾਲ ਘੋੜਾ ਮੰਗਵਾਇਆ ਹੈ ਸਿੱਖਾਂ ਨੂੰ ਮਾਰਨ ਵਾਸਤੇ।
1: ਲੈ ਹਲਕਾਰਨ ਮੋਹਰੇ ਧਾਇਓ।
0: ਉਸ ਵੇਲੇ ਹਲਕਾਰੇ ਜਿਹੜੇ ਸੀ ਅੱਗੇ ਲਾ ਦਿੱਤੇ ਤੇ ਮੀਰ ਮੰਨੂ ਪਿੱਛੇ ਪਿੱਛੇ ਤੁਰ ਪਿਆ ਹੈ, ਜਿਵੇਂ ਜਾ ਕੇ ਕਮਾਦਾਂ ਨੂੰ ਘੇਰਾ ਪਾਉਂਦਾ ਹੈ ਤੇ ਗੁਰੂ ਦੀ ਕਲਾ ਵਰਤੇਗੀ ਕੱਲ ਨੂੰ, ਕਿਵੇਂ ਮੀਰ ਮੰਨੂ ਦੀ ਤੜਫ ਤੜਫ ਕੇ ਮੌਤ ਹੋਵੇਗੀ। ਇਹ ਹੁਣ ਬਾਕੀ ਦਾ ਪ੍ਰਸੰਗ ਥੋੜਾ ਜਿਹਾ ਰਹਿ ਚੁੱਕਾ ਹੈ, ਆਪਾਂ ਕੱਲ ਦੇ ਦੀਵਾਨਾ ਅੰਦਰ ਸਾਂਝਾ ਕਰਾਂਗੇ, ਕਿਉਂਕਿ ਸਤਿਕਾਰਯੋਗ ਭਾਈ ਨਿਸ਼ਾਨ ਸਿੰਘ ਜੀ ਦਾ ਟਾਈਮ ਬਿਲਕੁਲ ਪਹੁੰਚ ਚੁੱਕਾ ਹੈ, ਸੂਈ ਦੱਸ ਰਹੀ ਹੈ। ਗੁਰੂ ਰਹਿਮਤਾਂ ਕਰਨ, ਸਿੱਖਾਂ ਦੀਆਂ ਵੱਡੀਆਂ ਕੁਰਬਾਨੀਆਂ ਨੇ, ਬਹੁਤ ਸੁੰਦਰ ਇਤਿਹਾਸ ਕਲਮਬੰਦ ਸਤਿਕਾਰਯੋਗ ਭਾਈ ਰਤਨ ਸਿੰਘ ਭੰਗੂ ਨੇ ਕੀਤਾ ਹੈ। ਗੁਰੂ ਕਿਰਪਾ ਕਰੇ ਸਾਡੇ ਅੰਦਰ ਵੀ ਇਹ ਜਜ਼ਬੇ ਪੈਦਾ ਹੋ ਜਾਣ ਤੇ ਗੁਰੂ ਚਰਨਾਂ ਚ ਅਰਦਾਸ ਕਰੀਏ, ਸਤਿਗੁਰੂ ਜੀ ਸਾਨੂੰ ਸਿੱਖੀ ਦੇ ਵਿੱਚ ਪਰਪੱਕ ਕਰ ਦਿਓ, ਜਿਹੜੀ ਸਿੱਖੀ ਉਸ ਵੇਲੇ ਸਿੱਖਾਂ ਨੇ ਕਮਾਈ ਹੈ ਤਾਂ ਹੀ ਤੁਹਾਡੇ ਨਾਲ ਬਚਨ ਸਾਂਝਾ ਕਰ ਲਿਆ ਹੈ। ਗੁਰ ਸਿੱਖੀ ਬਾਰੀ ਕੋਹਾ ਖੰਡੇ ਤਾਰ ਗਲੀ ਅਤ ਭੀੜੀ, ਉਥੇ ਟਿਕੇ ਨਾ ਪੁਨਹਣਾ ਉੱਪਰ ਚੱਲ ਨਾ ਸਕੈ ਕੀੜੀ। ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਪਾਣੀ ਚੱਲੇ ਨੀਵਾਣ ਨੂੰ ਨਿਰਮਲ ਸੀਤਲ ਸੁੱਧ ਪਰਾਣੀ। ਬਹੁ ਰੰਗੀ ਇੱਕ ਰੰਗ ਹੋਏ ਸਭਨਾ ਅੰਦਰ ਇੱਕੋ ਜਾਣੀ, ਤੱਤਾ ਹੋਵੇ ਧੁੱਪ ਵਿੱਚ ਛਾਵੇਂ ਠੰਡਾ ਵਰਤੀ ਹਾਣੀ, ਤਪਦਾ ਪਰਉਪਕਾਰ ਨੂੰ ਠੰਡੇ ਪਰਉਪਕਾਰ ਵਿਹਾਣੀ, ਅਗਨ ਬੁਝਾਏ ਤਪ ਦੀ ਠੰਡਾ ਹੋਵੇ ਬਿਲਮ ਨਾ ਜਾਣੀ। ਗੁਰ ਸਿੱਖੀ ਦੀ ਇਹ ਨਿਸ਼ਾਨੀ ਗੁਰੂ ਰਹਿਮਤ ਕਰੇ ਅੰਤਲੇ ਬਚਨ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚੋਂ ਸਰਵਣ ਕਰ ਰਹੇ ਸੀ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਟੋਰਾਂਟੋ ਵਾਲਿਆਂ ਪਾਸੋਂ। ਗਿਆਨੀ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ, ਸਤਿਗੁਰੂ ਰਹਿਮਤ ਕਰਨ, ਇਸੇ ਤਰ੍ਹਾਂ ਆਪ ਸੰਗਤ ਦੀ ਸੇਵਾ ਵਿੱਚ ਤਤਪਰ ਰਹਿਣ। ਸੋ ਹੁਣ ਸਮਾਂ ਹੋਇਆ ਹੈ ਵਿਸ਼ੇਸ਼ ਕਥਾ ਦੀਵਾਨ ਦਾ। ਸਾਡੇ ਵਿਚਕਾਰ ਬਹੁਤ ਹੀ ਸਤਿਕਾਰਤ ਸ਼ਖਸੀਅਤ ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਆਸਟ੍ਰੇਲੀਆ ਵਾਲੇ ਪਹੁੰਚੇ ਹੋਏ ਨੇ, ਜਿਹੜੇ ਆਪ ਸੰਗਤ ਦੀ ਸੇਵਾ ਵਿੱਚ ਐਤਵਾਰ ਤੱਕ ਹਾਜ਼ਰ ਰਹਿਣਗੇ। ਸੋ ਐਤਵਾਰ ਨੂੰ ਭਾਈ ਸਾਹਿਬ ਹੋਰਾਂ ਦਾ ਸਮਾਂ 11:40 ਤੋਂ 12:30 ਹੋਵੇਗਾ। ਐਤਵਾਰ ਦੇ ਦੀਵਾਨ ਵਿੱਚ ਵੀ ਆਪ ਜੀ ਨੇ ਵੱਧ ਚੜ੍ਹ ਕੇ ਲਾਹੇ ਲੈਣ ਦੀ ਕਿਰਪਾਲਤਾ ਕਰਨੀ। ਸੋ ਹੁਣ ਭਾਈ ਸਾਹਿਬ ਹੋਰੀ 8:30 ਤੱਕ ਆਪ ਸੰਗਤ ਦੇ ਦਰਸ਼ਨ ਕਰਨਗੇ। ਆਓ ਉਹਨਾਂ ਪਾਸੋਂ ਇਸੇ ਤਰ੍ਹਾਂ ਇਕਾਗਰਤਾ ਸਹਿਤ ਗੁਰਮਤ ਵਿਚਾਰ ਸਰਵਣ ਕਰੀਏ ਜੀ। ਔਰ ਨਾਲ ਹੀ ਬੇਨਤੀ ਹੈ, ਆਉਣ ਵਾਲੇ ਦਿਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ ਜੋ ਆਰੰਭ ਹੋ ਰਹੇ ਨੇ 6 ਅਤੇ 7 ਐਤਵਾਰ ਅਤੇ ਸੋਮਵਾਰ ਸ਼ਾਮ 7 ਤੋਂ 8:30 ਤੱਕ ਪੰਥ ਪ੍ਰਸਿੱਧ ਵਿਦਵਾਨ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਆਪ ਜੀ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ। 8 ਤੋਂ 12 ਤੱਕ ਸਮਾਪਤੀ ਤੋਂ ਬਾਅਦ ਹਰ ਰੋਜ਼ ਸ਼ਬਦ ਚੌਂਕੀ ਹੋਇਆ ਕਰੇਗੀ। 10 ਸਤੰਬਰ ਨੂੰ ਮੇਨ ਹਾਲ ਵਿੱਚ ਅਖੰਡ ਪਾਠ ਆਰੰਭ ਹੋਵੇਗਾ। ਭੋਗ 12 ਸਤੰਬਰ ਨੂੰ ਪੈਣਗੇ। ਸੋ ਆਪ ਜੀ ਨੇ ਸਾਰੇ ਹੀ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਸ਼ਿਰਕਤ ਕਰਕੇ ਲਾਹੇ ਲੈਣੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰੂ ਮਹਾਰਾਜ ਜੀ ਕਿਰਪਾ ਕਰਕੇ ਬਖਸ਼ ਰਹੇ ਹਨ ਸਾਨੂੰ। ਸਤਿਗੁਰੂ ਗੁਰਬਾਣੀ ਰਾਹੀਂ ਸਤਿਗੁਰ ਰੋਜ਼ ਸਾਨੂੰ ਸਮਝਾਉਂਦੇ ਹਨ, ਭਾਈ ਪੁੱਤਰਾ ਧੀਏ ਇਸ ਜੀਵਨ ਨੂੰ ਸਵਾਰ ਲੈ, ਸਵਾਰ ਲੈ। ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਹਨ ਉਹ ਸਤਿਗੁਰੂ ਜੀ ਦੇ ਬੋਲਾਂ ਨੂੰ ਆਪਣੇ ਹਿਰਦੇ ਵਿੱਚ ਥਾਂ ਦੇ ਕੇ, ਆਪਣੇ ਹਿਰਦੇ 'ਚ ਵਸਾ ਕੇ, ਆਪਣੇ ਜੀਵਨ 'ਚ ਕਮਾ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਲੈਂਦੇ ਹਨ। ਆਓ ਸਤਿਗੁਰੂ ਜੀ ਸਾਨੂੰ ਇਸ ਹਉਮੈ ਤੋਂ ਪਾਰ ਹੋਣ ਵਾਸਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬੋਲ ਹੁਣ ਚੱਲ ਰਹੇ ਹਨ, ਉਹਨਾਂ ਦੀਆਂ ਸਾਂਝਾਂ ਕਰੀਏ। ਇਹ ਜਿਹੜੀ ਵਾਰ ਹੈ ਇਹ ਕੱਲ੍ਹ ਮਹਾਰਾਜ ਜੀ ਨੇ ਸਾਂਝੀ ਕਰਾ ਲਈ ਸੀ, ਆਓ ਇਹਦੀ ਇੱਕ ਇੱਕ ਵਾਰ ਦਰਸ਼ਨ ਰੂਪ ਕਰਕੇ ਇਕੱਠੇ ਪੜ੍ਹ ਕੇ ਅਤੇ ਅੱਗੇ ਚੱਲਦੇ ਹਾਂ ਪਿਆਰਿਓ।

ਆਪੋ ਆਪਣੇ ਕਰਮ ਲਿਖਾ ਕੇ ਆਏ ਹਾਂ ਪਿਆਰਿਓ, ਇਸੇ ਪ੍ਰਾਲਬਧ ਦੇ ਅਨੁਸਾਰ ਸਾਨੂੰ ਇਸ ਜੀਵਨ 'ਚ ਉਸ ਪਿਆਰੇ ਦਾ ਸਤਸੰਗ ਮਿਲਦਾ ਹੈ ਜਾਂ ਉਸ ਤੋਂ ਵਿਛੜ ਕੇ ਜਿਉਣਾ ਪੈਂਦਾ ਹੈ। ਖੇਡ ਹੈ ਉਸ ਪਿਆਰੇ ਨੇ ਰਚੀ ਹੋਈ, ਮੌਲਾ ਖੇਲ ਕਰੇ ਸਭ ਆਪੇ, ਇੱਕ ਕੱਢੇ ਇੱਕ ਲਹਿਰ ਵਿਆਪੇ। ਕਿਸੇ ਨੂੰ ਉਹ ਡੋਬ ਰਿਹਾ ਹੈ, ਕਿਸੇ ਨੂੰ ਤਾਰ ਰਿਹਾ ਹੈ, ਪਰ ਹੈਰਾਨੀ ਦੀ ਗੱਲ ਹੈ ਪਿਆਰਿਓ, ਜੇ ਡੁੱਬ ਰਹੇ ਹਾਂ ਤਾਂ ਡੁੱਬ ਹੀ ਜਾਣਾ ਹੈ, ਜੇ ਡੁੱਬ ਰਹੇ ਹਾਂ ਤਾਂ ਡੁੱਬ ਹੀ ਜਾਣਾ ਹੈ। ਅੱਛਾ, ਜੇ ਸਾਰਾ ਕੁਛ ਕਰਮਾਂ ਦੇ ਅਨੁਸਾਰ ਹੀ ਹੋ ਰਿਹਾ ਹੈ ਕਿ ਮੇਰੇ ਕਰਮਾਂ 'ਚ ਇਹੀ ਲਿਖਿਆ ਹੈ ਕਿ ਮੈਂ ਦੁੱਖੀ ਭੋਗਣੇ ਹਨ, ਪਿਆਰੇ ਤੋਂ ਟੁੱਟ ਕੇ ਹੀ ਜੀਵਨ ਬਤੀਤ ਕਰਨਾ, ਕੀ ਫਿਰ ਮੈਨੂੰ ਕਦੇ ਬਾਣੀ ਨਹੀਂ ਪੜ੍ਹਨੀ ਚਾਹੀਦੀ? ਕੀ ਮੈਨੂੰ ਉਸਦਾ ਨਾਮ ਨਹੀਂ ਧਿਆਉਣਾ ਚਾਹੀਦਾ? ਇੱਥੇ ਆ ਕੇ ਗੱਲ ਸਮਝਣ ਵਾਲੀ ਹੈ। ਸਭ ਤੋਂ ਪਹਿਲਾਂ ਤਾਂ ਅਹਿਸਾਸ ਹੀ ਨਹੀਂ ਅੰਦਰ ਜਾਗਦਾ ਮਨੁੱਖ ਨੂੰ ਕਿ ਮੈਂ ਗਲਤ ਹਾਂ, ਮੈਂ ਡੁੱਬ ਰਿਹਾ ਹਾਂ, ਮੇਰਾ ਜੀਵਨ ਬਰਬਾਦ ਹੋ ਰਿਹਾ ਹੈ। ਜੇ ਸਤ ਸੰਗਤ 'ਚ ਆਣ ਕੇ ਇਹ ਅਹਿਸਾਸ ਹੋ ਜਾਵੇ, ਸਮਝ ਲਓ ਭਾਗ ਵੱਡੇ ਹੋ ਗਏ, ਸਮਝ ਲਓ ਭਾਗ ਵੱਡੇ ਹੋ ਗਏ। ਗੱਲ ਸਿਰਫ ਇੰਨੀ ਹੈ, ਮੰਨ ਲਓ, ਆਪਣੇ ਆਪ ਨੂੰ ਮੰਨੀਏ ਕਿ ਅਸੀਂ ਦਲਦਲ 'ਚ ਡੁੱਬ ਰਹੇ ਹਾਂ। ਪਹਿਲਾਂ ਤਾਂ ਪਤਾ ਹੀ ਨਹੀਂ ਲੱਗਦਾ ਕਿ ਦਲਦਲ 'ਚ ਹਾਂ, ਅਤੇ ਜੇ ਸਤਿਗੁਰ ਦੀ ਉਹ ਜਾਗਰਤੀ ਆ ਜਾਏ ਇਸ ਮਨ ਨੂੰ, ਅਤੇ ਮਨ ਕਹਿ ਦੇਵੇ ਕਿ ਹਾਂ ਪਿਆਰੇ ਮੈਂ ਦਲਦਲ 'ਚ ਖੁੱਭ ਚੁੱਕਾ ਹਾਂ, ਅਤੇ ਪਿਆਰੇ ਜੀ ਦੇ ਬੋਲਾਂ ਤੋਂ ਪਤਾ ਲੱਗ ਜਾਏ ਕਿ ਪਿਆਰੇ ਜੀ ਕਹਿੰਦੇ ਨਿਕਲ ਨਿਕਲ ਇਸ ਦਲਦਲ 'ਚੋਂ, ਤਾਂ ਫਿਰ ਮਨੁੱਖ ਥੋੜ੍ਹੀ ਜਿਹੀ ਕੋਸ਼ਿਸ਼ ਕਰਦਾ ਹੈ। ਜਦੋਂ ਕੋਸ਼ਿਸ਼ ਕਰਦਾ ਹੈ ਨਾ ਦਲਦਲ 'ਚੋਂ, ਤਾਂ ਫਿਰ ਇਹਨੂੰ ਪਤਾ ਲੱਗਦਾ ਹੈ ਕਿ ਜਿੰਨੇ ਮੈਂ ਹੱਥ ਮਾਰਦਾ ਹੈ, ਜਿੰਨੇ ਹੀ ਲਿਵਸੀਲੇ ਕਰਦਾ, ਜਾਂ ਮੈਂ ਹੋਰ ਥੱਲੇ ਰਿਹਾ ਹੈ। ਅਕਸਰ ਬੰਦਗੀ ਵਾਲੇ, ਅਕਸਰ ਨਿਤਨੇਮ ਕਰਨ ਵਾਲੇ ਇਹ ਮਿਲਦੇ ਹਨ। ਇਹ ਪ੍ਰਸ਼ਨ ਹੈ ਕਿ ਨਿਤਨੇਮ ਕਰ ਰਹੇ ਹਾਂ, ਐਂ ਲੱਗਦਾ ਕਿ ਸਭ ਕੁਛ ਅਜੇ ਵੀ ਡੁੱਬਦੇ ਜਾ ਰਹੇ, ਅਜੇ ਵੀ ਡੁੱਬਦੇ ਜਾ ਰਹੇ। ਇੱਥੇ ਫਿਰ ਪਿਆਰਿਆ ਅਰਦਾਸ ਕੰਮ ਆਉਂਦੀ ਹੈ। ਜਿੱਥੇ ਆਪਣਾ ਬਲ ਹਾਰ ਜਾਈਏ ਨਾ, ਜਿੱਥੇ ਬਲ ਛੁੱਟ ਕੇ ਉਹ ਬੰਧਨ ਭਰਿਆ ਦੀ ਖੇਡ ਵਾਪਰ ਜਾਵੇ, ਉੱਥੇ ਫਿਰ ਅਰਦਾਸ ਆਉਂਦੀ ਹੈ। ਜਿਹੜੇ ਸਿਆਣੇ ਹੋ ਤੁਹਾਨੂੰ ਪਤਾ ਹੈ, ਦਲਦਲ 'ਚੋਂ ਆਪਣੇ ਬਲ ਨਾਲ ਨਹੀਂ ਨਿਕਲਿਆ ਜਾਂਦਾ, ਉਦੋਂ ਕਿਸੇ ਹੋਰ ਦੀ ਲੋੜ ਪੈਂਦੀ ਹੈ। ਇੱਥੇ ਅਰਦਾਸ ਹੁੰਦੀ, ਹੇ ਪਿਆਰਿਆ,

ਦੂਜੀ ਗੱਲ ਗਾਉਣ ਲੱਗਿਆਂ ਝਿਜਕ ਨਾ ਰੱਖਿਆ ਕਰੋ ਪਿਆਰਿਓ, ਇਹ ਅਭਿਆਸ ਕਮਾਉਣੇ ਜ਼ਰੂਰੀ ਹਨ। ਮੰਨੋ ਚਾਹੇ ਨਾ ਮੰਨਣਾ, ਪਰ ਇਹ ਆਪ ਜੀ ਨੂੰ ਦੱਸ ਦਿੰਦੇ, ਇਹ ਅਭਿਆਸ ਕਮਾਉਣੇ ਜ਼ਰੂਰੀ ਹਨ। ਜਿਸ ਪਿਆਰੇ ਨੂੰ ਨਮਸਕਾਰ ਕਰਦਿਆਂ ਵੀ ਝਿਜਕ ਹੈ, ਸਮਝ ਲਓ ਉਪਰਾਪਨ ਹੈ। ਜਿਸ ਨੂੰ ਯਾਦ ਕਰਨ ਲੱਗਿਆਂ ਜੇ ਇਹੀ ਕਹਿਣਾ ਹੋਵੇ ਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮੈਂ ਤੈਨੂੰ ਪਿਆਰ ਕਰਦਾ ਹਾਂ, ਤੇ ਇਹਦੇ ਵਿੱਚ ਵੀ ਮਨ ਬੰਦ ਜਿਹਾ ਹੋਵੇ, ਝਿਜਕ ਹੋਵੇ, ਤੇ ਸਮਝ ਲੈ ਕੇ ਗੱਲ ਪਹੁੰਚੀ ਨਹੀਂ। ਉਸ ਪਿਆਰੇ ਨੂੰ ਪ੍ਰੇਮ ਕਰਦਿਆਂ ਕਾਹਦੀ ਝਿਜਕ, ਜਿਸ ਕਾ ਦੀਆ ਪਹਿਨੇ ਖਾਏ ਉਹਦੇ ਨਾਲ ਨਹੀਂ ਝਿਜਕ। ਆਓ ਗਾਈਏ ਬੇਕ।

ਜਦੋਂ ਅਹਿਸਾਸ ਹੋਵੇ ਮੈਂ ਡੁੱਬ ਰਿਹਾ ਹਾਂ, ਜਦੋਂ ਅਹਿਸਾਸ ਹੋ ਜਾਵੇ ਕਿ ਮੇਰੀ ਕੋਸ਼ਿਸ਼ ਕੰਮ ਨਹੀਂ ਕਰ ਰਹੀ, ਫਿਰ ਮਦਦ ਮੰਗਦਾ ਹੈ ਮਨੁੱਖ। ਫਿਰ ਉਸ ਪਿਆਰੇ ਅੱਗੇ ਅਰਦਾਸ ਕਰਦਾ ਹੈ, ਪਿਆਰਿਆ ਕਿਸੇ ਤਰੀਕੇ ਮੇਰੀ ਬਾਂਹ ਫੜ ਲੈ। ਤੇ ਮਹਾਰਾਜ ਕਹਿੰਦੇ ਬੰਦੀ ਅੰਦਰ ਵਿਰਲੇ ਬੰਦੇ, ਪਹਿਲਾਂ ਤੇ ਅਹਿਸਾਸ ਹੀ ਵਿਰਲਿਆਂ ਨੂੰ ਆਉਂਦਾ ਹੈ, ਸਤਸੰਗ ਚੋਂ ਹੀ ਇਹ ਅਹਿਸਾਸ ਜਾਗਣਾ ਹੁੰਦਾ ਹੈ। ਮਹਾਰਾਜ ਜੀ ਕਿਰਪਾ ਕਰਨ, ਸਾਨੂੰ ਸਭਨਾਂ ਨੂੰ ਇਹ ਅਹਿਸਾਸ ਜਾਗ ਜਾਵੇ, ਨਹੀਂ ਤਾਂ ਅਖੀਰਲੇ ਸਵਾਸ ਜਦੋਂ ਨਿਕਲਣੇ ਉਦੋਂ ਸਿਰਫ ਪਛਤਾਵਾ ਹੋਣਾ ਹੈ। ਆਓ ਇਹ ਹਉਮੈ ਦੇ ਵਾਰੇ ਪਾਰੇ ਨੂੰ ਭਾਈ ਗੁਰਦਾਸ ਜੀ ਇੱਦਾਂ ਵੀ ਸਮਝਾ ਰਹੇ ਹਨ, ਦ੍ਰਿਸ਼ਟਾਂਤ ਦੇ ਕੇ ਸਮਝਾ

ਕਹਿੰਦੇ ਜੰਗਲ ਬੜਾ ਵੱਡਾ ਹੈ, ਬਹੁਤ ਸਾਰੀ ਬਨਸਪਤੀ ਹੈ, ਸਾਰੀ ਬਨਸਪਤੀ ਨੂੰ ਉਹੋ ਹੀ ਧਰਤੀ ਹੈ, ਉਦਾਂ ਦਾ ਹੀ ਪਾਣੀ ਮਿਲ ਰਿਹਾ ਹੈ, ਮਾਫ ਕਰਨਾ ਉਦਾਂ ਦੀ ਧੁੱਪ ਤੇ ਉਦਾਂ ਦੀ ਹਵਾ, ਸਾਰਾ ਕੁਛ ਉਦਾਂ ਦਾ ਹੀ ਮਿਲ ਰਿਹਾ ਹੈ। ਆ ਵੇਖੋ ਨਾ, ਬੜੇ ਬੜੇ ਗੁਰਮੁਖ ਪਰਿਵਾਰ ਹੁੰਦੇ ਆ, ਬੜੀ ਬੜੀ ਗੁਰਮੁਖਤਾਈ ਦੇ ਨਾਲ ਬੱਚੇ ਨੂੰ ਪਾਲਦੇ ਹਨ, ਸਾਰੇ ਬੱਚੇ ਇੱਕੋ ਜਿਹੇ ਨਿਕਲ ਆਉਂਦੇ ਹਨ? ਕੋਈ ਹੰਕਾਰੀ ਨਿਕਲ ਆਉਣਾ ਹੈ, ਕੋਈ ਕਾਮੀ ਵੀ ਨਿਕਲ ਸਕਦਾ ਹੈ? ਕਹਿੰਦੇ ਜੰਗਲ ਹੈ ਤੇ ਜੰਗਲ ਦੇ ਵਿੱਚ ਵਣਸਪਤੀ ਹੈ ਬਹੁਤ ਸਾਰੀ, ਧਰਤੀ ਇੱਕੋ ਹੈ, ਪਾਣੀ ਇੱਕੋ ਹੈ, ਮਤਲਬ ਸਨਾਰੀਏ ਇੱਕੋ ਜਿਹਾ, ਸਹੂਲਤਾਂ ਇੱਕੋ ਜਿਹੀਆਂ ਮਿਲ ਰਹੀਆਂ ਹਨ।

ਕਹਿੰਦੇ ਉਸ ਧਰਤੀ ਚ ਰੰਗ ਬਿਰੰਗੇ ਫੁੱਲ ਖੇਡਦੇ ਹਨ, ਸਾਰੇ ਰੰਗਾਂ ਦੀ ਆਪੋ ਆਪਣਾ ਰੰਗ ਹੈ, ਮਾਫ ਕਰਨਾ ਸਾਰੇ ਫੁੱਲਾਂ ਦਾ ਆਪੋ ਆਪਣਾ ਰੰਗ ਹੈ, ਸਾਰੇ ਫੁੱਲਾਂ ਦੀ ਖੁਸ਼ਬੂ ਵੀ ਆਪੋ ਆਪਣੀ ਹੈ, ਆਪੋ ਆਪਣੀ ਉਹਨਾਂ ਦੀ ਸੁੰਦਰਤਾ ਹੈ, ਸੁਗੰਧੀ ਹੈ, ਤੇ ਬੜੇ ਬੜੇ ਸੋਹਣੇ ਲੱਗਦੇ ਹਨ। ਪਰ ਕਹਿੰਦੇ ਉਸੇ ਹੀ ਜੰਗਲ ਦੇ ਵਿੱਚ ਕੋਈ ਹੋਰ ਵੀ ਹੈ, ਕੌਣ ਹੈ? ਮਹਾਰਾਜ ਕਹਿੰਦੇ ਨਾ, ਸਿਮਲ ਰੁੱਖ ਸਰਾਏ ਰਾ ਅਤ ਦੀਰਘ ਅਤ ਮੁੱਚ, ਓਏ ਜੇ ਆਵੇ ਆਸ ਕਰ ਜਹੇ ਨਿਰਾਸੇ ਕਿਤ।

ਕਹਿੰਦੇ ਜਿਹੜਾ ਨਿਮਰਤਾ ਦਾ ਗੁਣ ਹੈ ਨਾ, ਇਹ ਮਨੁੱਖ ਦੇ ਵਿੱਚ ਜਿੰਨੀਆਂ ਚੰਗਿਆਈਆਂ ਹਨ ਉਹਦਾ ਸਾਰ ਹੈ, ਤੱਤ ਹੈ। ਸਭ ਤੋਂ ਸੋਹਣਾ ਗੁਣ ਜਿਹੜਾ ਇਹ ਨਿਮਰਤਾ ਦਾ ਹੈ। ਮਿੱਠਤ ਨੀਵੀ ਨਾਨਕਾ, ਗੁਣ ਚੰਗਿਆਈਆਂ ਤੱਤ। ਪਰ ਕਹਿੰਦੇ ਇੱਥੇ ਖੇਡ ਏਦਾਂ ਵਾਪਰਦੀ ਹੈ, ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰ ਗਾਏ, ਸੀਸ ਨਵਾਇਆ ਕਿਆ ਥੀ ਹੈ। ਅਸੀਂ ਵੀ ਨਵਾਇਆ ਹੈ ਨਾ ਅਣ ਕੇ ਸਾਰਿਆਂ ਨੇ ਸੀਸ, ਤੇ ਮਹਾਰਾਜ ਕਹਿੰਦੇ ਹਰ ਸੀਸ ਨਿਵਣ ਵਾਲਾ ਮੈਨੂੰ ਪ੍ਰਵਾਨ ਨਹੀਂ ਹੈ। ਸੀਸ ਨਵਾਇਆ ਕਿਆ ਥੀ ਹੈ ਜਾਂ ਹਿਰਦੇ ਕਸੁੱਧੇ ਜਾਏ। ਕਹਿੰਦੇ ਸਲਾਮ ਜਵਾਬ ਦੋਵੇਂ ਕਰੇ, ਮੁੰਡੋ ਕੁੱਥਾ ਜਾਏ, ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ। ਨਮਸਕਾਰੀ ਉਹ ਹੈ, ਇੱਕ ਇਹ ਵੀ ਗੁਰਬਾਣੀ

ਅਸਲੀ ਨਿਵਣਾ ਉਹਦੇ ਹੁਕਮ ਨੂੰ ਮੰਨਣਾ ਹੈ, ਜੇ ਉਹਦਾ ਹੁਕਮ ਨਹੀਂ ਮੰਨਦੇ ਕਹਿੰਦੇ ਇਹ ਨਿਵਣਾ ਵੀ ਤੇਰਾ ਝੂਠਾ ਹੈ ਪਿਆਰਿਆ। ਕਹਿੰਦੇ ਹੈ ਕੋਈ ਹੰਕਾਰੀ ਇਸ ਜੰਗਲ ਦੇ ਵਿੱਚ, ਉਹਦੇ ਬਾਰੇ ਕੀ ਲਿਖਿਆ ਹੈ, ਸੰਗਤ ਨੂੰ ਬੇਨਤੀ ਪਾਈ ਇਹ ਪਲੇ ਗਰਾਊਂਡ ਨਹੀਂ ਆ, ਬੱਚਿਆਂ ਨੂੰ ਸੰਕੋਚਿਆ ਕਰੋ ਥੋੜਾ ਬਹੁਤਾ। ਗੁਰਮੁਖਾਂ ਨੂੰ ਜਦੋਂ ਪੁੱਛਦੇ ਹੋ ਕਹਿੰਦੇ ਪਾਪ ਹੈ,

ਦੂਜਾ ਰੁੱਖ ਚੀਲਦਾ ਹੈ ਪਿਆਰਿਓ ਲਾਗੇ। ਕਹਿੰਦੇ ਇਹ ਦੋਵੇਂ ਰੁੱਖ ਸਾਰਿਆਂ ਤੋਂ ਉੱਚੇ ਹੁੰਦੇ ਆ, ਬਹੁਤ ਉੱਚੇ ਚੜੀ ਜਾਂਦੇ ਆ, ਪਰ ਕਹਿੰਦੇ ਕਿਸੇ ਨੂੰ ਸੁੱਖ ਨਹੀਂ ਹੈਗਾ ਇਹਨਾਂ ਦਾ। ਇਹ ਹੰਕਾਰੀ ਦਾ ਦ੍ਰਿਸ਼ਟਾਂਤ ਹੈ। ਆਪ ਜੀ ਵੇਖੋ ਹਾਂ ਜੀਵਨ ਦੇ ਵਿੱਚ, ਚਲੋ ਆਪਣੇ ਔਗਣ ਆਪਾਂ ਨੂੰ ਵੇਖ ਦਿਖਦੇ ਨਹੀਂ ਨਾ, ਉਹ ਮਹਾਰਾਜ ਜੀ ਨੇ ਵੀ ਅੱਖਾਂ ਲਾਈਆਂ ਜਿਹੜੀਆਂ ਦੂਰ ਨੂੰ ਵਹਿੰਦੀਆਂ, ਗਾਂਹ ਨੂੰ ਨਹੀਂ ਦੇਖਦੀਆਂ। ਅੱਛਾ ਦਸਤਾਰ ਸਜਾਉਣ ਲਈ, ਦਾੜਾ ਵਾਹੁਣ ਲਈ ਤੇ ਸ਼ੀਸ਼ਾ ਵੇਖ ਲੈਂਦੇ ਹਾਂ, ਪਰ ਗੁਰਬਾਣੀ ਪੜ੍ਹੀਏ ਤੇ ਸ਼ੀਸ਼ਾ ਅੰਦਰ ਨੂੰ ਦੇਖੇ ਨਾ, ਕਿਉਂਕਿ ਜਿਹੜਾ ਉਹ ਸ਼ੀਸ਼ਾ ਹੈ ਉਹ ਸਿਰਫ ਦਸਤਾਰ ਦਿਖਾਉਂਦਾ ਹੈ, ਚਿਹਰਾ ਦਿਖਾ ਦਿੰਦਾ ਹੈ, ਦਾੜਾ ਦਿਖਾ ਦਿੰਦਾ ਹੈ, ਮਨ ਨਹੀਂ ਉਹ ਸ਼ੀਸ਼ਾ ਦਿਖਾ ਸਕਦਾ। ਫਿਰ ਕਿਹੜਾ ਸ਼ੀਸ਼ਾ ਹੈ ਜਿਹਦੇ ਨਾਲ ਮਨ ਦੇਖਦਾ ਹੈ? ਇਹ ਮਨ ਆਰਸੀ ਕੋ ਗੁਰਮੁਖ ਵੇਖੇ। ਜਿਹੜੇ ਗੁਰਬਾਣੀ ਪੜ੍ਹਨ ਲੱਗ ਪੈਂਦੇ ਨਾ, ਉਹਨਾਂ ਦੀ ਅਕਸਰ ਪਹਿਲਾਂ ਕਹਿੰਦੇ ਆਪਣੇ ਅੰਦਰ ਔਗਣ ਬੜੇ ਦਿਖਣ ਲੱਗ ਪਏ ਆ, ਸ਼ੀਸ਼ੇ ਨੇ ਦਿਖਾਏ ਆ ਪਿਆਰਿਆ, ਡਰੀ ਨਾ, ਜੇ ਦਿਖੇ ਆ ਹੁਣ ਦੂਰ ਵੀ ਹੋਣਗੇ ਹੌਲੀ ਹੌਲੀ। ਕਹਿੰਦੇ ਇਹ ਨਿਹਫਲ, ਨਿਹਫਲ ਦਾ ਮਤਲਬ ਜਿਹਦਾ ਫਲ ਕੰਮ ਨਾ ਆਉਣ ਵਾਲਾ ਵੇ। ਚੀਲ ਚੜ੍ਹੇ ਅਸਮਾਣੀ, ਕਹਿੰਦੇ ਬਹੁਤ ਉੱਚੀ ਹੋ ਜਾਂਦੀ ਹੈ ਚੀਲ, ਤੇ ਨਾਲ ਹੀ ਹੋਰ ਕਿਹਦੀ ਉਦਾਹਰਨ ਦਿੱਤੀ ਹੈ, ਜਲ।

ਇੱਕ ਤੇ ਬਾਂਸ ਦਾ ਉਗਣੇ ਨੂੰ ਖਹਿ ਖਹਿ ਕੇ ਅੱਗ ਲੱਗ ਜਾਂਦੀ ਹੈ ਆਪਸ ਦੇ ਵਿੱਚ ਹੀ। ਕਹਿੰਦੇ ਬਹੁਤਾ ਕੰਮ ਨਹੀਂ ਆਉਂਦਾ ਇਹ ਵੀ, ਇਹਦੀਆਂ ਵੀ ਬਾਂਸਰੀਆਂ ਹੀ ਬਣਦੀਆਂ ਮੁੜ ਕੇ। ਇਹ ਜਿਹੜੇ ਬਹੁਤੇ ਉੱਚੇ ਸੀ, ਅੱਛਾ ਨਿੱਕੇ ਨਿੱਕੇ ਜੀ ਜਿਹੜੇ ਸੀਗੇ ਉਹਨਾਂ ਨੂੰ ਫੁੱਲ ਲੱਗ ਰਹੇ ਸੀਗੇ, ਉਹਨਾਂ ਦੀ ਖੁਸ਼ਬੂ ਸੀਗੀ, ਉਹ ਸੋਹਣੇ ਲੱਗਦੇ ਸੀ, ਦਿਲ ਕਰਦਾ ਕਿਸੇ ਦਾ ਮੈਂ ਕੋਲ ਬਵਾਂ, ਉਹਦੇ ਖੇੜਾ ਹੁੰਦਾ ਹੈ। ਕਹਿੰਦੇ ਇਹਨਾਂ ਦੇ ਕੋਲੋਂ ਕਿਸੇ ਨੂੰ ਕੋਈ ਖੁਸ਼ੀ ਨਹੀਂ ਮਿਲ ਰਹੀ, ਹੰਕਾਰੀ ਏਦਾਂ ਦਾ ਹੀ ਹੁੰਦਾ ਹੈ। ਪਰ ਨਾਲ ਹੀ ਅੱਗੇ ਕਹਿੰਦੇ

ਭਾਈ ਸਾਹਿਬ ਜੀ ਦਾ ਨਾ ਇੱਕ ਹੋਰ ਕਵਿਤਾ ਹੈ ਜਿਹਦੇ ਵਿੱਚ ਉਹ ਕਹਿੰਦੇ, ਭਗਤ ਵਛਲ ਸੁਣ ਹੋਤ ਹੋ ਨਰਾਸ ਹਿਰਦੈ, ਪਤਤ ਪਾਵਨ ਸੁਣ ਆਸਾ ਔਰ ਧਾਰ ਹੋ। ਕਹਿੰਦੇ ਜਦੋਂ ਮੈਂ ਪਿਆਰਿਆ ਇਹ ਸੁਣਦਾ ਨਾ ਕਿ ਤੂੰ ਆਪਣੇ ਭਗਤਾਂ ਨੂੰ ਪਿਆਰ ਕਰਦਾ ਹੈ, ਤੇ ਮੈਂ ਨਾ ਉਦਾਸ ਹੋ ਜਾਂਦਾ ਕਿ ਮੈਨੂੰ ਨੀ ਤੂੰ ਪਿਆਰ ਕਰਨਾ। ਫਿਰ ਜਦੋਂ ਮੈਨੂੰ ਪਤਾ ਲੱਗਦਾ ਤੂੰ ਪਾਪੀਆਂ ਨੂੰ ਵੀ ਗਲੇ ਲਾ ਲੈਂਦਾ, ਤੇ ਮੇਰੇ ਅੰਦਰ ਥੋੜੀ ਜਿਹੀ ਆਸ ਵੱਜਦੀ ਹੈ ਕਿ ਮੈਨੂੰ ਵੀ ਤੇ ਲਾਏਗਾ ਨਾ ਇੱਕ ਦਿਨ। ਕਿਉਂ ਜੀ? ਭਗਤ ਵਛਲ ਸੁਣ ਹੋਤ ਹੋ ਨਿਰਾਸ ਹਿਰਦੈ, ਪਤਤ ਪਾਵਨ ਸੁਣ ਆਸਾ ਔਰ ਧਾਰ ਹੋ। ਆਸ ਜਾਗਦੀ ਪਿਆਰਿਆ ਕਦੇ ਮੈਨੂੰ ਵੀ ਤੇ ਗੱਲ ਆਏਗਾ ਨਾ। ਅੰਤਰ ਜਾਮੀ ਸੁਣ ਕੰਪਤ ਹੋ ਅੰਤਰਗਤ, ਜਦੋਂ ਮੈਂ ਸੁਣਦਾ ਹੈ ਨਾ ਤੂੰ ਅੰਤਰ ਜਾਮੀ ਤੇ ਮੈਂ ਡਰ ਜਾਂਦਾ ਦੂਰ ਤੱਕ ਅੰਦਰ ਤੱਕ ਕਿ ਤੂੰ ਤੇ ਮੇਰੇ ਦਿਲ ਦੀਆਂ ਸਾਰੀਆਂ ਜਾਣਦਾ, ਸਾਰੇ ਐਬ ਤੇ ਮੇਰੇ ਪਤਾ ਹੈ ਤੈਨੂੰ ਪਿਆਰਿਆ। ਅੰਤਰਜਾਮੀ ਸੁਣ ਕੰਪਤ ਹੋ ਅੰਤਰਗਤ, ਦੀਨ ਕੋ ਦਿਆਲ ਸੁਣ ਭੈ ਭਰਮ ਟਾਰ ਹੋ। ਜਦੋਂ ਮੈਨੂੰ ਪਤਾ ਲੱਗਦਾ ਨਾ ਜਿਹੜਾ ਤੇਰੇ ਦਰ ਤੇ ਆ ਕੇ ਢਹਿ ਪੈਂਦਾ ਹੈ ਨਾ ਤੇਰੇ ਦਰ ਤੇ, ਤੂੰ ਪਿਆਰਿਆ ਉਸਨੂੰ ਬਖਸ਼ ਵੀ ਦਿੰਦਾ ਹੈ। ਅਗਲੀ

ਫਲ ਸੇਂਬਲ ਦਰੁਮ ਸੇਂਬਲ ਸਿਮਲ ਦਾ ਰੁੱਖ ਕਹਿੰਦੇ ਜਲ ਧਰ ਜਿਹੜੀ ਇੱਥੇ ਗੱਲ ਚੱਲੀ ਸੀ ਇੱਕੋ ਧਰਤੀ ਇੱਕੋ ਪਾਣੀ ਕਹਿੰਦੇ ਇਹਨੂੰ ਜਲ ਵੀ ਮਿਲ ਗਿਆ ਧਰਤੀ ਵੀ ਮਿਲ ਗਈ ਪਰ ਕਹਿੰਦੇ ਮੇਰਾ ਜੀਵਨ ਏਦਾਂ ਦਾ ਹੈ ਜਲ ਧਰ ਸੰਗਮ ਕਹਿ ਅਫਲ ਅਫਲ ਮੇਰੇ ਜੀਵਨ ਚੋਂ ਫਲ ਕੋਈ ਨਹੀਂ ਹੈਗਾ ਕਿਉਂ ਕਿਉਂਕਿ ਮੇਰਾ ਜੀਵਨ ਸਿਮਲ ਵਰਗਾ ਹੈ ਹੰਕਾਰੀ ਹੈ ਲੋਕਾਂ ਨੂੰ ਵੇਖਣ ਨੂੰ ਤੇ ਉੱਚਾ ਹੈ ਪਿਆਰਿਆ ਤੇਰੇ ਦਰ ਤੇ ਪ੍ਰਵਾਨ ਹੋਣ ਵਾਲਾ ਨਹੀਂ ਹੈ ਜਲ

ਗੁਰੂ ਦੇ ਕੋਲ ਆ ਜਾਂਦਾ ਤੇ ਮੇਰੇ ਚ ਵੀ ਥੋੜੀ ਥੋੜੀ ਖੁਸ਼ਬੂ ਆਉਣੀ ਸ਼ੁਰੂ ਹੋ ਜਾਂਦੀ ਹੈ। ਇਹੀ ਖੁਸ਼ਬੂ ਲੈਣੀ ਅਸੀਂ ਇੱਥੇ ਦੇ ਓਪੋਜ਼ਿਟ ਉਦਾਹਰਨ ਹੈ। ਇੱਥੇ ਕਹਿੰਦੇ ਵਾਂਸ ਖੁਸ਼ਬੂ ਨਹੀਂ ਲੈ ਰਿਹਾ, ਰਹਿ ਜਾਂਦਾ ਹੈ ਚੰਦਨ ਦੇ ਕੋਲ ਤੇ ਉਹਦੇ ਚੋਂ ਖੁਸ਼ਬੂ ਕੋਈ ਵੀ ਨਹੀਂ। ਕੀ ਇਹ ਸੱਚ ਤਾਂ ਨਹੀਂ ਹੈ ਕਿ ਨਿਸ਼ਾਨ ਸਿੰਘ ਸਾਰੀ ਉਮਰ ਗੁਰੂ ਕਾ ਕਹਾਉਂਦਾ ਰਿਹਾ, ਸਾਰੀ ਉਮਰ ਕਥਾ ਵੀ ਕਰਦਾ ਰਿਹਾ ਤੇ ਖੁਸ਼ਬੂ ਹੋਵੇ ਹੀ ਕੋਈ ਨਾ। ਜਲ ਧਰ ਆਸ ਹੈ ਪਿਆਰੇ, ਆਸ ਹੈ ਇਸ ਪਿਆਰੇ ਕੋਲ ਬੈਠਣ ਦਾ ਕਿ ਕਿਤੇ ਨਾ ਕਿਤੇ, ਤੇ ਇੱਥੇ ਅਰਦਾਸ ਆਉਂਦੀ ਹੈ

ਅੱਗੇ ਵੀ ਗੱਲ ਕੀਤੀ ਸੀ, ਜਦੋਂ ਆਪਣੇ ਵੱਸੋਂ ਖੇਡ ਨਿਕਲ ਲੱਗੇ ਅਰਦਾਸ ਕਰਨੀ ਹੁੰਦੀ ਹੈ, ਅਰਦਾਸ ਕਰਨੀ ਹੁੰਦੀ, ਪਿਆਰਿਆ ਬਾਂਹ ਫੜ ਲੈ, ਚੰਦਨ ਵਾਸ ਵਣਾਸ ਪਤ ਵਾਸ ਰਹਿ ਨਿਰਗੰਧ ਰਵਾਣੀ। ਕਹਿੰਦੇ ਸਾਧ ਸੰਗਤ ਚ ਵੀ ਆਣ ਕੇ ਕਈ ਏਦਾਂ ਹੀ ਰਹਿ ਜਾਂਦੇ। ਅਗਲੀ ਪੰਕਤੀ,

ਗੱਪ ਕਹਿੰਦੇ ਜਿਹੜਾ ਸਾਧ ਸੰਗਤ ਚ ਵੀ ਆਇਆ ਹੈ। ਅੱਛਾ ਇਹ ਉਹਨਾਂ ਦੀ ਗੱਲ ਨਹੀਂ ਕੀਤੀ ਜਿਹੜੇ ਆਏ ਨਹੀਂ ਹਨ, ਗੱਲ ਪਤਾ ਕਿਹਨਾਂ ਦੀ ਹੈ? ਸਾਡੀ, ਜਿਹੜੇ ਆਏ, ਜਿਹੜੇ ਸਾਧ ਸੰਗਤ ਚ ਬੈਠੇ, ਜਿਨ੍ਹਾਂ ਨੇ ਗੁਰੂ ਦਾ ਸ਼ਬਦ ਸੁਣ ਵੀ ਲਿਆ ਪਰ ਫਿਰ ਵੀ ਹਿਰਦੇ ਚ ਪ੍ਰੇਮ ਪੈਦਾ ਨਹੀਂ ਹੋਇਆ। ਸਾਧ ਸੰਗਤ ਗੁਰ ਸ਼ਬਦ ਸੁਣ ਹਿਰਦੇ ਨਾ ਵਸੈ ਅਭਾਗ ਪ੍ਰਾਣੀ, ਅਭਾਗਾ ਹੈ। ਫੋਟੋ ਵੇਖੀ ਪਿਆਰੇ ਹੋ, ਬਾਕੀ ਸੰਗਤ ਪਿਆਰੇ ਨੂੰ ਮਾਣ ਰਹੀ ਹੈ ਤੇ ਕੋਈ ਹੈ ਮੇਰੇ ਵਰਗਾ ਭਾਗਾ ਜਿਹੜਾ ਅੰਦਰ ਹੀ ਬੈਠਾ ਹੈ ਤੇ ਪਿਆਰੇ ਵੱਲ ਪਿੱਠ ਕਰਕੇ ਬੈਠਾ? ਇਹ ਇਹੀ ਦਰਸਾਉਂਦੀ ਹੈ, ਸਾਧ ਸੰਗਤ ਚ ਬੈਠਾ ਹੈ ਮਨੁੱਖ ਪਰ ਅੰਦਰੋਂ ਪਿਆਰੇ ਵੱਲ ਪਿੱਠ ਕਰਕੇ ਬੈਠਾ, ਸ਼ਬਦ ਅੰਦਰ ਨਹੀਂ ਵਸਦਾ। ਮਹਾਰਾਜ ਜੀ ਮੁਆਫ ਕਰਨ, ਆਓ ਗਾਈਏ।

ਜੇ ਸਾਨੂੰ ਪੁੱਛੋ ਨਾ ਤੇ ਆਹ ਫੋਟੋ ਜਿਹੜੀ ਆਪਣੇ ਬੈਡਰੂਮ ਚ ਲੱਗੀ ਹੋਣੀ ਚਾਹੀਦੀ, ਇਹ ਪੰਕਤੀ ਖਾਸ ਤੌਰ ਤੇ ਲੱਗੀ ਹੋਣੀ ਚਾਹੀਦੀ ਹੈ, ਰੋਜ਼ ਆਪਣੇ ਅੰਦਰ ਝਾਤੀ ਮਾਰਨ ਲਈ ਮਜਬੂਰ ਕਰੇ ਕਿ ਤੂੰ ਸੰਗਤ ਜਾਣਾ ਹੈ ਕਿਤੇ ਕੋਰਾ ਜਾ ਕੇ ਕੋਰਾ ਹੀ ਤਾਂ ਨਹੀਂ ਆ ਜਾਣਾ, ਖਾਲੀ ਜਾ ਕੇ ਖਾਲੀ ਤਾਂ ਨਹੀਂ ਆਉਂਦਾ ਪਿਆ ਰਿਹਾ।

ਤੇ ਮੈਂ ਪਹਿਲੇ ਦਿਨ ਗੱਲ ਕੀਤੀ ਸੀ ਸ਼ਾਇਦ ਹਾਂ ਦਾ ਕੀ ਮਤਲਬ ਹੁੰਦਾ ਹੈ ਮੈਂ ਤੇ ਮੈਂ ਦਾ ਮਤਲਬ ਮੈਂ ਉਹ ਅਵਸਥਾ ਜਿਹਦੇ ਵਿੱਚ ਮਨੁੱਖ ਆਪਣੀਆਂ ਹੀ ਪਰਿਕਰਮਾ ਕਰਦਾ ਹੈ ਸਾਰਾ ਦਿਨ ਹਰ ਵੇਲੇ ਮੈਂ ਮੈਂ ਮੈਂ ਮੈਂ ਹੀ ਸਹੀ ਹਾਂ ਮੈਂ ਹੀ ਸੱਚਾ ਹਾਂ ਮੈਂ ਹੀ ਚੰਗਾ ਹਾਂ ਜੋ ਮੈਂ ਕਹਿੰਦਾ ਉਹੀ ਹੋਣਾ ਚਾਹੀਦਾ ਹੈ ਸਾਰਾ ਦਿਨ ਆਪਣੀਆਂ ਪਰਿਕਰਮਾ ਕਰ ਰਿਹਾ ਹੈ ਉਹਨੂੰ ਹਉਮੈ ਕਹਿੰਦੇ ਹਨ ਤੇ ਪਿਆਰੇ ਜੀ ਦੇ ਬੋਲ ਵੀ ਆਏ ਸੀ ਮੇਰੀ ਮੇਰੀ ਕਰਤੇ ਜਨਮ ਗਏ ਇਹ ਜਨਮ ਨੂੰ ਤੇ ਕਹਿੰਦੇ ਇਹ ਸਾਰੀ ਉਮਰ ਹਉਮੈ ਕੀ ਕਰਦੀ ਹੈ ਇਹ ਭਰਮ ਦੇ ਵਿੱਚ ਪਾ ਦਿੰਦੀ ਹੈ ਇਹਨੂੰ ਲੱਗਦਾ ਹੈ ਲੋਕ ਮੇਰੀ ਬੜੀ ਸੁਣਦੇ ਹਨ ਮੇਰਾ ਹੁਕਮ ਚੱਲਦਾ ਹੈ ਅਸਲ ਵਿੱਚ ਇਹ ਪਿਆਰੇ ਤੋਂ ਦੂਰ ਜਾ ਰਿਹਾ ਹੁੰਦਾ ਹੈ ਆਓ ਮਹਾਰਾਜ ਕਿਰਪਾ ਕਰਨ ਇੱਕ ਹੋਰ ਦ੍ਰਿਸ਼ਟਾਂਤ ਇਹਦੇ ਵਿੱਚ ਕੱਲੀ ਚੀਲ ਦੀ ਗੱਲ ਕੀਤੀ ਹੈ ਹੰਕਾਰ ਦੀ ਉੱਚੇ ਹੋਣ ਦੀ ਗੱਲ ਕੀਤੀ ਪਿਆਰਿਓ ਕਹਿੰਦੇ

ਆਪ ਜੀਆਂ ਚੋਂ ਜਿਹੜੇ ਪਹਾੜਾਂ ਚ ਗਏ ਹੋਣਗੇ ਚੀਲ ਦਾ ਰੁੱਖ ਵੇਖਿਆ ਹੋਏਗਾ ਪਿਆਰਿਓ। ਅਕਸਰ ਆਪਣੇ ਉਧਰ ਦੇਸ਼ ਦੀਆਂ ਬਾਤਾਂ, ਚੀਲ ਦਾ ਰੁੱਖ ਹੁੰਦਾ ਹੈ ਪਹਾੜਾਂ ਦੇ ਵਿੱਚ। ਭਾਈ ਸਾਹਿਬ ਜੀ ਕਹਿੰਦੇ ਇਹ ਚੀਲ ਦੀ ਇਹਨੂੰ ਅੱਗ ਲੱਗ ਜਾਂਦੀ ਹੈ ਪਿਆਰਿਓ। ਅਸਲ ਵਿੱਚ ਕੀ ਹੁੰਦਾ, ਜਿਹੜੇ ਇਹਦੇ ਪੱਤੇ ਹੁੰਦੇ ਨਾ ਉਹ ਤਿੱਖੇ ਤਿੱਖੇ ਜਿਹੇ ਹੁੰਦੇ ਆ ਤੇ ਉਹ ਡਿੱਗਦੇ ਰਹਿੰਦੇ ਆ ਤੇ ਥੱਲੇ ਨਾ ਇਹਦਾ ਕੁਸ਼ਨ ਜਿਹਾ ਬਣਿਆ ਰਹਿੰਦਾ ਪੋਲਾ ਜਿਹਾ, ਤੇ ਜਿੱਦਣ ਕਿਤੇ ਮਾੜੀ ਜੀ ਅੱਗ ਲੱਗੀ, ਆ ਪੰਜਾਬ ਦੀ ਕੰਪਲੇਨ ਕਰਦੇ ਆ ਨਾ ਅਕਸਰ ਪੰਜਾਬ 'ਚ ਅੱਗ ਲੱਗਦੀ ਹੈ, ਇਹ ਝੂਠ ਹੈ ਪਿਆਰਿਓ। ਪਹਾੜਾਂ ਦੇ ਵਿੱਚ ਬਹੁਤ ਖਤਰਨਾਕ ਅੱਗਾਂ ਲੱਗਦੀਆਂ, ਤੁਹਾਡੇ ਤੇ ਕੈਨੇਡਾ 'ਚ ਹੀ ਬਹੁਤ ਲੱਗਦੀਆਂ, ਅਸੀਂ ਵੇਖੀਆਂ ਆਪਣੇ ਹਿਮਾਚਲ 'ਚ ਹੀ ਜਾ ਕੇ ਕਿਤੇ ਵੇਖਿਓ ਅੱਗਾਂ ਅਨਕੰਟਰੋਲੇਬਲ ਬਲਦੀਆਂ ਰਹਿੰਦੀਆਂ। ਉਹ ਜਦੋਂ ਇੱਕ ਵਾਰ ਅੱਗ ਲੱਗ ਜਾਵੇ ਤੇ ਉਹ ਤਕਰੀਬਨ ਕੰਟਰੋਲ ਨਹੀਂ ਹੁੰਦੀ, ਥੱਲੇ ਉਹ ਇੰਨਾ ਉਹ ਬਰੂ ਦੇ ਵਾਂਗ ਹੁੰਦਾ ਹੈ ਜਿਹੜਾ ਅੱਗ ਲਾਉਂਦਾ ਤੇ ਇਹਦੇ ਤਣੇ ਨੂੰ ਅੱਗ ਲੱਗ ਜਾਂਦੀ ਹੈ। ਇਹਦੇ ਤਣੇ ਦੇ ਵਿੱਚੋਂ ਇੱਕ ਲੇਸਲਾ ਪਦਾਰਥ ਨਿਕਲਦਾ ਹੈ ਜਿਹੜਾ ਫਲੇਮੇਬਲ ਹੁੰਦਾ ਹੈ। ਇਹਦੇ ਤਣੇ ਦੇ ਵਿੱਚ ਪਦਾਰਥ ਹੈ ਜਿਹੜਾ ਫਲੇਮੇਬਲ ਹੈ ਤੇ ਜਦੋਂ ਇਹਨੂੰ ਅੱਗ ਲੱਗਦੀ ਨਾ ਤੇ ਇਹਦੀਆਂ ਸਾਰੀਆਂ ਟਾਹਣੀਆਂ ਸੜਨ ਲੱਗ ਪੈਂਦੀਆਂ ਹਨ। ਇੱਕ ਤਾਰ ਪੀਣ ਦਾ ਤੇਲ ਸੁਣਿਆ, ਜਦੋਂ ਪੇਂਟ ਵਗੈਰਾ ਕਰਨਾ ਹੋਵੇ ਉਦੋਂ ਵਰਤਦੇ, ਉਹ ਵੀ ਚੀਲ ਦੇ ਰੁੱਖ ਚੋਂ ਹੀ ਨਿਕਲਦਾ ਹੈ ਦੱਸਦੇ। ਅੱਛਾ, ਉਹ ਵੀ ਫਲੇਮੇਬਲ ਹੁੰਦਾ, ਬੋਤਲ ਕਦੇ ਪੜਿਓ ਤੇ ਫਲੇਮੇਬਲ ਲਿਖਿਆ ਹੁੰਦਾ ਹੈ। ਇਸ ਨੂੰ ਅੱਗ ਲੱਗ ਜਾਂਦੀ। ਭਾਈ ਗੁਰਦਾਸ ਜੀ ਕਹਿੰਦੇ ਕਿ ਇਹ ਜਿਹੜਾ ਚੀਲ ਦਾ ਰੁੱਖ ਹੈ ਨਾ, ਇਹ ਜੰਗਲ 'ਚ ਵੱਡਾ ਵੱਡਾ ਤਾਂ ਹੋ ਗਿਆ ਬਹੁਤ ਉੱਚਾ, ਪਰ ਇਹਦੇ ਹੰਕਾਰ ਨੇ ਇਹਨੂੰ ਆਪ ਹੀ ਸਾੜਨਾ ਸ਼ੁਰੂ ਕਰ ਦੇਣਾ ਹੈ। ਵਧੈ ਚੀਲ ਉਜਾੜ ਵਿੱਚ, ਉੱਚੇ ਉੱਪਰ ਉੱਚੀ ਹੋਈ,

ਕਹਿੰਦੇ ਰਾਹੀ ਵੀ ਵੈਸੇ ਵੀ ਜੰਗ ਪਹਾੜਾਂ ਚ ਤੇ ਰਾਹੀ ਵੀ ਘੱਟ ਹੁੰਦੇ ਆ, ਕਹਿੰਦੇ ਇਹਦੀ ਜਿਹੜੀ ਛਾਂ ਹੈ ਨਾ ਵੀ ਟਿੱਬਿਆਂ ਉੱਚੀਆਂ ਨੀਵਿਆਂ ਥਾਂ ਤੇ ਪੈਂਦੇ, ਇਹਦੀ ਛਾਂ ਵੀ ਕਿਸੇ ਕੰਮ ਦੀ ਨਹੀਂ ਹੁੰਦੀ। ਭਾਈ ਸਾਹਿਬ ਜੀ ਦੇ ਬੋਲ, ਕਹਿੰਦੇ ਛਾਂ ਨਾ ਬਹਿਣ ਪੰਧਾਣੂਆਂ।

ਕਹਿੰਦੇ ਜਿਹੜਾ ਇਹਦਾ ਫਲ ਹੁੰਦਾ ਨਾ ਉਹ ਵੀ ਉਹ ਫੁੱਟਿਆ ਜਿਹਾ ਹੁੰਦਾ ਹੈ, ਫੋਟੋ ਲੱਗੀ ਹੈ, ਤੇ ਕਹਿੰਦੇ ਇਹ ਰੁਲਦਾ ਰਹਿੰਦਾ, ਹਵਾ ਨਾਲ ਉਹਨੂੰ ਰੁੜਦਾ ਰਹਿੰਦਾ, ਉਹ ਨੂੰ ਰੁੜਦਾ ਰਹਿੰਦਾ, ਕਿਸੇ ਕੰਮ ਨਹੀਂ ਆਉਂਦਾ। ਆਹ ਸਾਡੇ ਵਰਗਾ ਕੋਈ ਪੰਜਾਬ ਚੋਂ ਜਾਵਾਂ ਨਾ, ਦੋ ਕੁ ਚੁੱਕ ਲਿਆਉਂਦਾ, ਚਲੋ ਘਰੇ ਰੱਖਾਂਗੇ, ਓਦਾਂ ਨੀ ਕਿਸੇ ਕੰਮ ਆਉਂਦਾ। ਭਾਈ ਸਾਹਿਬ ਜੀ ਕਹਿੰਦੇ ਇਹਦਾ ਫਲ ਵੀ ਨਹੀਂ ਆ ਰਿਹਾ ਕਿਸੇ ਕੰਮ, ਤੇ ਲੱਕੜ ਬਾਰੇ ਕੀ ਕਹਿੰਦੇ।

ਕਹਿੰਦੇ ਪਾਣੀ ਪੈ ਜੇ ਤਾਂ ਇਹ ਗਲ ਜਾਂਦੀ, ਕਿਸੇ ਕੰਮ ਦੀ ਰਹਿੰਦੀ। ਹਵਾ ਨੂੰ ਇਹ ਨਹੀਂ ਝੱਲ ਸਕਦੀ, ਧੁੱਪ ਨੂੰ ਤੇ ਸੇਕ ਨੂੰ ਇਹ ਨਹੀਂ ਝੱਲ ਸਕਦੀ, ਕਿਸੇ ਕੰਮ ਦੀ ਲੱਕੜ ਨਹੀਂ ਚੀਲਦੀ। ਹੰਕਾਰੀ ਵੀ ਕਹਿੰਦੇ ਇੱਦਾਂ ਦਾ ਹੀ ਹੁੰਦਾ, ਕਿਸੇ ਕੰਮ ਨਹੀਂ ਆਉਂਦਾ, ਨਾ ਕੌਮ ਦੇ, ਨਾ ਪਰਿਵਾਰ ਦੇ, ਨਾ ਸਮਾਜ ਦੇ।

ਕਹਿੰਦੇ ਹੰਕਾਰੀ ਨੂੰ, ਚੀਲ ਨੂੰ ਵੀ ਅੱਗ ਲੱਗੀ ਬੁੱਝਦੀ ਨਹੀਂ, ਹੰਕਾਰੀ ਦੇ ਅੰਦਰ ਅੱਗ ਲੱਗੀ ਵੀ ਬੁੱਝਦੀ ਨਹੀਂ। ਆ ਸੁਣਦੇ ਹੋ ਨਾ, ਕਤਲ ਹੋਇਆ ਇਹ ਜੀ ਇਹਨਾਂ ਦੀ ਨਾ ਪਿੱਛੋਂ ਹੀ ਲੱਗੀ ਆਉਂਦੀ ਸੀ ਲਾਗ ਡੱਟ ਦਾਦਿਆਂ ਦੇ ਸਮੇਂ ਤੋਂ। ਇਹ ਹੰਕਾਰੀ ਤੇ ਬਿਰਤੀ ਹੋਰ ਕੀ ਹੈ? ਹੰਕਾਰੀ ਬਿਰਤੀ ਇਹਨੇ ਤੇ ਮੰਨ ਲਾ, ਹੁਣ ਆਪਾਂ ਹੀ ਦੋ ਹੋਈਏ, ਕਿਸੇ ਕੋ ਗਲਤੀ, ਕੌਣ ਗਲਤੀ ਨਹੀਂ ਕਰਦਾ ਪਿਆਰਿਓ? ਜਿਸ ਦਿਨ ਗਲਤੀ ਕਰਨੀ ਅਸੀਂ ਛੱਡ ਦਿੱਤੀ, ਉਸ ਦਿਨ ਤੇ ਅਸੀਂ ਉਸ ਪਿਆਰੇ ਦੇ ਚਰਨਾਂ ਚ ਸਦਾ ਲਈ ਸਮਾ ਜਾਣਾ ਹੈ। ਗਲਤੀ ਕਰਦੇ ਆ, ਕਿਹੜਾ ਮਨੁੱਖ ਹੈ ਗਲਤੀ ਨਹੀਂ ਕਰਦਾ? ਕਿਤੇ ਵਾਧਾ ਘਾਟਾ ਹੋ ਜਾਵੇ, ਹੰਕਾਰੀ ਹੋਰ ਅੱਗ ਲਾਉਂਦਾ ਹੈ। ਨਿਮਰਤਾ ਵਾਲਾ ਕਹਿੰਦਾ ਚੱਲ ਛੱਡ ਵੀਰ, ਆ ਜੱਫੀ ਪਾਈਏ, ਇਹਦੇ ਚੋਂ ਕੁਛ ਨਹੀਂ ਨਿਕਲਣਾ, ਨਹੀਂ ਤੇ ਪਰਿਵਾਰਾਂ ਦੇ ਪਰਿਵਾਰ ਉੱਜੜ ਜਾਂਦੇ। ਮਾਫ ਕਰਨਾ, ਇੱਕ ਗੱਲ ਚੇਤੇ ਆ ਗਈ, ਡੇਰਾ ਬਾਬਾ ਨਾਨਕ ਲਾਗੇ ਦੀ ਗੱਲ ਹੈ। 2-3 ਸਾਲ ਪਹਿਲਾਂ ਅਖਬਾਰ ਚ ਆਈ ਸੀ, ਦੋ ਵੱਡੇ ਚੰਗੇ ਪਰਿਵਾਰ, ਚਾਚੇ ਤਾਏ ਦੇ ਪੁੱਤਰ, ਦੋਨੇ ਸਰਪੰਚ ਰਹਿ ਚੁੱਕੇ ਹਨ। ਨੌਜਵਾਨਾਂ ਦੀ ਉਮਰ 30-32 ਸਾਲ ਦੀ ਉਮਰ ਸੀ, ਤੁਹਾਡੇ ਚੋਂ ਸ਼ਾਇਦ ਕਿਸੇ ਨੇ ਖਬਰ ਪੜ੍ਹੀ ਹੋਵੇ। ਦੋਨੇ ਸਰਪੰਚ ਰਹਿ ਚੁੱਕੇ, ਇੱਕ ਕਾਂਗਰਸ ਵੱਲੋਂ ਤੇ ਇੱਕ ਅਕਾਲੀਆਂ ਵੱਲੋਂ। ਜੇ 30-32 ਸਾਲ ਤੇ ਸਰਪੰਚ ਰਹਿ ਚੁੱਕੇ ਆ ਤੇ ਕਿੱਡੀ ਵੱਡੀ ਗੱਲ ਹੋਏਗੀ ਪਿਆਰਿਓ? ਆਪਸ ਦੇ ਵਿੱਚ ਲਾਗ ਡਾਟ ਇੱਥੋਂ ਤੱਕ ਵੱਧ ਗਈ, ਦੋਨਾਂ ਨੇ ਇੱਕ ਦੂਜੇ ਦੇ ਉੱਤੇ ਪਿਸਤੌਲ ਤਾਣਿਆ, ਦੋਨਾਂ ਨੇ ਇਕੱਠੇ ਗੋਲੀ ਚਲਾਈ ਤੇ ਦੋਨਾਂ ਨੇ ਇਕੱਠਿਆਂ ਨੇ ਇੱਕ ਦੂਜੇ ਨੂੰ ਮਾਰ ਦਿੱਤਾ। ਅੱਛਾ ਵੇਖਿਆ ਜਾਵੇ ਬੱਚੇ ਕਿੰਨੀ ਕੁ ਉਮਰ ਦੇ ਹੋਣਗੇ ਭਾਈ, ਜੇ 30-32 ਸਾਲ ਦੇ ਹੋਣਗੇ ਤੇ। ਜਿਹੜੀਆਂ ਘਰੇ ਭੈਣਾਂ ਵਿਧਵਾ ਹੋ ਗਈਆਂ, ਉਹਨਾਂ ਦੀ ਉਮਰ ਕੀ ਹੋਏਗੀ ਵਿਚਾਰੀਆਂ ਦੀ ਅਜੇ? ਤੇ ਪਰਿਵਾਰ ਰੁੱਲ ਜਾਂਦੇ। ਹਉਮੈ ਜੀ ਤੇ ਕਾਰਨ ਆ ਸਾਰਾ, ਕਤਲ ਕਰਾਉਣ ਲਈ ਕ੍ਰੋਧ ਆਉਂਦਾ ਹੈ, ਹਉਮੈ ਆਉਂਦੀ ਹੈ, ਤੇ ਕਿੰਨਾ ਕੁ ਸਮਾਂ ਲੱਗਦਾ ਹੈ? 1 ਮਿੰਟ ਦਾ ਕੰਮ, ਮੁੜ ਕੇ 14-14 ਸਾਲ ਦੀ ਜੇਲ੍ਹ ਤੇ ਸਾਰੀ ਸਾਰੀ ਉਮਰ ਦਾ ਪਛਤਾਵਾ ਤੇ ਦੁੱਖ ਪਿਆਰੇ। ਇਸੇ ਕਰਕੇ ਪਿਆਰੇ ਜੀ ਕਹਿੰਦੇ ਛੱਡਦੇ ਇਹਨਾਂ ਵਿਕਾਰਾਂ ਨੂੰ, ਤੈਨੂੰ ਤੇ ਪਤਾ ਵੀ ਨਹੀਂ ਲੱਗਣਾ ਜਿਸ ਵਿਕਾਰ ਨੂੰ ਤੂੰ ਦੋਸਤ ਸਮਝਿਆ ਤੇਰੇ ਕ੍ਰੋਧ ਨੂੰ। ਕਿਉਂ ਜੀ, ਕ੍ਰੋਧ ਚੰਗਾ ਲੱਗਦਾ ਹੈ ਨਾ, ਜਦੋਂ ਕਿਸੇ ਮਾੜੇ ਦੇ ਉੱਤੇ ਦਬਕਾ ਚੱਲਦਾ ਹੋਵੇ ਕਿੰਨਾ ਚੰਗਾ ਲੱਗਦਾ ਹੈ। ਪਰ ਨਹੀਂ, ਕੋਈ ਪਤਾ ਨਹੀਂ ਕਿੱਦਣ ਉਹਨੇ ਤੇਰੇ ਗੱਲ ਦੀ ਫਾਹੀ ਬਣ ਜਾਣੀ, ਬਚ ਜਾਓ, ਬਚ ਜਾਓ। ਨਹੀਂ ਭਾਈ ਨਹੀਂ, ਕਹਿੰਦੇ ਇਹ ਲੱਗੀ ਬੁੱਝਦੀ ਨਹੀਂ ਹੈ, ਤੇ ਇਹਦੇ ਇਹਨੂੰ ਜਿਵੇਂ ਸਾੜ ਦਿੰਦੀ ਏਦਾਂ ਹੀ ਹੰਕਾਰੀ ਨੂੰ, ਤੇ ਇੱਕ

ਉੱਚੇ ਹੋਣਾ ਵਡਿਆਈ ਸੀ, ਮਾੜੀ ਗੱਲ ਨਹੀਂ ਸੀ। ਉਹ ਦੋ ਭਰਾ ਸੀ, ਸਰਪੰਚ ਹੋਣਾ ਪਿੰਡ ਦੇ ਵਡਿਆਈ ਸੀ। ਕਿਉਂ ਜੀ? ਆਖਰ ਸਰਪੰਚ ਪਿੰਡ ਦਾ ਮੁਖੀਆ ਹੁੰਦਾ ਹੈ। ਵਡਿਆਈ ਕਰ ਦਈ ਵਗੋਈ, ਖਤਮ ਹੋ ਗਈ ਕਹਾਣੀ। ਹੰਕਾਰੀ ਕਹਿੰਦੇ ਉਹ ਵਡਿਆਈ ਸਾਂਭ ਨਹੀਂ ਸਕਦਾ, ਇੱਕ ਨਾ ਇੱਕ ਦਿਨ ਉਹਦੀ ਹਉਮੈ ਜਿਹੜੀ ਉਹਨੂੰ ਹੀ ਸਾੜ ਕੇ ਸੁੱਟ ਦਿੰਦੀ ਹੈ। ਆਓ ਪਿਆਰਿਓ, ਆਹ ਇੱਕ ਉਦਾਹਰਨ ਹੈ, ਬੜੀ ਬਰੀਕੀ ਨਾਲ ਸਮਝਣ ਵਾਲੀ ਹੈ। ਭਾਈ ਗੁਰਦਾਸ ਜੀ ਦੀ ਇੱਕ ਹੋਰ ਵਾਰ ਹੈ ਅੱਗੇ, ਇਹਨੂੰ ਝੂਠ ਦਾ ਪਿੰਡ ਕਿਹਾ ਹੈ ਉਹਨਾਂ ਨੇ, ਝੂਠ ਦਾ ਪਿੰਡ। ਪਿਆਰਿਓ, ਕਹਿੰਦੇ

ਕਹਿੰਦੇ ਇੱਕ ਝੂਠ ਦਾ ਪਿੰਡ ਹੈ ਜਿੱਥੇ ਪੰਜ ਵਿਕਾਰ ਵਸਦੇ ਹਨ। ਆ ਝੂਠ ਦਾ ਹੀ ਤੇ ਪਿੰਡ ਬੈਠਾ ਆਪ ਜੀ ਦੇ ਸਾਹਮਣੇ, ਸਾਰੇ ਤੇ ਅੰਦਰ ਹਨ। ਕਹਿੰਦੇ ਫਿਰ ਕਰਦੇ ਕੀ ਹਨ ਪੰਜ ਵਿਕਾਰ?

ਖਿੰਜੋ ਤਾਣ ਲੱਗੀ ਰਹਿੰਦੀ ਹੈ। ਕਾਮ ਕੀ ਕਰਾਉਂਦਾ ਹੈ? ਇਹ ਵੀ ਝਗੜਾ ਹੀ ਕਰਾ ਰਿਹਾ, ਕੰਪੀਟੀਸ਼ਨ ਕਰਾ ਰਿਹਾ, ਕ੍ਰੋਧ ਇਹ ਕਰਾ ਰਿਹਾ, ਲੋਭ ਇਹ ਕਰਾ ਰਿਹਾ, ਮੋਹ ਇਹ ਕਰਾ ਰਿਹਾ, ਹੰਕਾਰ ਇਹ ਕਰਾ ਰਿਹਾ, ਧਰੋਹ ਇਹ ਕਰਾ ਰਿਹਾ। ਆਪਸ ਚ ਸਾਰੇ ਵਿਕਾਰ ਵਿਰੋਧ ਹੀ ਪੈਦਾ ਕਰਦੇ ਹਨ। ਕਹਿੰਦੇ ਖਿੰਜੋ ਤਾਣ ਲੱਗੀ ਰਹਿੰਦੀ ਇਹਦੇ

ਹੱਥ ਸਤਨੇ ਅਸੀਂ ਖੜਾ ਕਰਾਉਣਾ ਪਰ ਅੰਦਰ ਝਾਤੀ ਮਾਰੀਏ ਕੀ ਹੈ? ਇਹ ਹੈ ਨਹੀਂ ਇਹ ਪਿਆਰ? ਪਰਾਏ ਧਨ ਦਾ, ਪਰਾਏ ਧਨ ਦਾ ਪਿਆਰ ਨਹੀਂ ਹੈ ਅੰਦਰ? ਪਰਾਈ ਨਿੰਦਾ ਦਾ ਪਿਆਰ ਨਹੀਂ ਹੈ ਅੰਦਰ? ਕਹਿੰਦੇ ਆਹੀ ਹੈ ਖੇਡ।

ਕਹਿੰਦੇ ਆਹੀ ਖੇਡ ਹੈ। ਆ ਵੈਸੇ ਨਾ ਆ ਤਿੰਨ ਜਿਹੜੇ ਆ ਨਾ ਇਹੀ ਡੁੱਬਣ ਵਾਲੇ ਹਨ, ਆ ਤਿੰਨ ਜਿਹੜੇ ਹਨ ਨਾ ਖਾਸ ਤੌਰ ਤੇ ਉੱਤੇ। ਉਹ ਕਹਿੰਦੇ ਪਰ ਧਨ ਪਰ ਦਾਰਾ ਪਰ ਹਰੀ ਤਾਂ ਕਿ ਨਿਕਟ ਵਸੈ ਨਰ ਹਰੀ, ਕਹਿੰਦੇ ਇੰਨਾ ਕੁ ਛੱਡ ਦੇ ਪਰਮੇਸ਼ਰ ਤੇਰੇ ਕੋਲ ਆ ਕੇ ਵਸਣਾ ਸ਼ੁਰੂ ਕਰ ਦੇਗਾ।

ਬੜੀ ਹੈਰਾਨੀ ਦੀ ਗੱਲ ਹੈ, ਜਦੋਂ ਅਸੀਂ ਇਹ ਪੰਕਤੀ ਪੜ੍ਹੀ ਨਾ ਤੇ ਅਸੀਂ ਭਾਈ ਗੁਰਦਾਸ ਜੀ ਨੂੰ ਪੁੱਛਿਆ ਕਿ ਇਹ ਰਾਜ ਦੰਡ ਤੇ ਜਮ ਦੰਡ ਚ ਕੀ ਫਰਕ ਹੈ? ਕੁਛ ਨਾ ਕੁਛ ਤੇ ਫਰਕ ਹੋਏਗਾ ਜੇ ਆਪ ਜੀ ਨੇ ਦੋਵੇਂ ਲਿਖੇ ਆ। ਅੱਛਾ, ਧਨ ਚੋਰੀ ਕਰੀਏ, ਧਨ ਚੋਰੀ ਕਰੀਏ, ਪਤਾ ਲੱਗ ਜੇ ਫਿਰ ਤੇ ਰਾਜ ਦੰਡ ਮਿਲਦਾ ਹੈ, ਜੇ ਪਤਾ ਹੀ ਨਾ ਲੱਗੇ ਤਾਂ ਰਾਜ ਦੰਡ ਥੋੜੀ ਮਿਲਦਾ ਹੈ। ਸਮਝਾਈ ਜੀ ਪਿਆਰੇ ਹੋ, ਜੇ ਧਨ ਚੋਰੀ ਕੀਤਾ ਤੇ ਫੜੇ ਗਏ ਫਿਰ ਤੇ ਰਾਜ ਦੰਡ ਮਿਲੇਗਾ, ਜੇ ਫੜੇ ਨਹੀਂ ਗਏ ਤੇ ਫਿਰ ਜਮ ਦੰਡ ਤੇ ਪਹੁੰਚਣਾ ਹੈ। ਉਹ ਗੁਰਬਾਣੀ ਚ ਇੱਕ ਪੰਕਤੀ ਆਉਂਦੀ ਆ, ਮਾਨਸਾ ਕਿਹੋ ਦੀਵਾਣੂ ਕੋਈ ਭੱਜ ਨਸ ਨਿਕਲੈ। ਇੰਡੀਆ ਚ ਕ੍ਰਾਈਮ ਕੀਤਾ ਹੈ, ਭੱਜ ਕੇ ਕੈਨੇਡਾ ਆ ਗਿਆ, ਲੁੱਕ ਗਿਆ, ਸਾਰੀ ਉਮਰ ਕੈਨੇਡਾ ਲੁੱਕ ਕੇ ਕੱਢ ਦਿੱਤੀ, ਬਚ ਗਿਆ। ਤੁਹਾਨੂੰ ਪਤਾ ਇੱਕ ਗੱਲ ਇੰਟਰਸਟਿੰਗ ਦੱਸੀਏ, ਜਦੋਂ ਅੰਮ੍ਰਿਤਸਰ ਦੇ ਵਿੱਚ ਤੁਹਾਨੂੰ ਪਤਾ ਕਟੜੇ ਸੀਗੇ, ਵੱਖੋ ਵੱਖਰੀਆਂ ਸਰਕਾਰਾਂ ਸੀਗੀਆਂ ਅੰਮ੍ਰਿਤਸਰ ਦੇ ਵਿੱਚ, ਜਿਹੜੇ ਕਟੜੇ ਸੀ, ਜਿਹੜਾ ਆਲੂ ਵਾਲੀਆਂ ਦਾ ਕਟੜਾ ਸੀ, ਮੰਨ ਲਓ ਭੰਗੀਆਂ ਦਾ ਕਟੜਾ ਸੀ, ਮਿਸਲਾਂ ਦੇ ਆਪੋ ਆਪਣੇ ਕਟੜੇ ਸੀ, ਇੱਧਰ ਕਤਲ ਕਰਕੇ ਨਾ ਕੋਈ ਭੱਜ ਕੇ ਦੂਜੇ ਕਟੜੇ ਚ ਵੜ ਜਾਵੇ ਤੇ ਉਹਨੂੰ ਸਜ਼ਾ ਨਹੀਂ ਸੀ ਹੁੰਦੀ। ਅੰਮ੍ਰਿਤਸਰ ਸਾਹਿਬ ਚ ਭੱਜ ਕੇ ਇੱਦਾਂ ਇੱਦਾਂ ਹੀ ਹੁੰਦਾ ਹੈ ਨਾ, ਰਾਜ ਤੁਸੀਂ ਇੱਕ ਦੇਸ਼ ਚ ਕਤਲ ਕਰਕੇ ਕੋਈ ਕ੍ਰਾਈਮ ਕਰਕੇ, ਅੱਜ ਤੱਕ ਉਹ ਹਜ਼ਾਰਾਂ ਲੱਖਾਂ ਕਰੋੜ ਜਿਹੜੀ ਠੱਗੀ ਮਾਰ ਕੇ ਵੀ ਦੇਸ਼ੋਂ ਬਾਹਰ ਬੈਠੇ ਕਈ ਠੱਗ, ਕਹਿੰਦੇ ਉਹਨਾਂ ਨੂੰ ਫਿਰ ਰਾਜ ਦੰਡ ਨਹੀਂ ਲੱਗਦਾ, ਉਹਨਾਂ ਨੂੰ ਜਮ ਦੰਡ ਲੱਗਦਾ ਹੈ। ਇਹ ਤੇ ਧਨ ਦੀ ਗੱਲ ਹੋ ਗਈ। ਦੂਜੀ ਗੱਲ ਕਿਹੜੀ ਸੀ? ਨਿੰਦਾ ਦੀ। ਤੇ ਨਿੰਦਾ ਦਾ ਤੇ ਅਕਸਰ ਰਾਜ ਦੰਡ ਲੱਗਦਾ ਹੀ ਨਹੀਂ ਹੈ। ਉਹ ਤੁਸੀਂ ਜਾ ਕੇ ਕੋਰਟ ਚ ਕੇਸ ਕਰੋ, ਜੀ ਮੇਰੀ ਇਹਨੇ ਨਿੰਦਾ ਕੀਤੀ, ਉਹ ਕਹਿੰਦੇ ਛੱਡ ਪਰਾਂ, ਇਹ ਕਿਹੜੀ ਗੱਲ ਹੈ, ਉਹ ਸਾਰਾ ਦਾ ਸਾਰਾ ਜਮ ਦੰਡ ਹੀ ਲੱਗਣਾ ਹੈ ਉੱਥੇ। ਤੀਜੀ ਗੱਲ, ਪਰ ਨਾਰੀ ਸਿਉ ਵੱਡੇ ਵਿਕਾਰ ਆ, ਔਰਤ ਦੇ ਨਾਲ ਤੂੰ ਉਹਦੀ ਬੇਅਦਬੀ ਕੀਤੀ, ਫੜਿਆ ਗਿਆ, ਇੱਥੇ ਵੀ ਫਾਂਸੀ ਤੱਕ ਦੀ ਸਜ਼ਾ ਹੈ ਕਈ ਥਾਵਾਂ ਤੇ, ਉਮਰ ਕੈਦਾਂ ਤੱਕ ਦੀ ਹੈ, ਨਹੀਂ ਵੀ ਫੜਿਆ ਗਿਆ ਤੇ ਰਾਜ ਦੰਡ ਨਹੀਂ ਲੱਗਾ ਤੇ ਜਮ ਦੰਡ ਜ਼ਰੂਰ ਲੱਗੇਗਾ। ਪਿਆਰੇ ਇਹ ਗੱਲ ਸਮਝ ਲੈਣਾ। ਕਈ ਵਾਰੀ ਨਾ, ਮਾਫ ਕਰਨਾ, ਜਦੋਂ ਸਕੂਲ ਚ ਪੜ੍ਹਦੇ ਸੀ ਨਾ, ਉਹਦੇ ਵਿੱਚ ਇੱਕ ਨਾ ਕਹਾਣੀ ਹੁੰਦੀ ਸੀ ਸਕੂਲ ਚ, ਕਿਰਨ ਨਾਂ ਦੀ ਇੱਕ ਬੱਚੀ ਸੀ ਸਾਰੀ ਕਲਾਸ ਦੇ ਵਿੱਚ, ਤੇ ਉਹ ਕਲਾਸ ਚ ਟੀਚਰ ਕਹਿੰਦਾ ਹੈ ਕਿ ਕੱਲ ਨੂੰ ਸਾਰਿਆਂ ਨੇ ਆਪਣੇ ਘਰੇ ਕੋਈ ਨਾ ਕੋਈ ਚੀਜ਼ ਚੋਰੀ ਕਰਕੇ ਲੈ ਕੇ ਆਉਣੀ ਹੈ, ਤੇ ਚੋਰੀ ਉਦੋਂ ਕਰਕੇ ਲਿਆਉਣੀ ਜਦੋਂ ਕੋਈ ਵਹਿੰਦਾ ਨਾ ਹੋਵੇ। ਇਹ ਸੱਤਵੀਂ ਅੱਠਵੀਂ ਦੇ ਲਾਗੇ ਹੁੰਦੀ ਸੀ ਟੈਕਸਟ ਬੁੱਕ ਦੇ ਵਿੱਚ। ਸਾਰੇ ਹੀ ਬੱਚੇ ਅਗਲੇ ਦਿਨ ਘਰੋਂ ਕੁਛ ਨਾ ਕੁਛ ਚੋਰੀ ਕਰ ਲਿਆਏ, ਉਹ ਕਿਰਨ ਕੁਛ ਨਾ ਚੋਰੀ ਕਰਕੇ ਲੈ ਕੇ ਆਈ। ਟੀਚਰ ਨੇ ਪੁੱਛਿਆ ਥੋੜੇ ਜਿਹੇ ਗੁੱਸੇ ਨਾਲ ਕਿ ਕੀ ਤੈਨੂੰ ਪਿਛਲੇ 24 ਘੰਟਿਆਂ ਚ ਇੰਨਾ ਵੀ ਮੌਕਾ ਨਹੀਂ ਮਿਲਿਆ ਕੁਛ ਚੋਰੀ ਕਰਨ ਦਾ ਵੀ ਘਰ ਚ ਕੋਈ ਵਹਿੰਦਾ ਨਾ ਹੋਵੇ? ਤੇ ਕਹਿੰਦੀ ਜਦੋਂ ਚੋਰੀ ਕਰਨ ਲੱਗਦੀ ਸੀ ਨਾ, ਉਦੋਂ ਮੈਂ ਆਪ ਹੀ ਵੇਖਣ ਦੀ ਹੁੰਦੀ ਸੀ, ਆਪ ਹੀ ਵੇਖਣ ਦੀ ਹੁੰਦੀ ਸੀ। ਅਕਸਰ ਮਨੁੱਖ ਦੇਹ ਕਿਵਾੜ ਅਨਕ ਪੜਦੇ ਮੈਂ, ਪਰ ਦਾਰਾ ਸੰਗ ਫਾਕੈ ਚਿੱਤਰ ਗੁਪਤ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ। ਅੱਛਾ, ਢੱਕਿਆ ਨਹੀਂ ਜਾਂਦਾ, ਹੈਰਾਨੀ ਦੀ ਗੱਲ ਹੈ। ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਉਹ ਪਿਆਰਾ ਤੇਰੀ ਕਰਮਾਂ ਨੂੰ ਤੇਰੇ ਨੈਣਾਂ ਦੇ ਵਿੱਚ ਬਹਿ ਕੇ ਵੇਖੀ ਜਾ ਰਿਹਾ। ਉਸ ਨੂੰ ਕੋਈ ਨਵੇਂ ਸੀਸੀਟੀਵੀ ਕੈਮਰਿਆਂ ਦੀ ਲੋੜ ਨਹੀਂ ਹੈ, ਤੂੰ ਕਰਮ ਕਰ ਰਿਹਾ, ਉਹ ਪਿਆਰਾ ਪਿੱਛੇ ਸਭ ਕੁਛ ਨੋਟ ਕਰ ਰਿਹਾ ਹੈ ਤੇਰੀਆਂ ਅੱਖਾਂ ਤੋਂ ਹੀ। ਉਹ ਕਲਿੱਪ ਵੇਖੋ ਨਾ, ਵੀਡੀਓ ਕਿਸੇ ਨੇ ਬਣਾਈ ਹੈ ਤੇ ਕਲਿੱਪ ਕੋਈ ਹੋਰ ਲੈ ਜਾਂਦਾ ਹੈ, ਵੀਡੀਓ ਤੇਰੇ ਅੰਦਰ ਬਣ ਰਹੀ ਹੈ ਤੇ ਕਲਿੱਪ ਪਿੱਛੇ ਜਾ ਰਹੀ ਹੈ ਉਹਦੇ ਕੋਲ ਜਿੱਥੇ ਲੇਖਾ ਹੋਣਾ ਹੈ। ਕੀ ਹੋਣਾ ਹੈ? ਖਲ

ਇੱਕ ਗੱਲ ਹੋਰ ਚੇਤੇ ਆ ਗਈ, ਕੋਈ ਮਾਫ ਕਰਨਾ ਕਿਸੇ ਦੀ ਇੱਜ਼ਤ ਲੁੱਟ ਲਵੇ ਤੇ ਰਾਜ ਡੰਡ ਵੀ ਹੋ ਸਕਦਾ ਤੇ ਜਮ ਡੰਡ ਵੀ ਹੋ ਜਾਂਦਾ ਹੈ, ਪਰ ਜਿਹੜਾ ਫੁਰਨਾ ਹੀ ਲਿਆਉਣਾ ਹੈ। ਕਿਹਾ ਸੀ ਨਾ ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋ ਨਾ ਜਾਈਓ, ਜਿਹੜਾ ਫੁਰਨਾ ਲਿਆਉਣਾ ਹੈ ਉਹਦਾ ਰਾਜ ਡੰਡ ਨਹੀਂ ਹੁੰਦਾ। ਕੋਈ ਜਾ ਕੇ ਕੰਪਲੇਨ ਕਰਦੇ ਜੀ ਮੇਰੇ ਬਾਰੇ ਇੱਦਾਂ ਮਾੜਾ ਸੋਚਦਾ, ਰਾਜ ਡੰਡ ਮਿਲ ਜਾਂਦਾ ਹੈ, ਜਮ ਡੰਡ ਹੁੰਦਾ ਹੈ ਪਿਆਰੇ, ਜਮ ਡੰਡ ਹੁੰਦਾ ਹੈ। ਆਓ ਅੱਗੇ ਚੱਲੀਏ।

ਓਏ ਭਲਿਆ, ਅੱਗ ਦੇ ਵਿੱਚੋਂ ਵੀ ਤੂੰ ਠੰਡਕ ਲੱਭਦਾ ਫਿਰਦਾ ਹੈ, ਪਾਪ ਦੇ ਵਿੱਚੋਂ ਵੀ ਤੂੰ ਤੂੰ ਵਿਕਾਰਾਂ ਦੇ ਵਿੱਚੋਂ ਲੱਭਦਾ ਫਿਰਦਾ ਹੈ ਮੁਕਤੀ। ਅੱਗ ਦਾ ਫਲ ਕਹਿੰਦੇ ਅੰਗਿਆਰ ਹੀ ਹੁੰਦਾ। ਕਿਉਂ ਜੀ ਪਿਆਰੇ, ਜਦੋਂ ਅੱਗ ਲਾਈਏ ਲੱਕੜ ਚੋਂ ਤੇ ਉਹ ਚੋਂ ਕੀ ਨਿਕਲਦਾ? ਅੰਗਿਆਰ ਹੀ ਤੇ ਸਵਾਹ ਹੀ ਤੇ ਨਿਕਲਣੀ ਹੈ। ਇਸ ਕਰਕੇ ਪਿਆਰੇ ਜੀ ਬਾਰ ਬਾਰ ਸਮਝਾਉਂਦੇ, ਭਾਈ ਹਉਮੈ ਨੂੰ ਸਮਝ, ਹਉਮੈ ਨੂੰ ਪਛਾਣ। ਆਓ ਪਹਿਲੇ ਦਿਨ ਗੱਲ ਕੀਤੀ ਸੀ ਕਿ ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਹੰਕਾਰੀ ਤੇ ਨਿੰਦਕ ਇੱਕੋ ਹੀ ਬੰਦਾ ਹੁੰਦਾ ਹੈ। ਨਿੰਦਾ ਆਉਂਦੀ ਹੀ ਹੰਕਾਰ ਚੋਂ ਹੈ। ਜੇ ਹੰਕਾਰ ਖਤਮ ਹੋ ਗਿਆ, ਨਿੰਦਾ ਅੰਦਰੋਂ ਖਤਮ ਹੋ ਜਾਣੀ ਹੈ। ਜਦੋਂ ਕਲੈਸ਼ ਨਾ ਹੋਇਆ ਕੋਈ, ਤੇ ਨਿੰਦਾ ਉਪਜਣੀ ਨਹੀਂ ਹੈ ਪਿਆਰਿਓ। ਆਓ ਮਹਾਰਾਜ ਕਿਰਪਾ ਕਰਨ। ਮਹਾਰਾਜ ਜੀ ਨਿੰਦਕ ਬਾਰੇ ਕੀ ਕਹਿੰਦੇ ਹਨ? ਸ਼ਬਦ ਆਪ ਜੀ ਨੇ ਸੁਣਿਆ, ਥੋੜਾ ਗਹਿਰਾਈ ਦੇ ਵਿੱਚ ਵਾਚ ਲੈਣਾ।

ਆ ਰਾਜ ਹੀ ਤੇ ਬਹਾਲਿਆ, ਆ ਰਾਜ ਹੀ ਬਹਾਲਿਆ, ਅਸੀਂ ਜਦੋਂ ਉਤਰਨਾ ਅਸੀਂ ਫਿਰ ਚੱਕੀ ਚੱਟਣੀ ਸ਼ੁਰੂ ਕਰ ਦੇਣੀ ਹੈ। ਕਿੰਨਾ ਔਖਾ ਹੈ ਮਨੁੱਖਾ ਜਨਮ ਮਿਲਿਆ ਤੇ ਮਹਾਰਾਜ ਕਹਿੰਦੇ ਤੈਨੂੰ ਤੇ ਪਿਆਰਿਆ ਮੈਂ ਕਮਾਉਣ ਲਈ ਦਿੱਤਾ ਸੀ, ਤੇ ਆ ਵੇਖਿਆ ਉਤਰ ਆਇਆ ਨਾ ਕੁਰਸੀ ਛੱਡ ਕੇ, ਛੱਡ ਕੇ ਤੇ ਆਣ ਕੇ ਫੇਰ ਕਹਿੰਦੇ ਤੈਨੂੰ ਜਨਮ ਦਿੱਤਾ ਸੀ ਕਿ ਤੂੰ ਨਾਮ ਜਪਿਆ ਕਰੀ, ਤੂੰ ਉਸ ਪਿਆਰੇ ਦੀ ਉਸਤਤ ਕਰੀ, ਤੇ ਤੂੰ ਤੇ ਪਰ ਤਨ ਪਰਦਾਰਾ ਉਧਰ ਨੂੰ ਲੱਗਾ ਰਹਿ ਗਿਆ, ਤੂੰ ਤੇ ਨਿੰਦਾ ਚ ਲੱਗਾ ਰਹਿ ਗਿਆ ਹੈ, ਖੇਡ ਵਾਪਰ ਗਈ ਤੇਰੇ ਨਾਲ।

ਸਾਰਿਆਂ ਨਾਲ ਤੁਹਾਡੇ ਨਾਲ ਹੋਇਆ ਹੋਏਗਾ, ਕੋਈ ਰਿਸ਼ਤੇਦਾਰ ਹੋਏਗਾ ਗਰੀਬੀ ਚ ਰਹਿੰਦਾ ਹੋਏਗਾ, ਤੁਸੀਂ ਉਹਦਾ ਤਰਸ ਕਰਕੇ ਸਟੂਡੈਂਟ ਵੀਜ਼ਾ ਜਾਂ ਦੂਜਾ ਵੀਜ਼ਾ ਵੀ ਹੋ ਸਕਦਾ, ਫੀਸਾਂ ਵੀ ਤਾਰੀਆਂ ਹੋਣ, ਘਰੇ ਵੀ ਰੱਖਿਆ ਹੋਵੇ, ਤੇ ਜਿੱਦਣ ਆਪਣੇ ਪੈਰਾਂ ਤੇ ਖੜਾ ਹੋਇਆ ਸਭ ਤੋਂ ਪਹਿਲਾਂ ਕਿਹਦੀ ਨਿੰਦਿਆ ਕਰਨੀ ਸ਼ੁਰੂ ਕਰਦਾ ਹੈ? ਜਿਹਨੇ ਲਿਆਂਦਾ ਹੁੰਦਾ ਹੈ, ਔਰ ਅਸੀਂ ਵੀ ਉਹਦਾ ਹਿੱਸਾ ਹੈ। ਅੱਛਾ, ਪਹਿਲਾਂ ਤੇ ਵੇਖਿਆ ਜਦੋਂ ਤੇ ਉਦੋਂ ਦੂਜਾ ਕੋਈ ਨਾ ਕੋਈ ਮਨ ਚ ਆ ਗਿਆ, ਬਹੁਤ ਚੰਗਾ ਲੱਗਾ, ਅਸੀਂ ਵੀ ਇਹ ਕੁਛ ਕਰ ਚੁੱਕੇ ਹਾਂ ਤਕਰੀਬਨ ਤਕਰੀਬਨ। ਹੈਰਾਨੀ ਦੀ ਗੱਲ ਹੈ, ਉਹ ਮਸਕੀਨ ਜੀ ਦਾ ਬੋਲ ਬੜਾ ਵਧੀਆ, ਕਹਿੰਦੇ ਮੈਂ ਜਿਹਨੂੰ ਜਿਹਨੂੰ ਤੀਰ ਕਮਾਨ ਚਲਾਉਣਾ ਸਿਖਾਇਆ ਉਹਨੇ ਸਭ ਤੋਂ ਪਹਿਲਾਂ ਤੀਰ ਮੇਰੇ ਵੱਲ ਨੂੰ ਹੀ ਚਲਾਇਆ। ਅਕਸਰ ਹੁੰਦਾ ਹੈ ਪਿਆਰਿਓ, ਸੱਪੈ ਦੁੱਧ ਪਿਆਲੀ ਹੈ ਉਹ ਮੁੱਖੋਂ ਸੁੱਟੈ। ਜਿਹੜਾ ਹੰਕਾਰੀ ਮਨੁੱਖ ਹੈ ਉਸ ਦਾ ਕਿੰਨਾ ਮਰਜ਼ੀ ਭਲਾ ਕਰ ਲਓ, ਜਦੋਂ ਮੌਕਾ ਮਿਲਦਾ ਉਹ ਵਾਪਸ ਡਸਣ ਨੂੰ ਹੀ ਕੋਸ਼ਿਸ਼ ਕਰਦਾ ਹੈ, ਜਾਂ ਉਹਦੇ ਮੂੰਹ ਚੋਂ ਨਿੰਦਿਆ ਰੂਪ ਜ਼ਹਿਰ ਹੀ ਸੁੱਟਿਆ ਜਾਂਦਾ ਹੈ। ਸੱਪੈ

ਪੱਥਰ ਪਾਣੀ ਚ ਰੱਖਿਆ ਕਦੇ ਕਹਿੰਦੇ ਭਤੀਜਦਾ ਨਹੀਂ ਹੈ। ਹੈਰਾਨੀ ਦੀ ਗੱਲ ਹੈ, ਸਾਰੀ ਸਾਰੀ ਉਮਰ ਹੋ ਗਈ ਹੈ ਗੁਰੂ ਤੋਂ ਸੁਣਦਿਆਂ ਸੁਣਦਿਆਂ ਕਿ ਪਿਆਰਿਆ ਕੇਸ ਰੱਖ, ਪਿਆਰਿਆ ਅੰਮ੍ਰਿਤ ਛਕ, ਪਿਆਰਿਆ ਨਿਤਨੇਮ ਕਰਿਆ ਕਰ, ਪਿਆਰਿਆ ਗੁਰਬਾਣੀ ਪੜ੍ਹ ਕੇ ਜੀਵਨ, ਪਰ ਪੱਥਰ ਤੇ ਕੋਈ ਅਸਰ ਹੀ ਨਹੀਂ ਹੁੰਦਾ। ਨਹੀਂ, ਆਪਣੇ ਮਨ ਦਾ ਹੱਠ ਨਹੀਂ ਛੱਡਦਾ, ਕਹਿੰਦਾ ਜੋ ਮੈਂ ਕਹਿੰਦਾ ਉਹ ਸਹੀ ਹੈ। ਭਾਈ ਜੇ ਸਾਰਾ ਕੁਛ ਹੀ ਉਹ ਸਹੀ, ਫਿਰ ਇੱਥੇ ਕਿਉਂ ਆਉਣਾ ਹੈ? ਮਾਫ ਕਰਨਾ, ਤੁਸੀਂ ਇੱਥੇ ਇਤਰਾਜ਼ ਕਰੋਗੇ ਕਿ ਇੱਕ ਪ੍ਰਚਾਰਕ ਹੋ ਕੇ ਆ ਗੱਲ ਕਿਉਂ ਕਹਿ ਸਕਦਾ ਹੈ? ਨਹੀਂ ਕਹਿ ਸਕਦੇ, ਸੱਚ ਹੈ। ਪਰ ਪਿਆਰਿਆ ਇੱਥੇ ਆਉਣ ਬਦਲੇ ਵੀ ਕੋਈ ਛਲ ਕਪਟ ਹੈ ਅੰਦਰ? ਜੇ ਤੈਨੂੰ ਪ੍ਰੇਮ ਹੋਵੇ, ਸਿੰਪਲ ਜਿਹਾ ਪ੍ਰਸ਼ਨ ਆਪ ਜੀ ਨੂੰ ਪੁੱਛ ਲੈਂਦੇ ਹੈ, ਜਿਸ ਨੂੰ ਪ੍ਰੇਮ ਕਰਦੇ ਹੋਈਏ ਉਹਦੇ ਆਖੇ ਲੱਗੀਦਾ ਹੈ ਕਿ ਨਹੀਂ ਲੱਗੀਦਾ? ਲੱਗੀਦਾ ਹੈ। ਪ੍ਰੇਮ ਦੀ ਨਿਸ਼ਾਨੀ ਇਹ ਹੈ, ਤੂੰ ਪਿਤਾ ਨੂੰ ਕਹਿ ਮੈਂ ਤੈਨੂੰ ਪ੍ਰੇਮ ਕਰਦਾ ਹੈ, ਤੇ ਪਿਤਾ ਉਸੇ ਵੇਲੇ ਮੁੜ ਕੇ ਕਹੇਗਾ ਕੋਈ ਪ੍ਰੇਮ ਨਹੀਂ, ਤੂੰ ਝੂਠਾ ਹੈ, ਤੂੰ ਤੇ ਮੇਰੇ ਕਦੇ ਆਖੇ ਨਹੀਂ ਲੱਗਿਆ। ਜਿਸ ਪਿਤਾ ਨੂੰ ਆਖੇ ਲੱਗਦੇ ਹੋਈਏ, ਉਸ ਪਿਤਾ ਨੂੰ ਕਦੇ ਕਹਿਣ ਦੀ ਲੋੜ ਨਹੀਂ ਪੈਂਦੀ ਕਿ ਪਿਤਾ ਜੀ ਮੈਂ ਤੈਨੂੰ ਪ੍ਰੇਮ ਕਰਦਾ ਹਾਂ। ਜਦੋਂ ਆਖੇ ਲੱਗਦੇ ਹੋਈਏ, ਪਿਤਾ ਨੂੰ ਆਪੇ ਹੀ ਪਤਾ ਹੁੰਦਾ ਮੇਰਾ ਪੁੱਤ ਮੈਨੂੰ ਪ੍ਰੇਮ ਕਰਦਾ। ਸੱਚ ਹੈ ਕਿ ਝੂਠ ਹੈ ਪਿਆਰਿਓ? ਸੱਚ ਹੈ ਨਾ। ਗੌਰ ਕਰਨਾ, ਜਿਸ ਦਿਨ ਉਸ ਪਿਆਰੇ ਨੂੰ ਅਸਲੀ ਪ੍ਰੇਮ ਕਰਨਾ ਸ਼ੁਰੂ ਕੀਤਾ, ਉਹਦੀ ਨਿਸ਼ਾਨੀ ਇੱਕ ਪਹਿਲੀ ਇਹ ਹੈ ਕਿ ਅਸੀਂ ਉਹਦੀ ਗੱਲ ਮੰਨਣੀ ਸ਼ੁਰੂ ਕਰ ਦੇਣੀ। ਪ੍ਰੇਮ ਦੀ ਨਿਸ਼ਾਨੀ ਇਹ ਹੈ, ਪ੍ਰੇਮ ਦੀ ਨਿਸ਼ਾਨੀ ਇਹ ਹੈ, ਜਿੱਥੇ ਗੱਲ ਨਹੀਂ ਮੰਨੀ ਜਾਂਦੀ ਉੱਥੇ ਪ੍ਰੇਮ ਨਹੀਂ ਹੈ ਪਿਆਰਿਓ। ਪ੍ਰੇਮ ਚ ਹੁਕਮ ਮੰਨਿਆ ਜਾਂਦਾ ਉਸ ਪਿਆਰੇ ਦਾ, ਅਸੀਂ ਤਾਂ ਹੁਕਮ ਕਰਨ ਆਉਂਦੇ ਹਾਂ, ਮੰਨਣ ਕਿੱਥੇ ਆਉਂਦੇ ਹਾਂ? ਆਹ ਗੇ ਕੰਮ ਕਰਦੇ ਮੇਰਾ, ਆਹ ਕੰਮ ਕਰਦੇ ਮੇਰੀ, ਆਹ ਗੱਲ ਮੰਨ ਲਾ ਮੇਰੀ, ਆਹ ਗੱਲ ਮੰਨ ਲਾ, ਇਹੀ ਚੱਲ ਰਿਹਾ ਨਾ ਪਿਆਰਿਓ।

ਕਹਿੰਦੇ ਗਧੇ ਦੇ ਉੱਤੇ ਤੁਸੀਂ ਲੇਪਣ ਕਰ ਦੋ ਚੰਦਨ ਦਾ, ਖੁਸ਼ਬੂ ਦਾ ਲੇਪਣ ਕਰ ਦੋ, ਤੇ ਗਧਾ ਉਸੇ ਵੇਲੇ ਜਾ ਕੇ ਬਾਹਰ ਲੇਟਣਾ ਸ਼ੁਰੂ ਕਰ ਦਿੰਦਾ ਹੈ। ਇੱਥੇ ਸਾਧ ਸੰਗਤ ਵਿੱਚ ਸੁਣ ਕੇ ਉਹ ਗੇਟੋਂ ਬਾਹਰ ਜਾ ਕੇ ਬਹੁਤੀ ਯਾਰੀ ਤੇ ਅਸੀਂ ਲੇਟਣਾ ਹੀ ਸ਼ੁਰੂ ਕਰ ਦਿੰਦੇ, ਉਹੋ ਹੀ ਸਾਰਾ ਕੁਛ ਜੋ ਇੱਥੇ ਸੁਣਿਆ ਉਹਦੇ ਓਪੋਜ਼ਿਟ ਉੱਥੇ ਕਰਨਾ ਸ਼ੁਰੂ ਕਰ ਦਿੰਦੇ।

ਅਸੀਂ ਮਾਫ਼ੀ ਵੀ ਮੰਗਣੀ ਅਸੀਂ ਨਿੰਦਾ ਪਾਈ ਗੂਗਲ 'ਚ ਤੇ ਉਹਨੇ ਆਪਣੇ ਆਪ ਬੀਬੀਆਂ ਲਾਈਆਂ ਭਾਈ ਅਸੀਂ ਨਹੀਂ ਲਾਇਆ ਇੱਦਾਂ ਇਤਰਾਜ਼ ਨਾ ਕਰਨਾ ਸਾਡੇ 'ਤੇ ਮਾਫ਼ ਕਰਨਾ ਭੈਣੋ ਪਰ ਸੱਚ ਬਹੁਤ ਕੌੜਾ ਹੈ ਵੀ ਇੱਦਾਂ ਹੀ ਜੇ ਇਹ ਨਹੀਂ ਕਿ ਅਸੀਂ ਇੱਧਰੋਂ ਕੋਈ ਦੁੱਧ ਧੋਤੇ ਬੈਠੇ ਹਾਂ ਪਰ ਆਹ ਕੰਮ ਵੀ ਹੋ ਰਿਹਾ ਹੈ ਪਿਆਰੇ ਦਾ ਦਰਬਾਰ ਲੱਗਾ ਹੈ ਕੋਈ ਜੁੜਿਆ ਹੈ ਤੇ ਕੋਈ ਇੱਕ ਦੂਜੇ ਨਾਲ ਬੈਠ ਕੇ ਨਿੰਦਾ ਦੀਆਂ ਗੱਲਾਂ ਹੀ ਕਰੀ ਜਾ ਰਿਹਾ ਹੈ ਇਹ ਵੀ ਤਾਂ ਦਰਬਾਰ 'ਚ ਹੁੰਦਾ ਹੈ ਨਾ

ਕਹਿੰਦੇ ਨਿੰਦਕ ਨੂੰ ਕੁਛ ਕਰਨ ਦੀ ਲੋੜ ਨਹੀਂ ਹੈਗੀ, ਨਿੰਦਾ ਕਰ ਆਪਣੀ ਜੜ ਤੂੰ ਆਪ ਹੀ ਪੁੱਟ ਲਈ ਹੈ, ਬਸ ਇੰਨੀ ਖੇਡ। ਸਮਾਂ ਥੋੜਾ ਵਧੀਕ ਹੋ ਗਿਆ, ਕੱਲ ਨੂੰ ਇਸੇ ਹੀ ਵਾਰ ਤੋਂ ਸ਼ੁਰੂ ਕਰਾਂਗੇ, ਥੋੜੀਆਂ ਦੋ ਪੰਕਤੀਆਂ ਖੀਰਲੀਆਂ ਦੀ ਵਿਚਾਰ ਕਰਕੇ, ਇਸ ਤੋਂ ਬਾਅਦ ਚ ਫਿਰ ਬਹੁਤ ਸਾਰਾ ਪ੍ਰਕਰਨ ਜਿਹੜਾ ਨਿਮਰਤਾ ਦਾ ਸ਼ੁਰੂ ਹੋਣਾ ਹੈ ਕਿ ਨਿਮਰਤਾ ਜੀਵਨ ਚ ਕਿਵੇਂ ਖੁਸ਼ਬੂ ਭਰਦੀ ਹੈ, ਕਿਵੇਂ ਗੁਰਸਿੱਖ ਆਪਣੇ ਪਿਆਰੇ ਕੋਲ ਆਣ ਕੇ ਹਉਮੈ ਦਾ ਤਿਆਗ ਕਰਕੇ ਆਪਣੇ ਜੀਵਨ ਨੂੰ ਕਮਾਉਂਦੇ ਹਨ। ਅਜੇ ਤੱਕ ਬਹੁਤ ਸਾਰੀਆਂ ਗੱਲਾਂ ਸੀ ਜਿਹੜੀਆਂ ਹਿਰਦੇ ਨੂੰ ਚੋਟਾ ਲਾਉਣ ਵਾਲੀਆਂ ਸੀ, ਹੁਣ ਜਿਹੜੀਆਂ ਅੱਗੇ ਆ ਉਹ ਜੀਵਨ ਚ ਖੁਸ਼ਬੂ ਭਰਨ ਵਾਲੀਆਂ ਹੋਣੀਆਂ। ਮਹਾਰਾਜ ਜੀ ਕਿਰਪਾ ਕਰਨ, ਸਮੇਂ ਸਿਰ ਆਇਓ, ਆਪਾਂ ਅੱਗੇ ਦੋ ਦਿਨ ਦੀ ਹੋਰ ਵਿਚਾਰ ਬਾਕੀ ਹੈ ਪਿਆਰਿਓ। ਕੱਲ੍ਹ ਨੂੰ ਵੀ ਸਮਾਂ ਇਹੀ ਹੈ, 7:30 ਤੋਂ 8:30, ਅਤੇ ਜਿਵੇਂ ਗੁਰਮੁਖਾਂ ਨੇ ਅਨਾਊਂਸਮੈਂਟ ਪਹਿਲਾਂ ਕੀਤੀ ਸੀ, ਪਰਸੋਂ ਐਤਵਾਰ ਨੂੰ ਸਾਡੀ ਹਾਜ਼ਰੀ ਉਹ 11:40 ਤੋਂ 12:30 ਵਜੇ ਤੱਕ ਹੋਏਗੀ, ਕਿਉਂਕਿ ਸ਼ਾਮ ਨੂੰ ਆਪ ਜੀ ਸਭ ਜਿਨ੍ਹਾਂ ਨੂੰ ਪਿਆਰ ਕਰਦੇ ਹੋ, ਪੰਥ ਦੇ ਪਿਆਰੇ, ਗੁਰੂ ਦੇ ਪਿਆਰੇ, ਸਤਿਗੁਰ ਦੇ ਉਹ ਨਿਆਰੇ ਜੇ ਪ੍ਰਚਾਰਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਹੋਣਾ, ਉਹਨਾਂ ਨੇ ਸੇਵਾ ਕਰਨੀ ਹੈ ਪਿਆਰਿਓ। ਇਹ ਪਿਆਰੇ ਦੇ ਦਰ ਦੀ ਸੇਵਾ ਵੱਡੇ ਭਾਗਾਂ ਨਾਲ ਮਿਲਦੀ ਹੈ। ਗੁਰੂ ਸਾਹਿਬ ਕਿਰਪਾ ਕਰਨੇ, ਸੁਣਾਉਣਾ ਵੀ ਸੇਵਾ ਹੈ ਅਤੇ ਸੁਣਨਾ ਵੀ ਸੇਵਾ ਹੈ। ਸੁਣਾਉਣ ਵਾਲਾ ਕਮਾ ਲਵੇ ਤਰ ਜਾਵੇਗਾ, ਸੁਣਨ ਵਾਲਾ ਕਮਾ ਲਵੇ ਉਹ ਵੀ ਤਰ ਜਾਏਗਾ। ਮਹਾਰਾਜ ਕਿਰਪਾ ਕਰੇ, ਕਹਿੰਦੇ ਪਵਿੱਤ ਇਹ ਖੇਡ ਵਰਤ ਜਾਂਦੀ ਹੈ। ਆਓ ਮਹਾਰਾਜ ਜੀ ਦਾ ਸ਼ੁਕਰਾਨਾ ਕਰੀਏ, ਪਿਆਰੇ ਸਤਿਗੁਰੂ ਜੀ ਹੋਈਆਂ ਭੁੱਲਾਂ ਦੀ ਮੁਆਫ਼ੀ, ਅਸੀਂ ਨਿੰਦਕ ਹਾਂ ਮਹਾਰਾਜ ਜੀ, ਅਸੀਂ ਨਿੰਦਕ ਹਾਂ, ਇਹ ਸੱਚ ਹੈ। ਆਪ ਜੀ ਕਿਰਪਾ ਕਰਿਓ ਮਹਾਰਾਜ, ਅਸੀਂ ਹੰਕਾਰੀ ਹਾਂ, ਸਾਡੇ ਕੋਲ ਦੁਨੀਆਂ ਦਾ ਹਰ ਔਗਣ ਹੈ। ਪਿਆਰੇ ਸਤਿਗੁਰੂ ਜੀ, ਸਭ ਅਵਗਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ। ਪਿਆਰੇ ਜੀ ਤੇਰੇ ਤੇ ਮੇਰੇ ਵਿੱਚ ਮੇਰੇ ਔਗਣਾਂ ਦੀ ਵੱਡੀ ਦੀਵਾਰ ਹੈ ਜੋ ਮੇਰੇ ਕੋਲੋਂ ਲੰਘੀ ਜਾ ਨਹੀਂ ਰਹੀ। ਕਰੋ ਹਾਂ ਕਿਰਪਾ ਕਿਤੇ ਆਪ ਜੀ ਹੀ ਇੱਧਰ ਆ ਜਾਓ, ਮੈਨੂੰ ਬਾਂਹ ਤੋਂ ਫੜ ਕੇ ਇਹਨਾਂ ਔਗਣਾਂ ਤੋਂ ਪਾਰ ਲੈ ਜਾਓ, ਐਸੀ ਰਹਿਮਤ ਬਖਸ਼ਿਸ਼ ਕਰੋ। ਤਰਸ ਕਰੋ ਪਿਆਰੇ ਜੀਓ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਬਖਸ਼ ਦੇਣੀਆਂ ਪਿਆਰੇ ਸਤਿਗੁਰੂ ਜੀ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਨੇ ਵੀ ਬਖਸ਼ ਦੇਣਾ, ਕੁਝ ਮਿੰਟ ਉੱਪਰ ਹੋ ਗਏ, ਉਹਦੇ ਲਈ ਅਸੀਂ ਸਭਨਾਂ ਤੋਂ ਮੁਆਫ਼ੀ ਮੰਗਦੇ ਹਾਂ। ਗੱਜ ਕੇ ਫਤਿਹ ਬੁਲਾ।

ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੇ ਅਕਾਲ ਪੁਰਖ ਵਾਹਿਗੁਰੂ। ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜੇ

ਤਾਣ ਨਿਉਟਿਓ ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਸੱਚੇ ਪਾਤਸ਼ਾਹ ਆਪ ਜੀਆਂ ਨੇ ਅੰਮ੍ਰਿਤ ਵੇਲੇ ਤੋਂ ਪ੍ਰਕਾਸ਼ਮਨ ਹੋ ਕੇ ਇਸ ਸਮੇਂ ਤੱਕ ਸਮੂਹ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਆਪ ਜੀ ਕਾ ਕੋਟਾਨ ਕੋਟਵਾਰ ਸ਼ੁਕਰ ਹੈ ਜੀ ਹੋਈਆਂ ਸਮੁੱਚੀਆਂ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਿਸ਼ ਕਰਨੀ ਸਮੂਹ ਰਾਗੀ ਢਾਡੀ ਕਥਾਵਾਚਕ ਸਿੰਘਾਂ ਨੇ ਆਪ ਜੀ ਕਾ ਜਸ ਗਾਇਨ ਕੀਤਾ ਹੈ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਕਿਰਪਾ ਦ੍ਰਿਸ਼ਟੀ ਕਰਕੇ ਬਖਸ਼ ਲੈਣੀਆਂ ਜੀ ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਣੇ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਜੀ ਭਾਈ ਗਗਨਦੀਪ ਸਿੰਘ ਜੀ ਅਤੇ ਸਮੂਹ ਪਰਿਵਾਰ ਵੱਲੋਂ ਆਪ ਜੀ ਕੇ ਚਰਨਾਂ ਕਮਲਾਂ ਪਾਸ ਅਰਦਾਸ ਹੈ ਕਿਰਪਾ ਕਰਨੀ ਜੀ ਦੁੱਖਾਂ ਕਲੇਸ਼ਾਂ ਪਾਪਾਂ ਵਿਘਨਾਂ ਦੇ ਨਾਸ ਕਰਨੇ ਪਰਿਵਾਰ ਵਿੱਚ ਆਪਸੀ ਪ੍ਰੇਮ ਪਿਆਰ ਇਤਫਾਕ ਵਿਸ਼ਵਾਸ ਭਰੋਸਾ ਬਖਸ਼ਣਾ ਕਿਰਤ ਕਮਾਈਆਂ ਵਿੱਚ ਵਰਕਤਾਂ ਬਖਸ਼ਣੀਆਂ ਦਿਨ ਦੁੱਗਣੀ ਰਾਤ ਅਤੇ ਚੌਗੁਣੀ ਤਰੱਕੀ ਬਖਸ਼ਣੀ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਦੀਵਾਨਾਂ ਦੀ ਸਮਾਪਤੀ ਦੀ ਅਰਦਾਸ ਹੈ ਜੀ ਛੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਹੋਏ ਹਨ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ ਵਾਹਿਗੁਰੂ ਜੀ ਕੀ ਵਰਤੇ ਕਿਰਪਾ ਕਰੋ ਮਿਹਰਬਾਨ ਜੀ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ ਸਹੀ ਪਿਆਰਿਆਂ ਦੇ ਦਰਸ਼ਨ ਦੀਦਾਰ ਮਿਲੇ ਬਖਸ਼ਣੇ ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ

पिंगुल पर्वत पार परे खल चतुर बकीता।

ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਨਿਵ ਮੰਡਲ ਮੰਡਾ ਹੀ ਕਰ ਸਾਧੂ ਅੰਜੁਲੀ ਪਨਵਾਡਾ ਹੀ ਕਰ ਡੰਡਾਉ ਪਨਵਾਡਾ ਹੀ ਰਹਾਉ ਸਾਕਤ ਹਰਸ ਸਾਧ ਨਾ ਜਾਣਿਆ ਤਨੰਤਰ ਹੋਮੇ ਕੰਡਾ ਹੀ ਜਿਉ ਜੋ ਚਲ ਹੈ ਤਵੈ ਦੁਖ ਪਾਵ ਹੈ ਜਨਕਾਲ ਡੰਡਾ ਹੀ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਖੰਡਾ ਹੀ ਯਗਨਾਥੀ ਪੁਰਖ ਪਾਇਆ ਪਰਮੇਸ਼ਵਰ ਸਰੂਪ ਖੰਡ ਬਹਿ ਮੰਡਾ ਹੀ ਹਮ ਗਰੀਬ ਮਸਕੀਨ ਪ੍ਰਭ ਤੀਰੀ ਹਰਦਾਸ ਰਾਸ ਵੱਡ ਵੱਡਾ ਹੀ ਜਨ ਨਾਨਕ ਨਾਮ ਆਧਾਰ ਟੀਕ ਹੈ ਹਰਨਾਮੇ ਹੀ ਸੁਖ ਮੰਡਾ ਹੀ ਰਾਗ ਗੌੜੀ ਪੂਰਵੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲੋ ਹਰ ਲਾਹਾ ਆਗੇ ਬਸਨ ਸੁਹਿਲਾ ਔਦ ਕਹੇ

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰਗੋਬਿੰਦ ਨੋ ਸਿਮਰਾਓ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਕੇ ਬੋਲੋ ਜੀ ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਓ ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਸੱਚੇ ਪਾਤਸ਼ਾਹ ਆਪ ਜੀਆਂ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ ਹੈ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀਆਂ ਦੇ ਪਾਵਨ ਪਵਿੱਤਰ ਸਰੂਪਾਂ ਦੇ ਬਸਤਰਾਂ ਦੀ ਸੇਵਾ ਅਤੇ ਕੀਰਤਨ ਸੋਹਿਲਾ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ ਹਨ ਗੁਰਬਾਣੀ ਪੜ੍ਹਦਿਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ ਅਗਾਹਾਂ ਵਾਸਤੇ ਸਮਤ ਬਖਸ਼ਿਸ਼ ਕਰਨੀ ਜੀ ਚਾਰ ਪਹਿਰ ਦਿਨ ਆਪ ਜੀ ਦੇ ਭਾਣੇ ਅੰਦਰ ਸੁੱਖਾਂ ਲੱਦਾ ਬਤੀਤ ਹੋਇਆ ਹੈ ਚਾਰ ਪਹਿਰ ਰਹਿਣ ਆਈ ਹੈ ਕਿਰਪਾ ਕਰਨੀ ਪਾਤਸ਼ਾਹ ਆਪ ਜੀਆਂ ਦੀ ਯਾਦ ਅੰਦਰ ਹੀ ਬਤੀਤ ਹੋ ਜਾਵੇ ਅੰਮ੍ਰਿਤ ਵੇਲੇ ਤੱਕ ਸਰੀਰ ਵਿੱਚ ਸਵਾਸ ਰਹੇ ਤਾਂ ਅੰਮ੍ਰਿਤ ਵੇਲਾ ਬਖਸ਼ਿਸ਼ ਕਰਕੇ ਨਿਵਾਜਣਾ ਨਾਮ ਦਾਨ ਇਸ਼ਨਾਨ ਨਿਤਨੇਮ ਸੇਵਾ ਸਿਮਰਨ ਸਤਸੰਗ ਦੀਆਂ ਅਮੋਲਕ ਘੜੀਆਂ ਦਰਸ਼ਨ ਦੀਦਾਰ ਬਖਸ਼ਿਸ਼ ਕਰਕੇ ਨਿਵਾਜਣਾ ਕਿਰਪਾ ਕਰੋ ਜੀ ਸਮੂਹ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਸੁਖਾਸਨ ਸੇਵਾ ਕਰਨ ਦੀ ਆਗਿਆ ਹੋਵੇ ਸਹੀ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਗੀ ਸਰਬੱਤ।

ਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸਾਲਾ ਹਨਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮ੍ਰਿਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠਸਠ ਕਾ ਇਸਨਾਨ ਸੁਣਿਆ ਪੜ੍ਹ ਪੜ੍ਹ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਿ ਸਾਹ ਸੁਣਿਆ ਅੰਧੇ ਪਾਵਹਿ ਰਾਹ ਸੁਣਿਆ ਹਾਥ ਹੋਵੈ ਅਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛੁਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹਿ ਚੋਟਾ ਨਾ ਖਾਏ ਮੰਨੈ ਜਾਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ

ਗੁਰ ਸਿੱਖ ਮੰਨੈ ਨਾਨਕ ਭਵਹਿ ਨਾ ਭਿੱਖ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਪੰਚ ਪਰਵਾਨ ਪੰਚ

ਲੋਕ ਥਾ ਪਰਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੈ ਉੱਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਨ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸੁਆਲਿਹੁ ਰੂਪ ਕੇਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰੀਆਓ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋਵ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਵਖਾਣ ਜਿਨ ਇਹ ਲਿਖ

ਆਦਿ ਪੁਰਖ ਉਦਾਰ ਮੂਰਤ ਅਜੋਨ ਆਦਿ ਅਸੇਖ ਦੇਸ ਔਰਨਾ ਭੇਸ ਜਾ ਕਰ ਰੂਪ ਰੇਖ ਨਾਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਬੇਹੀਨ ਪੇਖਤ ਧਾਮ ਹੂੰ ਨਹਿ ਜਾਹੇ ਸਰਬ ਮਾਨ ਸਰਬਤਰ ਮਾਨ ਸਦੈਵ ਮਾਨ ਤਤਾ ਹੇ ਏਕ ਮੂਰਤ ਅਨੇਕ ਦਰਸਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ ਦੇਵ ਭੇਵ ਨਾ ਜਾਨਹੀ ਜਿਹ ਬੇਦ ਔਰ ਕਤੇਬ ਰੂਪ ਰੰਗ ਨਾ ਜਾਤ ਪਾਤ ਸੋ ਜਾਨੈ ਕਿਹ ਜੇਬ ਤਾਤ ਮਾਤ ਨਾ ਜਾਤ ਜਾ ਕਰ ਜਨਮ ਮਰਨ ਬਿਹੀਨ ਚੱਕਰ ਬੱਕਰ ਫਿਰੈ ਚੱਤਰ ਚੱਕ ਮਾਨ ਹੀ ਪੁਰ ਤੀਨ ਲੋਕ ਚਾਹੁਦਾ ਹੈ ਕਿ ਬਿਖੈ ਜਗ ਜਾਪਈ ਜਿਹ ਜਾਪ ਆਦਿ ਦੇਵ ਅਨਾਦ ਮੂਰਤ ਥਾਪਿਓ ਸਭੈ ਜਿਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਬਿਸਵ ਰਚਿਓ ਸਵਯੰ ਭਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਖ ਅਭੇਸ ਅੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨ ਉਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦਿ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤਰ ਨਾ ਜਾਨਹੀ ਜਿਹ ਰੂਪ ਰੰਗ ਅਰ ਰੇਖ ਪਰਮ ਬੇਦ ਪੁਰਾਣ ਜਾ ਕਹਿ ਨੀਤ ਭਾਖਤ ਨਿਤ ਕੋਟ ਸਿਮ੍ਰਿਤ ਪੁਰਾਣ ਸ਼ਾਸਤਰ ਨਾ ਆਵਹੀ ਬਹੁ ਚਿਤ ਮਦ ਭਾਰ ਛੰਦ ਤਵੈ ਪ੍ਰਸਾਦ ਗੁਣ ਗਣ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਅਨਭਉ ਪ੍ਰਕਾਸ਼ ਨਿਸ ਦਿਨ ਅਨਾਸ ਆ ਜਾਨ ਬਾਹੁ ਸਾਹਾਨ ਸਾਹੁ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਭੂਤ ਅੰਗ ਅਭਾ ਅਭੰਗ ਗਤਮਿਤ ਅਪਾਰ ਗੁਣ ਗਣ ਉਦਾਰ ਮੁਨ ਗਣ ਪ੍ਰਣਾਮ ਨਿਰਭੈ ਨਿਕਾਮ ਅਤ ਦੁੱਤ ਪ੍ਰਚੰਡ ਮਿਤ ਗਤ ਅਖੰਡ ਅਲਿਸਿਆ ਕਰਮ ਅਦ੍ਰਿਸਿਆ ਧਰਮ ਸਰਬਾ ਭਰ ਨਾਢੈ ਅਨ ਡੰਡ ਬਾਢੈ ਚਾਚਰੀ ਛੰਦ ਤਵੈ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਰਿਯੰ ਨਿਰਨਾਮੇ ਅਕਾਮੇ ਭੁਜੰਗ ਪ੍ਰਯਾਤ ਛੰਦ ਚੱਤਰ ਚੱਕਰ ਕਰਤਾ ਚੱਤਰ ਚੱਕਰ ਹਰਤਾ ਚੱਤਰ ਚੱਕਰ ਦਾਨੇ ਚੱਤਰ ਚੱਕਰ ਜਾਨੇ ਚੱਤਰ ਚੱਕਰ ਵਰਤੀ ਚੱਤਰ ਚੱਕਰ ਭਰਤੀ ਚੱਤਰ ਚੱਕਰ ਪਾਲੇ ਚੱਤਰ ਚੱਕਰ ਕਾਲੇ ਚੱਤਰ ਚੱਕਰ ਪਾਸੇ ਚੱਤਰ ਚੱਕਰ ਵਾਸੇ ਚੱਤਰ ਚੱਕਰ ਮਾਨਿਆ ਚੱਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸੱਤਰੈ ਨਾ ਮਿੱਤਰੈ ਨਾ ਭਰਮੰਗ ਨਾ ਪਿੱਤਰੈ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿੱਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਥੀਸੈ ਅਦੀਸੈ ਅਦੀਸੈ ਪ੍ਰਥੀਸੈ ਅਦੀਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤਵੈ ਪ੍ਰਸਾਦ ਕਥਤੇ ਕਿ ਆ ਛਿਜ ਦੇਸੈ ਕਿ ਆ ਭਿਜ ਭੇਸੈ ਕਿ ਆ ਗੰਜ ਕਰਮੈ ਕਿ ਆ ਭੰਜ ਭਰਮੈ ਕਿ ਆ ਭਿਜ ਲੋਕੈ ਕਿ ਆ ਦਿੱਤ ਸੋਕੈ ਕਿ ਅਵਧੂਤ ਬਰਨੈ ਕਿ ਵਿਭੂਤ ਕਰਨੈ ਕਿ ਰਾਜੰ ਪ੍ਰਭਾ ਹੈ ਕਿ ਧਰਮੰ ਤੁਜਾ ਹੈ ਕਿ ਆ ਸੋਕ ਬਰਨੈ ਕਿ ਸਰਬਾ ਅਭਰਨੈ ਕਿ ਜਗਤੰ ਕ੍ਰਿਤੀ ਹੈ ਕਿ ਛਤਰੰ ਛਤਰੀ ਹੈ ਕਿ ਬ੍ਰਹਮੰ ਸਰੂਪੈ ਕਿ ਅਨਭਉ ਅਨੂਪੈ ਕਿ ਆਦਿ ਅਦੇਵ ਹੈ ਕਿ ਆਪਿ ਅਭੇਵ ਹੈ ਕਿ ਚਿਤਰੰ ਬੇਹੀਨੈ ਕਿ ਏਕੈ ਅਧੀਨੈ ਕਿ ਰੋਜੀ ਰਜਾਕੈ ਰਹੀਮੈ ਰਿਹਾਕੈ ਕਿ ਪਾਕ ਬੇਐਬ ਹੈ ਕਿ ਗੈਬੁਲ ਗੈਬ ਹੈ ਕਿ ਅਫਬੁਲ ਗੁਨਾਹ ਹੈ ਕਿ ਸਾਹਾਨ ਸਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦੇਹੰਦ ਹੈ ਕਿ ਰਾਜਕ ਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਸ੍ਰੀ ਭਗਉਤੀ ਜੀ ਸਹਾਏ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀ ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰਾਓ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਉ ਨਿਤ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਦੇਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਪਤ ਹੈ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨੇ ਤਾਣਿਆਂ ਦੇ ਤਾਨ ਨੇ ਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਆਪ ਜੀ ਦੀ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਸੰਪੂਰਨ ਹੋਏ ਹਨ ਮਹਾਰਾਜ ਬਾਣੀ ਪੜ੍ਹਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਦਾ ਫਲਾਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਰਤਾਰਥ ਕਰਨਾ ਸਮੁੱਚੀਆਂ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਪਰਿਵਾਰਾਂ ਅੰਦਰ ਸੁੱਖ ਸ਼ਾਂਤੀ ਵਰਤਾਉਣੀ ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਸਤਿਗੁਰੂ ਜੀ ਇਸੇ ਤਰ੍ਹਾਂ ਜੋੜੀ ਰੱਖਣਾ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਗ ਸਜਾ ਕੇ ਹਾਜ਼ਰ ਹੈ ਆਪ ਜੀ ਦੇ ਦਰ ਪ੍ਰਵਾਨ ਹੋਵੇ
ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ। ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੁਨੇਹਾ।

सतगुर मिले सुभाई सहज गुण

ブルー

Guru,

Guru, va, guru, va, guru, va.

Ve

Mirror,

ਅੰਤਰਗਤ ਹੋ ਕੇ ਸਤਸੰਗ ਜੀ ਨਾਮ ਨੂੰ ਸੁਣਨਾ ਕਰਨਾ ਜੀਓ, ਨਾਭ ਚੱਕਰ ਤੇ ਸੁਣ ਸਕਦੇ ਹੋ, ਹਿਰਦਾ ਚੱਕਰ ਜਿੱਥੇ ਦਿਲ ਦੀ ਧੜਕਣ ਹੈ ਉੱਥੇ ਸੁਣ ਸਕਦੇ ਹੋ, ਕੰਠ ਚੱਕਰ ਜਿੱਥੇ ਗਲੇ ਚੋਂ ਆਵਾਜ਼ ਆਉਂਦੀ ਹੈ ਉੱਥੇ ਸੁਣ ਸਕਦੇ ਹੋ। ਜਿਨ੍ਹਾਂ ਗੁਰਮੁਖਾਂ ਨੂੰ ਨਾਮ ਨਹੀਂ ਸੁਣਦਾ ਉਹਨਾਂ ਨੇ ਸਾਸ ਗ੍ਰਾਸ ਅੰਤਰਗਤ ਸਿਮਰਨ ਵਿੱਚ ਧਿਆਨ ਰੱਖਣਾ ਜੀਓ। ਸਵਾਸ ਅੰਦਰ ਨੂੰ ਆਉਂਦਾ ਵਾਹੇ ਫੀਲ ਕਰਨਾ, ਸਵਾਸ ਬਾਹਰ ਨੂੰ ਜਾਂਦਾ ਗੁਰੂ ਫੀਲ ਕਰਨਾ। ਇਸ ਤਰ੍ਹਾਂ ਸਵਾਸ ਗ੍ਰਾਸ ਅੰਤਰਗਤ ਸਿਮਰਨ ਕਰਦੇ ਰਹਿਣਾ ਜੀਓ। ਜਿਨ੍ਹਾਂ ਗੁਰਮੁਖਾਂ ਨੂੰ ਸ਼ਬਦ ਸੁਣਦੇ ਆ ਉਹਨਾਂ ਨੇ ਸ਼ਬਦਾਂ ਵਿੱਚ ਵੀ ਧਿਆਨ ਰੱਖਣਾ ਜੀਓ। ਕਿਰਪਾ ਕਰਕੇ ਨੇਤਰ ਬੰਦ ਰੱਖਣੇ ਆ, ਕਿਸੇ ਵੀ ਪ੍ਰਾਣੀ ਨੇ ਜ਼ੋਰ ਦੇ ਕੇ ਮਸਤਕ ਤੇ ਧਿਆਨ ਨਹੀਂ ਲੈ ਕੇ ਜਾਣਾ ਜੀਓ।

ਸਤਿਗੁਰੂ ਜੀ ਆਪਾਂ ਨੂੰ ਇਹਨਾਂ ਸ਼ਬਦਾਂ ਵਿੱਚ ਭੇਜ ਦਿੰਦੇ ਆ। ਭਗਤ ਕਬੀਰ ਜੀ ਦੀ ਰਸਨਾ ਦੁਆਰਾ ਉਚਾਰਨ ਕੀਤਾ ਸ਼ਬਦ, ਉਹ ਕਹਿੰਦੇ ਵੀ ਇਹ ਜੋ ਸਰੀਰ ਆ ਇਸ ਦਿਨ ਕਿਸ ਇੱਕ ਦਿਨ ਇਸ ਨੇ ਦੁਨੀਆਂ ਤੋਂ ਕੂਚ ਕਰ ਜਾਣਾ, ਇਸ ਤੋਂ ਕਹਿੰਦੇ ਕੀ ਲਾਹਾ ਲਿਆ ਜਾਵੇ, ਕੀ ਕੰਮ ਕੀਤਾ ਜਾਵੇ ਇਸ ਨਾਲ। ਉਹ ਕਹਿੰਦੇ ਵੀ ਗੁਰੂ ਸਾਹਿਬ ਦੀ ਸੰਗਤ ਵਿੱਚ, ਸਾਧ ਸੰਗਤ ਵਿੱਚ, ਗੁਰੂ ਸਾਹਿਬ ਦੀ ਸੰਗਤ ਵਿੱਚ, ਸਤ ਸੰਗਤ ਵਿੱਚ ਆ ਕੇ ਪਰਮਾਤਮਾ ਦੇ ਗੁਣ ਗਾਏ ਜਾਣ, ਇਹ ਕਹਿੰਦੇ ਵੱਡਾ ਲਾਹਾ। ਸਤਿਗੁਰੂ ਜੀ ਆਪਾਂ ਨੂੰ ਦੱਸਦੇ ਆ ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਵੀ ਜਿਹਬਾ ਗੁਣ ਗੋਬਿੰਦ ਭਜੋ ਕਾਰਨ ਸੁਣੋ ਹਰ ਨਾਮ, ਕਹੋ ਨਾਨਕ ਸੁਨ ਰੇ ਮਨਾ ਪਰੇ ਨ ਜਮ ਕੇ ਤਾਮ। ਉਹ ਕਹਿੰਦੇ ਰਸਨਾ ਨਾਲ ਪਰਮਾਤਮਾ ਦੇ ਗੁਣ, ਹਰੀ ਦੇ ਗੁਣ, ਵਾਹਿਗੁਰੂ ਸਿਮਰਨ ਉਚਾਰਨ ਕਰਨਾ, ਉਸ ਨੂੰ ਆਪਣੇ ਸਰਵਣਾਂ ਨਾਲ ਕੰਨਾਂ ਦੇ ਨਾਲ ਬੜੇ ਧਿਆਨ ਦੇ ਨਾਲ ਸੁਣਨਾ। ਜਦੋਂ ਆਪਾਂ ਆਪਣੀ ਆਵਾਜ਼ ਸੁਣਾਂਗੇ ਆਪਣੇ ਸਰਵਣ ਨਾਲ, ਆਪਣਾ ਮਨ ਇਸ ਦੇਹੀ ਵਿੱਚ ਰਹਿ ਕੇ ਉਸ ਸ਼ਬਦ ਦੇ ਨਾਲ ਜੋ ਸਾਨੂੰ ਹੁਕਮ ਹੋਇਆ ਕਿ ਇਸ ਨੂੰ ਕਮਾਉਣਾ, ਵਾਹਿਗੁਰੂ ਗੁਰਮੰਤਰ, ਉਸ ਨਾਲ ਭੇਦ ਹੋਏਗਾ, ਉਸ ਨਾਲੀਨ ਹੋ ਜਾਏਗਾ। ਇਸ ਤਰ੍ਹਾਂ ਕਰਦੇ ਕਰਦੇ ਇੱਕ ਦਿਨ ਆਪਣੇ ਘਰ ਜਾਣ ਦਾ, ਨਿੱਜ ਘਰ ਜਾਣ ਦਾ ਰਾਹ ਢੂੰਡ ਕੇ ਉੱਥੇ ਵਾਸਾ ਕਰ ਲਏਗਾ। ਇਹ ਆਪਾਂ ਨੂੰ ਜਿਉਂਦੇ ਜੀ ਸਤਿਗੁਰੂ ਜੀ ਨੇ ਦੱਸਿਆ ਕਿ ਉੱਥੇ ਆਉਣਾ ਜਾਣਾ ਬਣਾਉਣਾ ਸਰੀਰ ਦੇ ਵਿੱਚ ਰਹਿੰਦੇ ਹੋਏ। ਜਦੋਂ ਆਪਾਂ ਸਰੀਰ ਛੱਡਣਾ ਉਸ ਟਾਈਮ ਤਾਂ ਆਪਾਂ ਜੇ ਆਪਣੀ ਮਰਜ਼ੀ ਨਾਲ ਜਾਵਾਂਗੇ ਤਾਂ ਹੀ ਆਪਾਂ ਉਸ ਘਰ ਜਾ ਸਕਦੇ ਹਾਂ। ਜੇ ਆਪਾਂ ਨੂੰ ਦੋ ਹੀ ਰਸਤੇ ਆ ਜੋ ਸਤਿਗੁਰੂ ਜੀ ਆਪਾਂ ਨੂੰ ਦੱਸਦੇ ਆ, ਇੱਕ ਜਮਨ ਦਾ ਰਸਤਾ ਤੇ ਇੱਕ ਲਿਵ ਦਾ ਰਸਤਾ। ਲਿਵ ਧਾਤ ਦੋਏ ਰਾਹੇ ਹੈ, ਹੁਕਮੇ ਕਰਮ ਕਮਾਏ। ਪਰਮਾਤਮਾ ਦੇ ਹੁਕਮ ਦੇ ਵਿੱਚ ਜੇ ਆਪਾਂ ਸੰਗਤ ਵਿੱਚ ਆਉਂਦੇ ਹਾਂ ਤਾਂ ਆਪਾਂ ਲਿਵ ਦੇ ਰਸਤੇ ਤੇ, ਬੰਦਗੀ ਦੇ ਰਸਤੇ ਤੇ ਚੱਲਦੇ ਹਾਂ। ਜੇ ਉਸਦੇ ਹੁਕਮ ਤੋਂ ਉਲਟ ਹੋ ਕੇ ਆਪਾਂ ਆਪਣੀ ਮਤ ਨਾਲ ਕਾਰ ਕਰਦੇ ਹਾਂ ਤਾਂ ਆਪਾਂ ਜੋ ਧਾਤ ਦਾ ਰਸਤਾ, ਜਮਨ ਦਾ ਰਸਤਾ ਵੀ ਉਸਨੂੰ ਕਿਹਾ, ਮਾਇਆ ਦਾ ਰਸਤਾ ਵੀ ਕਿਹਾ, ਉਸ 'ਤੇ ਪੈ ਕੇ ਆਪਾਂ ਜੀਵਨ ਵਿਅਰਥ ਗਵਾ ਲੈਂਦੇ ਹਾਂ। ਅਤੇ ਆਪਾਂ ਨੇ ਹੁਣ ਜਿਵੇਂ ਸਤਿਗੁਰੂ ਦੱਸਦੇ ਆਪਾਂ ਨੂੰ, ਆਪਾਂ ਨੇ ਰਸਨਾ ਨਾਲ ਜਪਣਾ, ਆਪਣੇ ਸਰਵਾਂ ਨਾਲ ਆਪਣੀ ਆਵਾਜ਼ ਸੁਣਨੀ ਆ। ਜਦੋਂ ਸੁਣਾਂਗੇ ਆਪਣਾ ਮਨ ਬਾਹਰ ਨਹੀਂ ਜਾਏਗਾ, ਮਨ ਆਪਣਾ ਵਿਚਾਰਾਂ ਵਿੱਚ ਚਲਾ ਜਾਏਗਾ ਤਾਂ ਆਪਾਂ ਸ਼ਬਦ ਤੋਂ ਵੱਖ ਹੋ ਜਾਵਾਂਗੇ। ਤਾਂ ਸਾਨੂੰ ਸਤਿਗੁਰੂ ਜੀ ਦੱਸਦੇ ਆ, ਵਿਚਾਰ ਮਾਰੇ ਤਰੇ ਤਾਰੇ ਉਲਟ ਜੋਨ ਨਾ ਆਏ। ਜਦੋਂ ਆਪਾਂ ਬੜੇ ਧਿਆਨ ਦੇ ਨਾਲ ਮਨ ਇਕਾਗਰ ਚਿੱਤ ਕਰਕੇ ਆਪਣਾ ਇਸ ਸ਼ਬਦ ਨੂੰ ਸੁਣਦੇ ਰਹਾਂਗੇ, ਆਪਣਾ ਮਨ ਇਸ ਸਰੀਰ ਵਿੱਚ ਰਹੇਗਾ, ਵਿਚਾਰਾਂ ਤੋਂ ਮੁਕਤ ਹੋ ਜਾਏਗਾ, ਜੇ ਆਪਾਂ ਬੋਲ ਕੇ ਸਿਮਰਨ ਬੜੇ ਧਿਆਨ ਦੇ ਨਾਲ ਸੁਣਾਂਗੇ ਤਾਂ ਆਪਾਂ ਲਿਵ ਦੇ ਰਸਤੇ 'ਤੇ ਚੱਲ ਕੇ ਆਪਣੇ ਘਰ ਜਾਣ ਦਾ ਰਸਤਾ, ਨਿੱਜ ਘਰ ਦਾ ਰਸਤਾ ਖੋਜ ਲਵਾਂਗੇ। ਉਸ 'ਤੇ ਚੱਲ ਕੇ ਆਪਾਂ ਨੇ ਫਿਰ ਪ੍ਰਾਪਤੀ ਜੋ ਸਾਨੂੰ ਸਤਿਗੁਰੂ ਜੀ ਨੇ ਦੱਸੀ ਆ ਕਿ ਜਨਮ ਮਰਨਾ ਤੋਂ, ਚੱਕਰਾਂ ਤੋਂ ਬਚਣਾ, ਇਸੇ ਤਰ੍ਹਾਂ ਆਪਾਂ ਬਚ ਸਕਦੇ ਹਾਂ। ਸਾਰਿਆਂ ਨੇ ਕਿਰਪਾ ਕਰਨੀ ਆ। ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਖਤ ਕਹਾਣੀ। ਜੋ ਸਾਰੇ ਆਪਾਂ ਇਕੱਤਰ ਹੋ ਕੇ ਜਪਾਂਗੇ ਉਸ ਵਿੱਚੋਂ ਸਿਰਫ ਆਪਾਂ ਨੇ ਆਪਣੀ ਆਵਾਜ਼ ਸੁਣਨੀ ਆ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਕਾਗਰ ਚੀਤ। ਮਨ ਨੂੰ ਬੜੇ ਧਿਆਨ ਦੇ ਨਾਲ ਸ਼ਬਦ ਦੇ ਨਾਲ ਲਾ ਕੇ ਰੱਖਣਾ, ਨੇਤਰ ਬੰਦ ਰੱਖਣੇ ਆ। ਜਦੋਂ ਆਪਾਂ ਨੇਤਰ ਖੋਲ੍ਹ ਲੈਂਦੇ ਹਾਂ ਤਾਂ ਆਪਣਾ ਕਾਰਾਂ ਵਿੱਚ ਮਨ ਚਲਾ ਜਾਂਦਾ, ਉਹ ਆਪਾਂ ਸਭ ਤੋਂ ਵੱਖ ਹੋ ਕੇ ਫਿਰ ਵਿਚਾਰਾਂ ਵਿੱਚ ਚਲੇ ਜਾਂਦੇ ਹਾਂ। ਕਰੋ ਜੀ ਕਿਰਪਾ।

ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੇ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰੇ ਆਪਣੇ ਦਿਓਹਾੜੀ ਸਦਵਾਰ

ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰ ਹੈ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਭੋਗ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋ ਵਿਸਮਾਦ ਸਿਫਤ ਵਿਸਮਾਦ ਸਲਾਹਾ ਵਿਸਮਾਦ ਉਜੜ ਵਿਸਮਾਦ ਰਾਹਾ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੇ ਹਾਜ਼ਰਾ ਹਜੂਰ ਵੇਖ ਵਿਡਾਨ ਰਹਿਆ ਵਿਸਮਾਦ ਨਾਨਕ ਬੁਝਣ।

ਮੇਰੀ ਨਜ਼ਰ ਕਹੀ ਜੇ ਆਪਣੀ ਤਨ ਦੇ ਸਤਿਗੁਰ ਪਾਇਆ ਇਹੋ ਜੀ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੀਵਨ ਦਾਤਾ ਕੋ ਨਹੀਂ ਸਭ ਸੁਣਿਆ ਲੋਕ ਸਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਹਦੇ ਵਿੱਚ ਆਪ ਗਵਾਇਆ ਜਿਨੀ ਸੱਚੋ

ਜਿੱਥੇ ਦਾਣੇ ਅੰਨ ਕੇ ਜੀਆ ਬਾਜ ਨਾ ਕੋਏ, ਪਹਿਲਾ ਪਾਣੀ ਜਿਉ ਹੈ ਜਿੱਤ ਹਰਿਆ ਸਭ ਕੋਏ, ਸੂਤਕ ਕਿਉ ਕਰ ਰੱਖੀਏ ਸੂਤਕ ਪਵੈ ਰਸੋਏ ਨਾ।

ਵਾਲੀ ਸੰਗਤ ਜੀ, ਪਿਆਰ ਵਿੱਚ ਸੱਜ ਬੈਠੇ ਹੋ, ਆਓ ਇਸੇ ਤਰ੍ਹਾਂ ਪ੍ਰੇਮ ਵਿੱਚ ਭਿੱਜ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਗੁਰੂ ਫਤਿਹ ਸਾਰੀ ਸੰਗਤ ਰਲ ਮਿਲ ਕੇ ਗੁਰੂ ਦਰਬਾਰ ਵਿੱਚ ਦੂਰ ਦਰੇਡੇ ਘਰਾਂ ਵਿੱਚ ਲੰਗਰਾਂ ਵਿੱਚ ਬੁਲਾਓ ਜੀ, ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਫਤਿਹ। ਪਰਮ ਸਨਮਾਨਯੋਗ ਪਤਿਤ ਪਾਵਨ ਦਇਆ ਸਿੰਧ ਕਿਰਪਾ ਨਿਧ ਰੂਹਾਨੀਅਤ ਦੇ ਭੰਡਾਰ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਦਸਾਂ ਪਾਤਸ਼ਾਹੀਆਂ ਦੀ ਜਗਦੀ ਜੋਤ ਸਮਰੱਥ ਗੁਰੂ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਗੁਰੂ ਕੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ, ਸਤਿਗੁਰੂ ਜੀ ਦਾ ਖਾਸ ਰੂਪ ਸੁੰਦਰ ਸਰੂਪ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਕਿਰਪਾ ਪ੍ਰਾਪਤ ਹੋਈ ਹੈ। ਅੰਮ੍ਰਿਤ ਵੇਲੇ ਦਾ ਸੁਭਾਗਾ ਸਮਾਂ ਗੁਰੂ ਬਖਸ਼ਿਸ਼ ਦੁਆਰੇ ਹੀ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਸਹਿਬਾਨ ਨੇ ਅਪਾਰ ਕਿਰਪਾ ਕੀਤੀ ਹੈ, ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸਿੰਘ ਸਾਹਿਬ ਗ੍ਰੰਥੀ ਜੀ ਨੇ ਸੇਵਾ ਨਿਭਾਈ ਹੈ, ਗਰੀਬ ਨਿਵਾਜ ਜੀ ਨੇ ਖੁੱਲੇ ਦੀਦਾਰੇ ਬਖਸ਼ੇ ਨੇ, ਦੀਦ ਨੇ ਦੀਦਾਰ ਸਾਹਿਬ ਕਾਸ਼ ਨਾਹੀਂ ਇਸ ਕਾ ਬੋਲ। ਇਹਨਾਂ ਦੀਦਿਆਂ ਦੁਆਰੇ, ਆਮ ਪੰਜਾਬੀ ਦੀ ਬੋਲੀ ਹੈ, ਨੇਤਰਾਂ ਨੂੰ ਕੀ ਕਹਿੰਦੇ ਸੀ ਬਜ਼ੁਰਗ, ਦੀਦੇ ਅੱਖੀਆਂ ਨੇਤਰ, ਇਹਨਾਂ ਦੀਦਿਆਂ ਦੁਆਰੇ ਸਾਹਿਬ ਜੀ ਕਹਿੰਦੇ ਦੀਦ ਨੇ ਦੀਦਾਰ, ਇਹਨਾਂ ਅੱਖੀਆਂ ਦੁਆਰੇ ਸਤਿਗੁਰੂ ਚਵਰ ਤਖਤ ਛਤਰ ਸਿੰਘਾਸਣ ਦੇ ਮਾਲਕ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੇ ਦੀਦਾਰ ਪ੍ਰਾਪਤ ਹੋਏ ਨੇ, ਤੇ ਬਾਬਾ ਸੱਤਾ ਜੀ ਤੇ ਬਾਬਾ ਬਲਵੰਡ ਜੀ ਦੇ ਅੰਮ੍ਰਿਤ ਬਚਨ ਨੇ ਹੋਵੇ ਸੇ ਫਤ ਖਸਮ ਦੀ ਨੂਰ ਅਰਸੋ ਕੁਰਸੋ, ਬੋਲੋ ਗੱਜ ਕੇ, ਨੂਰ ਅਰਸੋ ਕੁਰਸੋ ਤੁਦ ਡਠੇ ਸੱਚੇ ਪਾਤਸ਼ਾਹ। ਹੇ ਮੇਰੇ ਗਰੀਬ ਨਿਵਾਜ, ਤੁਹਾਡੇ ਦੀਦਾਰ ਕੀਤੇ ਨੇ, ਤੁਸਾਂ ਨੇ ਕਿਰਪਾ ਆਪ ਹੀ ਕੀਤੀ ਹੈ, ਇਹਦਾ ਲਾਭ ਕੀਜੇ। ਤੁਦ ਡਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ, ਥੋੜਾ ਜਿਹਾ ਰੁਕ ਕੇ, ਮਲ ਜਨਮ ਜਨਮ ਦੀ, ਇੱਕ ਜਨਮ ਨਹੀਂ ਹੈ, ਅਨੇਕਾਂ ਜਨਮ ਹੋ ਚੁੱਕੇ ਨੇ। ਤਾਂ ਪਾਤਸ਼ਾਹ ਜੀ ਕਹਿੰਦੇ ਗੁਰੂ ਦੇ ਦੀਦਾਰ, ਗੁਰੂ ਦੀ ਬਖਸ਼ਿਸ਼, ਗੁਰੂ ਦੀ ਬਾਣੀ, ਇਹਦੇ ਦੁਆਰੇ ਇੱਕ ਜਨਮ ਨਹੀਂ, ਅਨੇਕਾਂ ਜਨਮਾਂ ਦੀ ਮਲ ਜਨਮ ਜਨਮ ਕੀ ਕੱਟੀ ਹੈ, ਕੱਟੀ ਜਾਂਦੀ ਹੈ, ਖਤਮ ਹੋ ਜਾਂਦੀ ਹੈ, ਗੁਰੂ ਦੀ ਰਹਿਮਤ ਵਰਤੀ ਹੈ। ਤੇ ਟਲ ਜੀ ਨੇ ਤੇ ਹੋਰ ਕਿਰਪਾ ਕਰ ਦਿੱਤੀ ਹੈ, ਸੋ ਕਹੋ ਟਲ ਗੁਰ ਸੇਵੀ ਹੈ, ਆਹਿਨਸ ਸਹਿਜ ਦਰਸ਼ਨ ਪਰਸਿਆ, ਜਨਮ ਮਰਨ ਬੋਲਿਆ ਕਰੋ, ਸੰਗਿਆ ਨਾ ਕਰੋ, ਜਨਮ ਮਰਨ ਦੁੱਖ ਜਾਏ, ਅੰਦਰ ਸੱਚਾ ਨੇ ਹੋ ਲਾਇਆ ਪ੍ਰੀਤਮ, ਆਪਣੇ ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ ਸੋਏ ਸੁਨੰਦੜੀ, ਮੇਰਾ ਤਨ ਮਨ ਮੌਲਾ ਨਾਮ ਜਪੰਦੜੀ, ਲਾਲੀ ਪੰਧ ਜੁਲੰਦੜੀ, ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੀ, ਇੱਕ ਘੜੀ ਦਿਨਸ ਮੌਕਾ ਬਹੁਤ ਦਿਹਾਰੇ, ਮਨ ਨਾ ਰਹੇ। ਵਾਹਿਗੁਰੂ ਜੀ ਕੈਸੇ ਮਿਲੋ ਪਿਆਰੇ, ਇੱਕ ਪਲ ਮੌਕੋ ਕਬੂ ਨਾ ਬਿਹਾਵੇ, ਦਰਸ਼ਨ ਕੀ ਮਨ ਆਸ ਕਨੇਰੀ, ਕੋਈ ਐਸਾ ਸੰਤ ਹੈ ਰੱਬ ਦਾ ਪਿਆਰਾ, ਤੁਸੀਂ ਸਾਰੇ ਰੱਬ ਦੇ ਪਿਆਰੇ ਬੈਠੇ ਹੋ, ਕੋਈ ਐਸਾ ਸੰਤ ਮੌਕੋ ਪ੍ਰਹਿ ਮਿਲਾਵੇ, ਚਾਰ ਪਹਿਰ ਚੌ ਜੁਗੈ ਸਮਾਨੇ, ਰਹਿਣ ਭਈ ਤਬ ਅੰਤ ਨਾ ਜਾਣੇ, ਦਿਨ ਰਾਤ ਜੇ ਲੰਘ ਗਿਆ ਤੇ ਫਿਰ ਵਿਛੋੜਾ ਲੰਘ ਗਿਆ ਬਣ ਗਿਆ ਹੈ। ਗਰੀਬ ਨਿਵਾਜ ਜੀ ਦੀ ਅਪਾਰ ਅਪਾਰ ਕਿਰਪਾ ਹੋਈ ਹੈ, ਸਤਿਗੁਰੂ ਜੀ ਦੀ ਬਖਸ਼ਿਸ਼ ਦੁਆਰੇ ਚਾਰ ਪੈਰ ਰਾਤਰੀ ਦਾ ਸਮਾਂ ਬਤੀਤ ਹੋਇਆ, ਗੁਰੂ ਦਾ ਸ਼ੁਕਰ ਹੈ ਸ਼ੁਕਰ ਹੈ ਸ਼ੁਕਰਾਨਾ, ਅੰਮ੍ਰਿਤ ਵੇਲਾ ਨਿਤ ਨੇਮ ਇਸ਼ਨਾਨ, ਗੁਰੂ ਦਰ ਦੀ ਪ੍ਰਾਪਤੀ ਹੋਈ ਹੈ, ਉੱਠ ਫਰੀਦਾ ਉਜੂ ਸਾਜ, ਸੁਬਹ ਨਿਵਾਜ ਗੁਜਾਰ, ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੱਪ ਉਤਾਰ। ਵੱਡਿਆਂ ਭਾਗਾਂ ਵਾਲੇ ਹੋ, ਗੁਰੂ ਦਰਬਾਰ ਵਿੱਚ ਜੁੜ ਬੈਠੇ ਹੋ, ਗੁਰੂ ਕੀ ਅੰਮ੍ਰਿਤ ਬਾਣੀ ਆਸਾ ਜੀ ਕੀ ਵਾਰ ਦੇ ਕੀਰਤਨ ਰੋਜ਼ਾਨਾ ਦੀ ਤਰ੍ਹਾਂ
आप जी ने दूर दरेडे घरां विच गुरुद्वारा साहिब सतगुरां दी हजूरी अंदर सरवण कीते ने, उपरंत गुरु घर दे नित नियम दे मुताबिक ही लड़ीवार गुरु शब्द नाल खालसा जी रोजाना सांझ बनदी है। गरीब निवाज बख्शिश करदे ने अमृत बचन आदि गुरु ग्रंथ साहिब जी दे पावन अंग 771 ते सतगुरां दा शब्द सुभायमान है। पंचम गुरदेव महाराज धरन गगन नव खंड वह जो तसव रूपी रहे उपहर पहन मथुरा कश भेद नहीं। मथुरा भट्ट जी कह रहे, मैं कह रहा वा बिलकुल कह रहा वा, गुर अर्जन प्रतख हर तहन गुरु अर्जन देव महाराज। प्रतख ता कह दिता है जिवें हाथ ते औला रखिया होवे ते कहिंदे जी ओ नजर आउंदा जिवें प्रतख औला होवे, कोई फर्क नहीं है। धन गुरु अर्जन देव महाराज आप निरंकारी जोत बख्शिश करदे ने। सुखमनी साहिब जी दे जाप चलदे ने। सतवीं अष्टपदी की प्रारंभता हो रही है। श्लोक की कल आपां खालसा जी विचार कर ली सी। आओ जिवें गरीब नवाज जी कृपा करदे ने अमृत बचना नाल साझ करन दा निमाणा नितणा जतन करन दा जतन कर लईए जी।

ਪਿਆਰ ਵਿੱਚ ਆਖੋ ਸਤਨਾਮ ਸ਼੍ਰੀ। ਜਿਸ ਵੇਲੇ ਵਾਹਿਗੁਰੂ ਸ਼ਬਦ ਆਉਂਦਾ ਜੇ ਨਾ, ਉਦੋਂ ਗੱਜ ਕੇ ਬੋਲਿਆ ਕਰੋ। ਤੁਹਾਡੇ ਸਵਾਸਾਂ ਦਾ ਭਲਾ, ਤੁਹਾਡੇ ਕਾਰੋਬਾਰ ਦਾ ਵੀ ਭਲਾ ਹੋ ਜਾਣਾ, ਜੀਵਾਂ ਦਾ ਵੀ ਭਲਾ ਹੋ ਜਾਣਾ, ਗੁਰੂ ਦਰ ਤੇ ਹਾਜ਼ਰੀ ਵੀ ਲੱਗ ਜਾਣੀ ਹੈ। ਕਲਾਸ 'ਚ ਬੈਠੇ ਹੋਏ ਸੀ ਹੁੰਦੇ ਸੋ, ਛੋਟੇ ਹੁੰਦੇ ਆ, ਟੀਚਰ ਹਾਜ਼ਰੀ ਲਾਵੇ, ਕਈ ਵਾਰ ਕਲਾਸ 'ਚ ਬੈਠਿਆਂ ਦੀ ਹਾਂਜੀ ਐਬਸੈਂਟ ਲੱਗ ਜਾਂਦੀ ਹੈ, ਬੈਠਾ ਹੀ ਹੋਇਆ, ਤੁਸੀਂ ਬੈਠੇ ਹੋ, ਗਰੀਬ ਨਵਾਜ ਹੀ ਬਖਸ਼ਿਸ਼ ਕਰਦੇ ਨੇ। ਸਾਰੇ ਗੱਜ ਕੇ ਆਖੋ ਸਤਨਾਮ ਵਾਹਿਗੁਰੂ, ਮੇਰੇ ਗਰੀਬ ਨਵਾਜ ਕਿਰਪਾ ਕਰਦੇ ਨੇ। ਸਾਧਕ ਸੰਗ ਮੁਖ ਉਜਲ ਹੋਤ, ਖੋਜਤ ਖੋਜਤ ਸੁਣੀ ਇਹ ਸੋਏ, ਸਾਧ ਸੰਗ ਬਿਨ ਤਰਿਓ ਨਾ ਕੋਏ। ਗਰੀਬ ਨਵਾਜ ਜੀ ਕਿਰਪਾ ਕਰਦੇ, ਖੋਜ ਕਰਦਿਆਂ ਕਰਦਿਆਂ ਕਰਦਿਆਂ ਇਹ ਗੱਲ ਦ੍ਰਿੜ ਹੋ ਗਈ ਹੈ, ਸੁਣ ਲਿਆ ਹੈ, ਵਿਚਾਰ ਕਰ ਲਈ ਹੈ ਵੀ ਸਾਧ ਸੰਗਤ ਤੋਂ ਬਿਨਾਂ ਕਿਸੇ ਦਾ ਪਾਰ ਉਤਾਰਾ ਨਹੀਂ ਹੋ ਸਕਦਾ। ਹਰ ਸਿਉਂ ਜਾਏ ਮਿਲਣਾ, ਸਾਧ ਸੰਗ ਰਹਿਣਾ, ਅਗਰ ਜੇ ਹਰੀ ਪਰਮਾਤਮਾ ਨੂੰ ਮਿਲਣਾ ਹੋਵੇ, ਫਲਾਨੇ ਬੰਦੇ ਦਾ ਜੀ ਫਲਾਨੇ ਥਾਂ ਤੇ ਵਾਸਾ ਹੈ, ਉਹਨੂੰ ਮਿਲਣਾ ਹੋਵੇ ਤੇ ਉਸ ਜਗ੍ਹਾ ਤੇ ਜਾਣਾ ਪਵੇਗਾ, ਫਲਾਨੇ ਨੂੰ ਮਿਲਣਾ ਹੋਵੇ ਤੇ ਉਹਦੀ ਜਗ੍ਹਾ ਤੇ ਜਾਣਾ ਪਵੇਗਾ। ਅਗਰ ਨਿਰੰਕਾਰ ਕਰਤਾਰ ਨੂੰ ਮਿਲਣਾ ਹੋਵੇ ਤਾਂ ਸਾਧ ਸੰਗਤ ਵਿੱਚ ਆਉਣਾ ਪਵੇਗਾ। ਮੇਰੇ ਗਰੀਬ ਨਿਵਾਸ ਜੀ ਦੇ ਅੰਮ੍ਰਿਤ ਬਚਨ ਨੇ, ਹਰ ਸਿਉਂ ਜਾਏ ਮਿਲਣਾ, ਸਾਧ ਸੰਗ ਰਹਿਣਾ, ਸੋ ਸੁਖ ਅੰਕ ਨਾ ਮਾਵੇ। ਤੇ ਜਿਹੜਾ ਸਾਧ ਸੰਗਤ ਵਿੱਚ ਆ ਕੇ ਆਨੰਦ ਮਿਲ ਜਾਂਦਾ ਹੈ, ਉਹ ਆਨੰਦ ਜਿਹੜਾ ਸਮਾਉਂਦਾ ਨਹੀਂ ਹੈ, ਬਹੁਤੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਮੁੱਖ ਉਜਲ ਹੋਏ, ਉਜਲਾ ਉਹਨੂੰ ਕਹਿੰਦੇ ਜਿਹਨੇ ਕਿਸੇ ਦਾ ਕੁਝ ਨਾ ਲੈਣਾ ਹੋਵੇ ਨਾ ਦੇਣਾ ਹੋਵੇ, ਬਿਲਕੁਲ ਸੁਰਖੁਰੂ ਹੁੰਦਾ ਹੈ ਜਿਹਨੇ ਸਾਧ ਸੰਗਤ ਵਿੱਚ ਆ ਕੇ ਗੁਰੂ ਗੁਰੂ ਜੀ ਦੇ ਜਾਪ ਨੂੰ ਜਪਿਆ ਹੈ, ਨਾਮ ਨੂੰ ਜਪਿਆ ਹੈ। ਜਦੋਂ ਉਹ ਪਰਲੋਕ ਘਰ ਵਿੱਚ ਜਾਂਦਾ ਹੈ ਉਹਦਾ ਮੁੱਖ ਉਜਲਾ ਹੁੰਦਾ ਹੈ। ਤੁਸੀਂ ਰੋਜ਼ਾਨਾ ਬੋਲ ਪੜੇ ਨੇ ਜਿਨੀ ਨਾਮ, ਬੋਲੋ ਜਿਨੀ ਨਾਮ ਗਏ ਮਸਕਤ, ਨਾਨਕ ਤੇ ਮੁੱਖ ਕੇਤੀ ਛੁੱਟੀ ਨਾਲ, ਰੇ ਰੇ ਦਰਗ ਹੈ ਕਹਿ ਨਾ ਕੋ, ਆਓ ਬੈਠ ਆਦਰ ਸੁਭ ਦੇਵ, ਆਓ ਜੀ ਤੂੰ ਆਓ ਹਮਾਰਾ, ਹਰ ਜਸ ਸਰਵਣ ਸੁਣਾਵਣਾ, ਦੁੱਧ ਆਵਤ ਮੇਰਾ ਮਨ ਤਨ ਹਰਿਆ, ਹਰ ਜਸ ਤੁਮ ਸੰਗ ਗਾਵਣਾ। ਮੁਖ ਉਜਲ ਹੋਤ, ਉਹਨਾਂ ਤੇ ਆਓ ਜੀ ਹੁੰਦੀ ਹੈ, ਨਾਮ ਧਿਆਇਨ ਸਾਜਣਾ, ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵਹਿ ਕੀ ਤੋ ਪਵਣ ਪੁਨੀਤ, ਮੁਖ ਉਜਲ ਹੋਤ। ਸਾਧ ਸੰਗਤ ਵਿੱਚ ਬੈਠ ਕੇ ਬਹੁਤੀ ਕਿਰਪਾ ਹੁੰਦੀ ਹੈ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸਟ ਹਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ। ਅਗਲੇ ਬੋਲ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤਾਂ ਗਰੀਬ ਨਿਵਾਜ ਕਹਿੰਦੇ ਧ੍ਰਿਗ ਜੀਵੇ, ਜਿਹੜਾ ਜੀਵਨ ਪਿੱਛੇ ਲੰਘ ਗਿਆ, ਜਿਹੜਾ ਪਿੱਛੇ ਲੰਘ ਚੁੱਕਾ ਹੈ ਉਹਨੂੰ ਵੀ ਧ੍ਰਿਗ ਹੈ, ਤੇ ਜਿਹੜਾ ਹੁਣ ਲੰਘ ਰਿਹਾ। ਗਰੀਬ ਨਿਵਾਜ ਜੇ ਕਹਿੰਦੇ ਸੰਗਤ ਤੋਂ ਬਿਨਾਂ ਸੱਖਣਾ ਹੈ, ਸਾਧ ਸੰਗਤ ਤੋਂ ਬਿਨਾਂ, ਤੇ ਇਹ ਵੀ ਧ੍ਰਿਗ ਹੈ, ਤੇ ਜੇ ਅਗਾਂਹ ਨਹੀਂ ਆਉਣਗੇ ਤੇ ਉਹ ਵੀ ਧ੍ਰਿਗ ਬਣ ਜਾਣਾ ਹੈ। ਧ੍ਰਿਗ ਜੀਵੇ ਧ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਧੰਨ ਧੰਨ ਸਤ ਸੰਗਤ, ਹਾਂਜੀ ਧੰਨ ਧੰਨ ਸਤ ਸੰਗਤ, ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ, ਕਤ ਪੁੰਨ ਮਾਨਸ ਜਨਮ ਕਤ ਸਾਧ ਸੰਗ, ਨਿਸ ਦਿਨ ਕੀਰਤਨ ਸਮੇ ਚੱਲ ਜਾਈਐ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ, ਕਤ ਪੁੰਨ ਮਾਨਸ ਜਨਮ, ਭਾਈ ਸਾਹਿਬ ਜੀ ਕਹਿੰਦੇ ਕਦੋਂ ਦੁਬਾਰਾ ਮਾਨਸ ਜਨਮ ਮਿਲਣਾ ਹੈ? 84 ਲੱਖ ਗੇੜੇ ਤੋਂ ਬਾਅਦ ਮਿਲਿਆ ਹੈ, ਇਹ ਤੇਰੀ ਅਵਸਰ, ਇਹ ਤੇਰੀ ਵਾਰ, ਘੱਟ ਭੀਤਰ ਤੂੰ ਦੇਖ ਵਿਚਾਰ, ਕਤ ਪੁੰਨ ਮਾਨਸ ਜਨਮ। ਮਨੁੱਖਾ ਜਨਮ ਦੀ ਵਾਰੰਗ ਵਾਰ ਪ੍ਰਾਪਤੀ ਨਹੀਂ ਹੁੰਦੀ, ਪਤਾ ਨਹੀਂ ਹੈ
ਕਿਹੜੇ ਕਿਹੜੇ ਥਾਂ ਤੋਂ ਭੜਕਦਿਆਂ ਭੜਕਦਿਆਂ ਫਿਰ ਪ੍ਰਾਪਤੀ ਹੋਈ ਹੈ। ਕਤ ਕੀ ਮਾਈ ਬਾਪ ਕਤ ਕੇਰਾ ਕਿਦੋ ਥਾਵੋ ਹਮ ਆਏ, ਅਗਨ ਬਿੰਬ ਜਲ ਭੀਤਰ ਨਿਪਜੇ ਕਾਹੇ ਕੰਮ ਉਪਾਏ, ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੀ ਨ ਜਾਣੇ ਔਗਣ ਮੇਰੇ, ਕੇਤੇ ਰੁੱਖ ਬਿਰਖ ਹਮ ਚੀਨੇ ਕੇਤੇ ਪਸੂ ਪਾਏ, ਕੇਤੇ ਨਾਗ ਕੁਲੀ ਮੈਂ ਆਏ ਕੇਤੇ ਪੰਖ ਉਡਾਏ, ਕਿੰਨੇ ਲੰਘ ਗਏ ਨੇ। ਕਤ ਪੁਣ ਮਾਨਸ ਜਨਮ ਕਤ ਸਾਧ ਸੰਗ, ਫਿਰ ਕਦੋਂ ਸਾਧ ਸੰਗ ਮਿਲੇਗੀ, ਕੇਵਲ ਸਾਧ ਸੰਗਤ ਦੀਆਂ ਮੂਲਕ ਘੜੀਆਂ ਮਨੁੱਖਾ ਜਨਮ ਵਿੱਚ ਮਿਲਦੀਆਂ ਨੇ। ਕਤ ਪੁਣ ਸਾਧ ਸੰਗ ਨਿਸ ਦਿਨ ਕੀਰਤਨ ਸਮੇਂ ਚੱਲ ਜਾਈਏ, ਵੀ ਚਾਹੇ ਦਿਨ ਹੈ ਤੇ ਚਾਹੇ ਰਾਤ ਹੈ, ਜਦੋਂ ਗੁਰੂ ਕੀਆਂ ਕਥਾ ਕਹਾਣੀਆਂ ਦਾ ਪ੍ਰਵਾਹ ਚੱਲਦਾ ਹੈ ਨਾ, ਤਾਂ ਮਹਾਰਾਜ ਕਹਿੰਦੇ ਯਤਨ ਕਰਕੇ ਕਦਮ ਕਦਮ ਚੱਲ ਕੇ ਸਾਧ ਸੰਗਤ ਵਿੱਚ ਆ ਜਾਈਏ, ਇਹਦਾ ਲਾਭ ਕੀ ਹੁੰਦਾ ਹੈ, ਤਾਂ ਮਹਾਰਾਜ ਕਹਿੰਦੇ ਨੇ ਸਾਧ ਸੰਗ ਮਲ ਸਗਲੀ ਖੋਤ, ਇਹਦਾ ਲਾਭ ਹੋਵੇਗਾ ਸਾਧ ਸੰਗਤ ਵਿੱਚ ਆ ਕੇ। ਮਲ ਤੋਂ ਭਾਵ ਮੈਲ, ਮੈਲ ਤੋਂ ਭਾਵ ਪਾਪ, ਜਨਮਾਂ ਜਨਮਾਤਰਾਂ ਦੀ ਮਲਨ ਅਵਾਰਨ ਵਕਸ਼ੇਪ, ਇਹ ਤਿੰਨ ਤਰ੍ਹਾਂ ਦੀਆਂ ਮੈਲਾਂ ਨੇ, ਜਿਨ੍ਹਾਂ ਨੇ ਸਾਡੇ ਹਿਰਦੇ ਨੂੰ ਕਾਲਾ ਕਰ ਦਿੱਤਾ ਹੈ ਉਹ ਲੈ ਜਾਂਦੀ ਹੈ। ਤੁਸਾਂ ਨੇ ਬਹੁਤ ਵਾਰ ਪ੍ਰਮਾਣ ਸੁਣਿਆ ਜੇ ਜਨਮ ਜਨਮ ਕੀ ਇਸ ਮਨ ਕੋ ਮਲ, ਤੁਸਾਂ ਨੇ ਬਹੁਤ ਵਾਰ ਸੁਣਿਆ, ਪੜ੍ਹ ਦਿਓ ਤੁਹਾਨੂੰ ਆਉਂਦਾ ਹੈ, ਜਨਮ ਜਨਮ ਕੀ ਇਸ ਮਨ ਕੋ ਮਲ, ਕਾਲਾ ਹੋਆ ਸਿਆਹੋ ਖੰਦਲੀ ਧੋਤੀ ਉਜਲੀ ਨਾ ਹੋਵੇ, ਜੇ ਸੋ ਧੋਵੈ ਪਾਹੋ। ਸਤਿਗੁਰੂ ਜੀ ਕਹਿੰਦੇ ਉਹ ਉਜਲੀ ਹੁੰਦੀ ਹੀ ਨਹੀਂ ਹੈ, ਜਿਹੜਾ ਕੋਲੂ ਵਾਲਾ ਕੱਪੜਾ ਹੈ ਜਿਹਨੂੰ ਤੇਲ ਲੱਗਾ ਹੋਵੇ ਉਹ ਕਿਤੇ ਸਾਫ਼ ਨਹੀਂ ਹੁੰਦਾ, ਕਿਉਂਕਿ ਉਹਨੂੰ ਕਾਲੋ ਹੀ ਇੰਨੀ ਲੱਗ ਜਾਂਦੀ, ਥੰਧਿਆਈ ਇੰਨੀ ਚਿੰਬੜ ਜਾਂਦੀ ਹੈ, ਉਹ ਚਿਕਨਾਹਟ ਜਿਹੜੀ ਉਹ ਜਾਂਦੀ ਨਹੀਂ ਹੈ। ਪਰ ਇਸ ਅੰਮ੍ਰਿਤ ਬਚਨ ਦਾ ਜਵਾਬ ਜਿਹੜਾ ਆਂਸਰ ਜਿਹੜਾ ਹੈ ਉਹ ਮੇਰੇ ਗਰੀਬ ਬਨਵਾ ਜਾ ਕੇ ਕਾਨੜਾ ਰਾਗ ਵਿੱਚ ਦਿੰਦੇ ਨੇ। ਦੇਖੋ ਬਚਨ ਜਿਹੜੇ ਨੇ ਬਾਣੀ ਦੇ ਆਪਸ ਵਿੱਚ ਬਿਲਕੁਲ ਮਿਲ ਜਾਣੇ ਨੇ। ਕਹਿੰਦੇ ਹਾਂ ਹਿਰਦੇ ਰੂਪੀ ਕੱਪੜੇ ਨੂੰ ਮਹਿਲ ਤਾਂ ਲੱਗ ਗਈ ਹੈ, ਹੁਣ ਲਾਉਣ ਦਾ ਢੰਗ ਵੀ ਹੈ। ਸਾਹਿਬ ਜੀ ਕਹਿੰਦੇ ਨੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਹੁਣ ਇੱਥੇ ਉਹ ਬੋਲਣੀ ਜੇ ਮਿਲ ਸੰਗਤ, ਇੱਥੇ ਆਹ ਬੋਲ ਆ ਜਾਣਾ ਜੀ ਮਿਲ ਸੰਗਤ। ਕੀ ਕਰੇ ਇੱਥੇ ਸੰਗਤ ਵਿੱਚ ਆ ਕੇ ਜਦੋਂ ਗੁਰੂ ਸ਼ਬਦ ਨੂੰ ਜਪੇਗਾ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਮਿਲ ਸੰਗਤ ਮਲ ਲਹਿ ਜਾਵੇ ਗੋ, ਕਹਿੰਦੇ ਲੱਗ ਗਈ ਹੈ ਮੈਲ, ਤਾਂ ਮਹਾਰਾਜ ਕਹਿੰਦੇ ਨੇ ਮਿਲ ਜਾ ਸੰਗਤ ਵਿੱਚ ਆ ਕੇ, ਸੰਗਤ ਵਿੱਚ ਨਾਮ ਹੈ ਤੇ ਨਾਮ ਦੇ ਨਾਲ ਤੇਰੀ ਜਨਮਾਂ ਜਨਮਾਤਰਾਂ ਦੀ ਮੈਲ ਜਿਹੜੀ ਹੈ ਉਹ ਲਹਿ ਜਾਣੀ ਹੈ, ਕਿਉਂਕਿ ਸੰਗਤ ਵਿੱਚ ਨਾਮ ਹੈ। ਤੁਸਾਂ ਨੇ ਜਿਸ ਵੇਲੇ ਅੰਮ੍ਰਿਤ ਬਾਣੀ ਜਪ, ਸਾਹਿਬ ਜੀ ਦਾ ਜਾਪ ਜਪਿਆ ਹੈ, ਅੰਮ੍ਰਿਤ ਬਾਣੀ ਨੂੰ ਪੜ੍ਹਿਆ ਸੁਣਿਆ ਹੈ, ਤੇ ਮੇਰੇ ਗਰੀਬ ਨਿਵਾਜ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਤਿੰਨ ਕੁਐਸਚਨ ਨੇ ਤੇ ਤਿੰਨ ਹੀ ਨਾਲ ਆਂਸਰ ਦੇ ਦਿੱਤੇ ਨੇ, ਬਾਹਰ ਜਾਣ ਦੀ ਲੋੜ ਨਹੀਂ ਪੈਣੀ, ਉਹ ਤੁਹਾਨੂੰ ਨਾਲ ਦੀ ਨਾਲ ਤੁਹਾਡੀ ਸੁਰਤ ਵਿੱਚ ਆ ਜਾਣੇ ਨੇ। ਪਹਿਲਾ ਕੁਐਸਚਨ ਮਹਾਰਾਜ ਨੇ ਹੈ ਭਰੀਏ ਹੱਥ ਪੈਰ ਤਨ, ਇਹ ਪ੍ਰਸ਼ਨ ਹੈ, ਆਂਸਰ ਇਹਦੇ ਨਾਲ ਅਗਲਾ ਹੈ, ਇੱਥੇ ਰੁਕ ਜਾਣਾ ਹੈ, ਇੱਥੇ ਜਵਾਬ ਨਹੀਂ ਹੈ। ਹੱਥ ਪੈਰ ਜਿਹੜੇ ਨੇ ਉਹ ਮਿੱਟੀ ਘੱਟੇ ਨਾਲ ਲਿਬੜ ਗਏ ਨੇ, ਇਹਦਾ ਜਵਾਬ ਕੀ ਹੈ? ਪਾਣੀ ਧੋਤਾ ਉਤਰ ਸਕੇ ਦਾ ਜਵਾਬ ਹੈ ਵੀ ਜਿਹੜੇ ਤੇਰੀ ਮੈਲ ਲੱਗ ਗਈ ਨਾ ਹੱਥਾਂ ਪੈਰਾਂ ਨੂੰ, ਘੱਟਾ ਮਿੱਟੀ ਲੱਗਾ ਹੈ, ਉਹਨੂੰ ਧੋਣ ਦਾ ਸਾਧਨ ਕੀ ਹੈ? ਪਾਣੀ, ਅਗਲਾ ਜਵਾਬ ਹੈ। ਫਿਰ ਗਰੀਬ ਬਨਵਾਸ ਜੀ ਕਹਿੰਦੇ ਨੇ ਮੂਤ ਪਲੀਤੀ, ਇਹ ਪ੍ਰਸ਼ਨ ਹੈ, ਇਹਨੂੰ ਧੋਣ ਦਾ, ਪਹਿਲਾਂ ਤੇ ਉਦਾਂ ਸੀ ਮੈਲ ਜੀ ਲੱਗੀ ਹੋਈ, ਮਿੱਟੀ ਘੱਟਾ ਉਹ ਪਾਣੀ ਨਾਲ ਲੈ ਗਈ ਹੈ, ਫਿਰ ਹੁਣ ਕਹਿੰਦੇ ਮੂਤ ਪਲੀਤੀ ਕੱਪੜ ਹੋਏ, ਤੇ ਇਹਦਾ ਜਵਾਬ ਆ ਗਿਆ ਜੇ ਦੇ ਸਾਬੂਣ ਲਈ ਹੈ ਉਹ ਧੋਏ, ਜਿਵੇਂ ਜਿਵੇਂ ਦੀ ਬਾਤ ਬਣੀ ਹੈ ਤਿਵੇਂ ਤਿਵੇਂ ਦੇ ਨਾਲ ਨਾਲ ਬਾਣੀ ਚੋਂ ਆਂਸਰ ਮਿਲ ਰਹੇ ਨੇ। ਤੇ ਤੀਸਰਾ ਫਿਰ ਪ੍ਰਸ਼ਨ ਆ ਗਿਆ ਜੀ ਭਰੀਏ ਮਤ ਪਾਪਾ ਕੈ, ਤਿੰਨ ਪ੍ਰਸ਼ਨ ਆ ਗਏ, ਤਿੰਨਾਂ ਦੇ ਨਾਲ ਹੀ ਜਵਾਬ ਆ ਗਏ ਨੇ, ਭਰੀਏ ਮਤ ਪਾਪਾ ਕੈ ਸੰਗ, ਤਾਂ ਮਹਾਰਾਜ ਕਹਿੰਦੇ ਓ ਹੋ, ਇੱਕ ਵਚਨ ਹੈ ਉਹ ਜਿਹੜਾ ਜਿਹੜਾ ਜੀਵ ਕਰ ਲਵੇਗਾ ਸਾਧਨਾ, ਉਹ ਧੋਪੈ ਨਾਵੈ ਕੈ ਰੰਗ, ਰੰਗ ਤੋਂ ਭਾਵ ਜਿਹੜਾ ਪ੍ਰੇਮ ਦੇ ਨਾਲ ਗੁਰੂ ਗੁਰੂ ਜੀ ਦੇ ਜਾਪ ਨੂੰ ਜਾਪੇਗਾ ਉਹਦੀ ਮਤ ਤੋਂ ਪਾਪ ਲੈ ਜਾਣਗੇ। ਇਹ ਸੰਗਤ ਦੀ ਵਡਿਆਈ ਹੋਇਆ ਕਰਦੀ ਹੈ। ਤਾਂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਆਏ ਨੇ ਸਾਧ ਸੰਗ ਮਲ ਲਾਥੀ, ਮੈਲ ਲੈ ਜਾਂਦੀ ਹੈ। ਤੁਹਾਨੂੰ ਇੱਕ ਬਚਨ ਯਾਦ ਹੈ, ਮੇਰੇ ਖਿਆਲ ਬਿਲਾਵਲ ਰਾਗ ਦਾ ਸ਼ਬਦ ਹੈ,
ਪਿੰਗੁਲ ਪਰਬਤ ਪਾਰ ਪਰੇ ਖਲ ਚੱਤਰ ਬਕੀਤਾ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਮੇਰੇ ਪਿਆਰਿਆ ਮਿੱਤਰਾ ਸਾਧ ਸੰਗਤ ਦੀ ਮਹਿਮਾ ਸੁਣ, ਬੜੇ ਪਿਆਰੇ ਬੋਲਨੇ। ਪਿੰਗੁਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਖਲ ਮੀਂਜ ਮੂਰਖ ਹੁੰਦਾ ਹੈ, ਗੁਰੂ ਦੀ ਮਹਿਮਾ ਬਣ ਜਾਂਦੀ ਹੈ, ਸੰਗਤ ਵਿੱਚ ਆ ਕੇ ਵਿਦਵਾਨਗੀ ਮਿਲ ਜਾਂਦੀ ਹੈ। ਖਲ ਚਤੁਰ ਬਕੀਤਾ ਮੈਲ ਖੋਈ, ਅਗਲੇ ਬੋਲ ਅੰਤ ਵਿੱਚ ਜਾ ਕੇ ਆਉਣੇ ਨੇ, ਮੈਲ ਖੋਈ ਕੋਟ ਅੱਗ ਹਰੇ ਨਿਰਮਲ ਭਏ ਚੀਤਾ। ਸਾਹਿਬ ਜੀ ਕਹਿੰਦੇ ਸਾਧ ਸੰਗਤ ਵਿੱਚ ਆ ਕੇ ਮੈਲ ਮਲ ਲਾਥੀ, ਮੈਲ ਲੈ ਜਾਂਦੀ ਹੈ ਤੇ ਹਿਰਦਾ ਜਿਹੜਾ ਨਿਰਮਲ ਹੋ ਜਾਂਦਾ ਹੈ। ਪਿੰਗੁਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਅੰਦੁਲੇ ਤ੍ਰੇਪਣ ਸੂਝਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਮੈਲ ਖੋਈ ਕੋਟ ਅੱਗ ਹਰੇ ਨਿਰਮਲ ਪਏ ਚੀਤਾ, ਸਿੰਘ ਬਲਾਈ ਹੋਏ ਗਯੋ ਤਿਰਨ ਮੇਰ ਦਖੀਤਾ। ਸਿੰਘ ਜਿਹੜੇ ਤੇ ਹੰਕਾਰ ਵਿੱਚ ਸੀ ਤੇ ਗੁਰੂ ਸੰਗਤ ਵਿੱਚ ਜਦੋਂ ਆ ਜਾਂਦੇ ਉਹ ਨਿਮਰਤਾ ਵਿੱਚ ਬਣ ਜਾਂਦੇ ਨੇ, ਤੇ ਜਿਹੜੇ ਥੱਲੇ ਡਿੱਗੇ ਹੁੰਦੇ ਨੇ ਮੇਰੇ ਵਾਹਿਗੁਰੂ ਉਹਨਾਂ ਨੂੰ ਉੱਪਰ ਲੈ ਜਾਂਦਾ। ਕਮਜ਼ੋਰ ਦਿਲਾਂ ਵਾਲਿਆਂ ਨੂੰ ਦਲੇਰੀ ਮਿਲ ਜਾਂਦੀ ਹੈ, ਉਹ ਸਿੰਘ ਕੇ ਸ਼ੇਰ ਤਰ੍ਹਾਂ ਬਣ ਜਾਂਦੇ ਨੇ। ਸਿੰਘ ਬਲਾਈ ਹੋਏ ਗੇ ਉਹ ਤਰਨ ਮੇਰ ਦਖੀਤਾ, ਸ਼ਰਮ ਕਰਤੇ ਦਮ ਆਡ ਕੋ ਦੇ ਗਣੀ ਤਨੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਤਾਂ ਗਰੀਬ ਬਨਵਾਸ ਜੀ ਦੇ ਅੰਮ੍ਰਿਤ ਬਚਨ ਆਏ ਨੇ, ਸਾਧ ਸੰਗ ਮਲ ਸਗਲੀ ਖੋਤ, ਸਾਧ ਸੰਗਤ ਵਿੱਚ ਆ ਕੇ ਸਾਰੀ ਮੈਲ ਲੈ ਜਾਂਦੀ ਹੈ। ਭਗਤ ਰਵਿਦਾਸ ਜੀ ਦੇ ਅੰਮ੍ਰਿਤ ਬਚਨ ਹੈ ਜੀ, ਮਿਲ

ਕੋਈ ਜੋਰਿਓ ਸੋਈ ਸੋਈ ਫਾਟਿਓ ਝੂਠੈ ਬਣਜ ਉੱਠ ਹੀ ਗਈ ਹਟਿਓ ਕਹੋ ਰਵਿਦਾਸ ਭਇਓ ਜਬ ਲੇਖੋ ਜੋਈ ਜੋਈ ਕੀਨੋ ਸੋਈ ਸੋਈ ਦੇਖਿਓ ਸਾਧ ਸੰਗ ਇੱਕ ਸ਼ੀਸ਼ਾ ਹੈ ਇੱਥੇ ਆ ਕੇ ਜਿਵੇਂ ਸ਼ੀਸ਼ੇ ਵਿੱਚ ਦਰਪਣ ਚ ਆਪਣਾ ਰੂਪ ਨਜ਼ਰ ਆਉਂਦਾ ਜੇ ਸਾਧ ਸੰਗਤ ਵਿੱਚ ਆ ਕੇ ਆਪਣੇ ਜਨਮਾਂ ਜਨਮਾਤਰਾਂ ਦੀ ਮੈਲ ਪਾਪ ਨਜ਼ਰ ਆ ਜਾਂਦੇ ਨੇ ਅਗਿਆਨ ਦੀ ਨੀਂਦ ਖਤਮ ਹੋ ਜਾਂਦੀ ਹੈ ਪਾਪਾਂ ਦੀ ਕੀਤੀ ਹੋਈ ਕਮਾਈ ਖਤਮ ਹੋ ਜਾਂਦੀ ਹੈ ਮੈਲ ਲਹਿ ਜਾਂਦੀ ਹੈ।

ਗੱਜ ਕੇ ਆਖੋ ਜੀ ਸਤਨਾਮ ਸ਼੍ਰੀ ਕਿਰਪਾਲੂ ਦਾਤਾਰ ਜੀ, ਅੰਮ੍ਰਿਤ ਬਚਨ ਬਖਸ਼ਦੇ ਨੇ ਸਾਧਕ ਸੰਗ। ਭਲੇ ਪੁਰਸ਼ਾਂ ਦੀ ਸੰਗਤ ਕਰਨ ਦੇ ਨਾਲ, ਰੱਬ ਦੇ ਪਿਆਰਿਆਂ ਦੀ ਸੰਗਤ ਕਰਨ ਦੇ ਨਾਲ ਮਿਟਾ ਅਭਿਮਾਨ, ਮਿਟੇ ਤੋਂ ਭਾਵ ਮਿਟ ਜਾਂਦਾ, ਖਤਮ ਹੋ ਜਾਂਦਾ। ਕੀ ਜੀ ਅਭਿਮਾਨ? ਅਭਿਮਾਨ ਕੀ ਹੈ? ਹੰਕਾਰ। ਸੰਗਤ ਵਿੱਚ ਆ ਕੇ ਜੀਵ ਦੇ ਅੰਦਰ ਨਿਮਰਤਾ ਆ ਜਾਂਦੀ ਹੈ, ਹੰਕਾਰ ਆ ਜਾਂਦਾ ਹੈ। ਨਹੀਂ ਤਾਂ ਹੰਕਾਰ ਮਿਟਦਾ ਕਿੱਥੇ? ਜੇ ਮੇਰੇ ਗਰੀਬ ਬਨਵਾਸ ਸਾਹਿਬ ਜੀ ਦੇ ਅੰਮ੍ਰਿਤ ਬਚਨ ਹੈ, ਭਾਈ ਕਿਸੇ ਵਸਤੂ ਦਾ, ਕਿਸੇ ਪਦਾਰਥ ਦਾ, ਕਿਸੇ ਘਰ ਦਾ, ਚੰਦਰੇ ਸਰੀਰ ਦਾ ਵੀ ਹੰਕਾਰ ਨਾ ਕਰਿਆ ਕਰ। ਕਈ ਬੰਦਿਆਂ ਨੂੰ ਸਰੀਰ ਦਾ ਹੀ ਹੰਕਾਰ ਬਣਿਆ ਰਹਿੰਦਾ ਹੈ। ਕਬੀਰ ਸਾਹਿਬ ਜੀ ਦੇ ਅੰਮ੍ਰਿਤ ਬਚਨ ਹੈ ਜੀ, ਕਬੀਰ ਗਰ ਬਣਾ ਕੀਜੀਐ, ਨਾ ਕਰੀਏ ਹੰਕਾਰ। ਉੱਚਾ ਦੇਖ ਆਵਾਸ, ਉੱਚੇ ਮਹੱਲਾਂ ਦਾ ਹੰਕਾਰ ਨਹੀਂ ਹੈ। ਕਿਉਂ?

ਹੁਣ ਤੇ ਪੰਜਾਬ ਪਿੰਡਾਂ ਥਾਵਾਂ ਤੇ ਪੱਕੀਆਂ ਦੀਆਂ ਜਗ੍ਹਾ ਬਣ ਗਈਆਂ ਨੇ, ਪਹਿਲਾਂ ਤੇ ਘਾਹ ਹੀ ਹੁੰਦਾ ਸੀ ਨਾ, ਸੰਸਕਾਰ ਕੀਤਾ ਸੋਹਣ ਭਾਦਰੋ ਦਾ ਮੀਂਹ ਪਿਆ, ਨਾਮੋ ਨਿਸ਼ਾਨ ਮਿੱਟ ਜਾਂਦਾ ਸੀ, ਕਾਹਦਾ ਹੰਕਾਰ ਕਰਦਾ ਹੈ। ਕਬੀਰ ਗਰਬਣਾ ਕੀਜੀਏ ਰੰਕ ਨਾ ਹੱਸੀਏ ਕੋਏ, ਕਿਧਰੇ ਗਰੀਬਾਂ ਵੱਲੇ ਵੇਖ ਕੇ ਹੱਸਿਆ ਨਾ ਕਰ ਵੀ ਮੇਰੇ ਕੋਲ ਚਾਰ ਕੌਡੀਆਂ ਨੇ, ਰੱਬ ਦੀ ਕੁਦਰਤ ਦਾ ਪਤਾ ਨਹੀਂ ਹੁੰਦਾ। ਕਬੀਰ ਗਰਬਣਾ ਕੀਜੀਏ ਰੰਕ ਨਾ ਹੱਸੀਏ ਕੋਏ, ਅਜੈ ਸੋ ਨਾਓ ਸਮੁੰਦਰ ਮੈਂ ਕਿਆ ਜਾਣੋ ਕਿਆ, ਕੀ ਜਾਣਦਾ ਗਾ ਕੀ ਹੋ ਜਾਣਾ ਹੈ। ਸੰਗਤ ਵਿੱਚ ਆ ਕੇ ਹੀ ਤੇ ਹੰਕਾਰ ਮਿੱਟਦਾ ਜੇ, ਜਿਵੇਂ ਜਿਵੇਂ ਬਾਣੀ ਪੜੇਗਾ, ਜਿਵੇਂ ਜਿਵੇਂ ਬਾਣੀ ਸੁਣੇਗਾ, ਤਿਵੇਂ ਤਿਵੇਂ ਹੰਕਾਰ ਖਤਮ ਹੋ ਜਾਵੇਗਾ, ਅੰਦਰ ਨਿਮਰਤ ਆਵੇਗੀ। ਕਬੀਰ ਗਰਬਣਾ ਕੀਜੀਏ ਚਾਮ, ਕੱਚੇ ਨੂੰ ਕੰਨਾ ਚਾਮ ਚੰਮ, ਲਪੇਟੇ ਹਾੜ ਆ ਸਰੀਰ ਦੇ ਉੱਤੇ ਕੀ ਲਪੇਟਿਆ ਜੇ, ਚੰਮ ਹੈ ਨਾ, ਵਿੱਚ ਹੱਡੀਆਂ ਨੇ, ਵਿੱਚ ਮਿੱਝ ਵੀ ਭਰੀ ਹੋਈ ਹੈ। ਇੱਕ ਬੋਲ ਹੋਰ ਵੀ ਆਉਂਦਾ ਗਾਥੇ ਦਾ, ਪਹਿਲਾਂ ਉਧਰ ਚੱਲੀਏ। ਕਰਪੂਰ ਬਹੁਪ ਸੁਗੰਧਾ ਪਰਸ ਮਾਨੁੱਖ ਦੇਹ ਮਲੀਨ ਮਜਾ ਰੁਦਰ ਦੁਰਗੰਧਾ, ਨਾਨਕ ਅਥ ਗਰਬੇਣ ਅਗਿਆਨ ਨੋ। ਸਰੀਰ ਨੂੰ ਸੁਗੰਧੀਆਂ ਲੱਗਦੀਆਂ ਨੇ, ਕਰਪੂਰ ਬਹੁਪ ਸੁਗੰਧਾ ਪਰਸ ਮਨੁੱਖ ਦੇਹ ਮਲੀਨ, ਤੇ ਜਦੋਂ ਮਨੁੱਖ ਨੂੰ ਛੋਹਦੀਆਂ ਨੇ ਉਹ ਮਲੀਨ ਹੋ ਜਾਂਦੀਆਂ ਨੇ। ਇਹਦੇ ਵਿੱਚ ਹੈ ਕੀ ਹੈ, ਮਿੱਝ ਹੈ, ਹੱਡੀਆਂ ਨੇ, ਖੂਨ ਹੈ, ਤੇ ਫਿਰ ਹੰਕਾਰ ਕਾਹਦਾ ਹੈ। ਕਬੀਰ ਗਰਬਣਾ ਕੀਜੀਏ ਚਾਮ ਲਪੇਟੇ ਹਾੜ, ਹੈਵਰ ਉਪਰ ਛਤਰ ਤਰ, ਜਿਹੜੇ ਘੋੜਿਆਂ ਤੇ ਚੜਦੇ ਸਨ, ਸਿਰਾਂ ਤੇ ਛਤਰ ਝੁੱਲਦੇ ਸਨ, ਤਾਂ ਬਾਬਾ ਜੀ ਕਹਿੰਦੇ ਨੇ ਉਹ ਧਰਤੀ ਵਿੱਚ ਗੱਡੇ ਗਏ। ਚਾਮ ਲਪੇਟੇ ਹਾੜ, ਹੈਵਰ ਉਪਰ ਛਤਰ ਤਰ, ਤੇ ਫੁੰਨ ਧਰਨੀ ਗਾਡ। ਬਾਬਾ ਫਰੀਦ ਸਾਹਿਬ ਜੀ ਨੇ ਤੇ ਹੋਰ ਕਮਾਲ ਦੇ ਬਚਨ ਕਰ ਦਿੱਤੇ ਨੇ, ਫਰੀਦਾ ਇੱਟ ਸਰਾਣੇ, ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਇੱਟ ਸਰਾਣੇ। ਸਰਾਣਾ ਮੈਨੂੰ ਵਧੀਆ ਚਾਹੀਦਾ, ਮੇਰੇ ਵਰਗਾ ਕਹਿ ਦਿੰਦਾ, ਪਰ ਇੱਟ ਦਾ ਸਰਾਣਾ ਮਿਲ ਜਾਣਾ, ਸੂਫੀ ਦਰਵੇਸ਼ ਕਹਿੰਦੇ ਨੇ, ਉਹ ਇੱਟ ਦਾ ਸਰਾਣਾ ਜਿਹੜਾ ਹੈ ਨਾ, ਉਹ ਫਿਰ ਓਦਾਂ ਹੀ ਰਹਿਣਾ ਹੈ। ਆਪਣੇ ਮਤ ਮੁਤਾਬਕ ਕਹਿ ਰਹੇ ਨੇ, ਸੋਵੇਗਾ ਕਿੱਥੇ, ਸੋਹਣਾ ਬੈੱਡ ਨਹੀਂ ਮਿਲਣਾ, ਸੋਹਣੀ ਵਿਛਾਈ ਨਹੀਂ ਉਹ ਮਿਲਣੀ, ਧਰਤੀ ਪੁੱਟੀ ਜਾਣੀ। ਉਹ ਸਾਡੇ ਤ੍ਰੈ ਮਣ ਦਿਓਹਰੀ, ਸਾਡੇ ਤ੍ਰੈ ਮਣ ਦਿਓਰੀ ਦੇ ਸਰੀਰ ਦੇ ਹਿਸਾਬ ਦੇ ਨਾਲ ਘਣੀ ਤੇ ਪੌਣੇ ਚਾਰ, ਜੇ ਜ਼ਿਆਦਾ ਲੰਬਾ ਹੋਵੇਗਾ ਤੇ ਪੌਣੇ ਕੁ ਚਾਰ, ਇੱਥੋਂ ਹੱਥ ਮਿਣਿਆ ਜਾਣਾ ਹੈ, ਇਹਦੋਂ ਵੱਧ ਕੇ ਕੋਈ ਨਹੀਂ। ਹੂੰ ਧਰਤੀ ਪੱਟੀ ਜਾਣੀ, ਹੂੰ ਉਸ ਧਰਤੀ ਨੂੰ ਪੱਟ ਕੇ ਤੇਰੇ ਇਹ ਸਿਰ ਥੱਲੇ ਇੱਟ ਦਾ ਸਰਾਣਾ ਰੱਖ ਦੇਣਾ ਈ, ਤੇ ਉਸ ਜਗ੍ਹਾ ਤੇ ਤੈਨੂੰ ਪਾ ਦੇਣਾ ਈ, ਫਿਰ ਤੇਰੇ ਉੱਤੇ ਮਿੱਟੀ ਪੈ ਜਾਣੀ ਊ, ਤੇ ਤੇਰੇ ਸਰੀਰ ਚੋ ਕਿਰਮ ਪੈਦਾ ਹੋ ਜਾਣੇ। ਆਖੋ ਸਤਨਾਮ ਸ਼੍ਰੀ, ਸੰਗਤ ਵਿੱਚ ਆ ਕੇ ਹੰਕਾਰ ਖਤਮ ਹੋ ਜਾਂਦਾ ਹੈ, ਮਿੱਟੀ ਪੱਟੀ ਗਈ ਹੈ, ਇੱਟ ਦਾ ਸਰਾਣਾ ਰੱਖਿਆ ਗਿਆ ਜੇ, ਤੇ ਸਰੀਰ ਚੋਂ ਫਿਰ ਇੱਕ ਪਾਸੇ। ਕਈ ਵਾਰ ਬੰਦਾ ਕਹਿੰਦਾ ਜੀ ਮੈਂ ਸੁੱਤਾ ਸੁੱਤਾ ਮੇਰੀ ਬਾਂਹ ਥੱਕ ਗਈ ਆ, ਮੇਰੀ ਦਰਦੋਂ ਲੱਗ ਪੈਂਦੀ ਹੈ, ਤੇ ਸੂਫੀ ਦਰਵੇਸ਼ ਕਹਿੰਦੇ ਸਾਲਾਂ ਬੱਧੀ ਵਰਿਆਂ ਬੱਧੀ ਇੱਕੋ ਪਾਸੇ ਹੀ ਸੁੱਤਾ ਰਹਿਣਾ ਈ, ਤੇ ਇਸੇ ਸਰੀਰ ਚੋਂ ਕਿਰਮ ਪੈਦਾ ਹੋ ਜਾਣੇ ਨੇ, ਉਹਨਾਂ ਕਿਰਮਾਂ ਨੇ ਤੇਰਾ ਹੀ ਮਾਸ ਤੋੜ ਤੋੜ ਕੇ ਖਾਈ ਜਾਣਾ ਹੈ, ਤੇ ਜਦੋਂ ਸਾਰਾ ਮਾਸ ਉਹ ਤੋੜ ਤੋੜ ਕੇ ਖਾ ਗਏ ਤੇ ਫਿਰ ਮਿੱਟੀ ਵਿੱਚ ਮਿਲ ਜਾਣਾ ਹੈ। ਫਰੀਦਾ ਇੱਟ ਸਰਾਣੇ, ਭੋਏ ਭੋਏ ਧਰਤੀ ਭੋਏ ਸਵਣ, ਕੀੜਾ ਲੜਿਓ ਮਾਸ ਕੇ ਤੜਿਆ ਜੁਗ ਵਾਪਰ, ਇਕਤ ਪਿਆ ਪਾਸ, ਇੱਕ ਪਾਸੇ ਪਏ ਰਹਿਣੇ ਜੁਗ ਗੁਜਰ ਜਾਣੇ ਨੇ। ਤਾਂ ਮਹਾਰਾਜ ਕਹਿੰਦੇ ਸਾਧ ਸੰਗਤ ਵਿੱਚ ਆ ਕੇ ਹੰਕਾਰ ਮਿੱਟ ਜਾਂਦਾ ਹੈ, ਫਿਰ ਨਿਮਰਤਾ ਆ ਜਾਂਦੀ ਹੈ। ਹਉ ਤੇ ਸਵਿਟੋ ਵਾਰਿਆ, ਭਾਈ ਗੁਰਦਾਸ ਸਾਹਿਬ ਜੀ ਦੀ ਪੌੜੀ ਪੜੀਏ, ਹਉ ਤੇ ਸਵਿਟੋ ਵਾਰਿਆ, ਹੁੰਦਾ ਤਾਣ ਜੋ ਹੋਏ ਨਿਮਾਣਾ, ਹਉ ਤੇ ਸਵਿਟੋ ਵਾਰਿਆ, ਛੱਡ ਸਿਆਣਾ, ਬੜਾ ਔਖਾ ਜੇ ਹੋਏ ਈ ਆਣਾ, ਹਉ ਤੇ ਸਵਿਟੋ ਵਾਰਿਆ, ਚੱਲਣ ਜਾਣ ਚੱਲਣ, ਹਾਂਜੀ ਚੱਲਣ ਜਾਣ ਹੋਏ ਮਿਹਮਾਣਾ। ਕਹਿੰਦੇ ਉਹ ਤੋਂ ਸਦਕੇ ਜਾਈਏ ਜਿਹੜਾ ਇਸ ਮਾਤ ਲੋਕ ਵਿੱਚ ਕਹਿੰਦਾ ਜੀ ਚਲੇ ਜਾਣਾ,
ਪ੍ਰਾਹੁਣਾ ਆਇਆ, ਰਾਤ ਕੱਟਣੀ ਆ, ਸਵੇਰੇ ਚਲੇ ਜਾਣਾ, ਉਮਰ ਰੂਪੀ ਰਾਤ ਕੱਟਣੀ ਹੈ, ਅਗਲਾ ਦਿਨ ਚੜ ਜਾਣਾ ਤੇ ਤੁਰ ਜਾਣਾ ਹੈ, ਉਹਦੇ ਤੋਂ ਸਦਕੇ ਜਾਈਏ ਤੇ ਜਿਹੜਾ ਪ੍ਰਾਹੁਣਾ ਆਵੇ ਉਹ ਕਿਸੇ ਦੇ ਘਰ ਵਿੱਚ ਆ ਕੇ ਹੰਕਾਰ ਥੋੜੀ ਕਰਦਾ, ਉਹ ਮੇਰੀ ਮੇਰੀ ਨਹੀਂ ਕਰਦਾ, ਉਹ ਕਹਿੰਦਾ ਮੈਂ ਤੇ ਅੱਜ ਦੀ ਰਾਤ ਕੱਟਣੀ ਅਗਲੇ ਦਿਨ ਨੂੰ ਤੁਰ ਜਾਣਾ ਹੈ, ਉਹਨੇ ਹੰਕਾਰ ਕਾਹਦਾ ਕਰਨਾ ਹੈ। ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਹੜਾ ਸਮਝ ਲੈਂਦਾ ਹੈ ਨਾ ਮੈਂ ਮਹਿਮਾਨ ਹਾਂ ਪ੍ਰਾਹੁਣਾ ਹਾਂ, ਉਹ ਹੰਕਾਰ ਨਹੀਂ ਕਰਦਾ। ਉਹਦੇ ਸੁਰਤ ਵਿੱਚ ਬਾਣੀ ਜੇ ਜੈਸੇ ਰਹਿਣ ਪ੍ਰਾਹੁਣੇ ਉੱਠ ਚੱਲ ਸਾ ਪ੍ਰਭਾਤ, ਹਉ ਤੇ ਸਵਿੱਟੋਂ ਵਾਰਿਆ ਚੱਲਣ ਜਾਣ ਜਾਣੇ ਮਹਿਮਾਨ, ਹਉ ਤੇ ਸਵਿੱਟੋਂ ਵਾਰਿਆ ਖਸਮੈ ਦਾ ਭਾਵੈ ਜਿਸ ਭਾਣਾ। ਜਿਹਨੂੰ ਭਾਣਾ ਮਿੱਠਾ ਲੱਗਦਾ ਹੈ, ਤਾਂ ਗਰੀਬ ਨਿਵਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ, ਸਾਧ ਕਾ ਸੰਗ ਮਿਟੈ ਅਭਿਮਾਨ, ਹੰਕਾਰ ਮਿਟ ਜਾਂਦਾ ਹੈ, ਗੁਰੂ ਦੀ ਰਹਿਮਤ ਵਰਤਦੀ ਹੈ। ਫਿਰ ਸਾਧ ਸੰਗਤ ਭਲੇ ਪੁਰਸ਼ਾਂ ਦੀ ਸੰਗਤ ਵਿੱਚ ਕੀ ਹੁੰਦਾ ਜੇ ਸੋ ਗਿਆਨ, ਸੋ ਸ੍ਰੇਸ਼ਟ ਗਿਆਨ, ਜਿਹੜਾ ਗੁਰੂ ਸ਼ਬਦ ਦਾ ਗਿਆਨ ਜਿਹੜਾ ਹੈ, ਬਾਹਰਲਾ ਕਿਤਾਬਾਂ ਦਾ ਗਿਆਨ ਨਹੀਂ ਹੈ, ਉਹ ਗੁਰੂ ਦਾ ਗਿਆਨ ਜਿਹੜਾ ਅੰਦਰੋਂ ਫੁੱਟ ਫੁੱਟ ਕੇ ਬਾਹਰ ਨਿਕਲਦਾ ਹੈ ਉਹ ਸ਼ਬਦ ਦਾ ਗਿਆਨ ਹੈ, ਬਾਹਰਲਾ ਗਿਆਨ ਕੁਝ ਹੋਰ ਹੈ। ਗੁਰੂ ਸ਼ਬਦ ਦਾ ਅੰਦਰੋਂ ਗਿਆਨ ਜਦੋਂ ਆਉਂਦਾ ਹੈ ਨਾ, ਫਿਰ ਉਸ ਗਿਆਨ ਵਿੱਚ ਜਿਹੜੇ ਸ਼ਬਦ ਨਿਕਲਦੇ ਨੇ ਉਹ ਬਾਣੀ ਦਾ ਰੂਪ ਬਣ ਗਏ। ਤੁਸੀਂ ਦੱਸੋ ਰਵਿਦਾਸ ਜੀ ਨੇ ਕਿੱਥੋਂ ਜਾ ਕੇ ਪੜ੍ਹਾਈ ਕੀਤੀ ਸੀ, ਕਬੀਰ ਸਾਹਿਬ ਜੀ ਨੇ ਕਿੱਥੋਂ ਜਾ ਕੇ ਪੜ੍ਹਾਈ ਕੀਤੀ ਸੀ, ਤੁਹਾਡੇ ਕੋਲ ਇਤਿਹਾਸ ਪਿਆ ਹੈ, ਮਿਥਿਹਾਸ ਨਹੀਂ ਹੈ, ਪਰ ਉਹਨਾਂ ਨੇ ਜਦੋਂ ਸ਼ਬਦ ਦੀ ਕਮਾਈ ਕਰ ਲਈ ਨਾ ਤੇ ਉਹਨਾਂ ਸ਼ਬਦਾਂ ਦੇ ਵਿੱਚੋਂ ਗਿਆਨ ਐਸਾ ਨਿਕਲ ਆਇਆ ਤੇ ਜਿਹੜੇ ਬੜੇ ਬੜੇ ਵਿਦਵਾਨ ਪੜ੍ਹੇ ਹੋਏ ਨੇ ਉਹ ਸ਼ਬਦਾਂ ਦਾ ਗਿਆਨ ਪ੍ਰਾਪਤ ਹੀ ਨਹੀਂ ਹੋ ਰਿਹਾ ਪੜ੍ਹਿਆ ਲਿਖਿਆ ਤੋਂ, ਗੋਝ ਭਰਿਆ ਗਿਆਨ ਹੈ। ਮਹਾਰਾਜ ਕਹਿੰਦੇ ਸ੍ਰੇਸ਼ਟ ਗਿਆਨ ਹੈ ਉਹ ਗੁਰੂ ਤੋਂ ਸਾਧ ਸੰਗਤ ਵਿੱਚ ਆ ਕੇ ਮਿਲ ਜਾਂਦਾ ਹੈ। ਸਾਧ ਕੈ ਸੰਗ ਬੁੱਝੈ ਪ੍ਰਭ ਨੇਰਾ, ਸਾਧ ਕੈ ਸੰਗ ਬੁੱਝੈ ਪ੍ਰਭ ਨੇਰਾ, ਸਾਧ ਸੰਗ ਸਭ ਹੋ ਤਨ ਬੇਰਾ। ਭਲੇ ਪੁਰਸ਼ਾਂ ਦੀ ਸੰਗਤ ਕਰਨ ਕਰਕੇ, ਰੱਬ ਦੇ ਪਿਆਰਿਆਂ ਦਾ ਸੰਗ ਕਰਨ ਦੇ ਨਾਲ ਬੁੱਝੈ ਸਮਝ ਆ ਜਾਂਦੀ ਹੈ, ਕਾਹਦੀ, ਪ੍ਰਭ ਮੇਰਾ ਪਿਆਰਾ ਨੇਰਾ, ਮੇਰਾ ਪ੍ਰਭੂ ਪਿਆਰਾ ਨੇੜੇ ਹੈ, ਮੇਰੇ ਕੋਲ ਹੈ। ਗੁਰੂ ਸਵਾਰੀ ਸੰਗਤ ਜੀ ਆਖੋ ਗੱਜ ਕੇ ਸਤਨਾਮ ਸ਼੍ਰੀ ਭਗਤ ਸਾਹਿਬ, ਭਗਤ ਰਵਿਦਾਸ ਜੀ ਦਾ ਸ਼ਬਦ ਆਉਂਦਾ ਹੈ, ਸੁਰ ਠਰਾਗ ਦੀ ਭਗਤ ਬਾਣੀ ਹੈ, ਬਚਨ ਕੀ ਆਏ ਨੇ, ਸਾਧ ਕੈ ਸੰਗ ਬੁੱਝੈ ਪ੍ਰਭ ਨੇਰਾ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ, ਅਨਲ ਅਗਮ ਜੈਸੇ ਲਹਿਰ ਮੈਂ ਓਦ, ਜਲ ਕੇਵਲ ਜਲ ਮਾਹੀ ਮਾਧਵੇ। ਕਿਆ ਕਹੀ ਹੈ ਭ੍ਰਮ ਐਸਾ, ਜੈਸਾ ਮੰਨਿਆ ਹੋਏ ਨਾ ਐਸਾ, ਨਿਰਪਤੇਕ ਸਿੰਘਾਸਣ ਸੋਇਆ, ਸੁਪਨੇ ਭਇਆ ਭਿਖਾਰੀ, ਅਛਤ ਰਾਜ ਬਿਸ਼ਰਤ ਦੁੱਖ ਪਾਇਆ, ਸੋਗਤ ਭਈ ਹਮਾਰੀ, ਰਾਜ ਭੁਯੰਗ ਪ੍ਰਸੰਗ ਜੈਸੇ ਹੈ ਹੈ, ਅਵਕਸ਼ ਮਰਮ ਜਨਾਇਆ, ਅਨਕ ਕਟਕ ਜੈਸੇ ਭੂਲ ਪਰੇ, ਅਵ ਕਹਿਤੇ ਕਹਿਣ ਨ ਆਇਆ, ਸਰਵੇ ਏਕਾ ਨੇਕੈ ਸਵਾਮੀ, ਸਭ ਕਟ ਭੋਗ ਵੈ ਸੋਈ, ਕਹਿ ਰਵਿਦਾਸ ਹਾਥ ਪੈ ਨੀਰੈ, ਸਹਿਜੇ ਹੋਏ ਸੋ ਹੋਈ। ਹੁਣ ਸਮਝ ਆ ਗਈ, ਬੁੱਝਿਆ ਗਿਆ, ਪਤਾ ਲੱਗ ਗਿਆ ਸ਼ਬਦ ਬਾਰੇ, ਉਹ ਪਰਮਾਤਮਾ ਮੇਰੇ ਸਦਾ ਹੀ ਅੰਗ ਸੰਗ ਹੈ, ਮੇਰੇ ਕੋਲ ਹੈ ਨਬੇਰਾ। ਉਹ ਸਤਿਗੁਰੂ ਜੀ ਪੂਰਾ ਨਿਆਉ ਕਰਦਾ, ਪੂਰਾ ਨਿਆਉ ਕਰੇ ਕਰਤਾਰ, ਉਹਦੇ ਘਰ ਵਿੱਚ ਸਾਧ ਸੰਗਤ ਚ ਆ ਕੇ ਸੋਝੀ ਆ ਜਾਂਦੀ ਹੈ ਵੀ ਮੇਰਾ ਕਰਤਾਰ ਦੇ ਘਰ ਵਿੱਚ ਪੂਰਾ ਨਿਆਂ ਹੁੰਦਾ ਹੈ।

प्यारे बचन है जी, भले पुरशां दी संगत करन दा सदका, रब दे प्यारियां दी संगत नाल पाए नाम रतन। रतन वाचक जिहड़ा हिंदी दा शब्द है ते इहदा अर्थ बनदा जवाहर, यह अरबी का अर्थ बन जाता है जवाहर। जिवें जवारा दे विच सोने दे विच, ते जवार का अर्थ बनता हीरा, मूंगा, पुखराज, नीलम, यह अगे तो अगे पत्थर बने ने, इन्हां दे नाम पै गए ने। ते जिवें एक सोहना गहना बनता जे, ते उस गहने दे विच हीरा मूंगा कोई जतन जड़िया जावे तां उहदी शोभा जिहड़ी है उह दुगणी ते चौगणी हो जाती है। ਤਾਂ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੇਰਾ ਹਿਰਦਾ ਕੰਚਨ ਵਰਗਾ ਬਣ ਜਾਵੇ, ਸੋਨਾ ਬਣ ਜਾਵੇ। ਤੇ ਜਿਹੜਾ ਗੁਰੂ ਦਾ ਨਾਮ ਹੈ ਨਾ, ਇਹ ਵਿੱਚ ਰਤਨ ਹੀਰਾ ਜੜਿਆ ਜਾਵੇ। ਤੋ ਸਾਣੇ ਅੰਮ੍ਰਿਤ ਵੇਲੇ ਬਚਨ ਪੜ੍ਹੇ ਜੇ, ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ, ਸ਼ਬਦ ਰਤਨ ਜਿੱਤ ਮਨ ਲੱਗ, ਇਹੋ ਹੋਵਾ ਸਮਾਓ, ਸ਼ਬਦ ਸੇਤੀ ਮਨ ਮਿਲਿਆ, ਸੱਚਾ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ, ਗੁਰ ਕਾ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਓ। ਭਗਤ ਭੀਖਣ ਸਾਹਿਬ ਜੀ ਦੇ ਬੋਲ ਬੜੇ ਪਿਆਰੇ ਨੇ, ਕਹਿੰਦੇ ਐਸਾ ਨਾਮ ਰਤਨ। ਇੱਕ ਗੱਲ ਦਾ ਤੁਹਾਨੂੰ ਹੋਰ ਪਤਾ ਹੈ, ਹੀਰਾ ਮੂੰਗਾ ਰਤਨ ਜਵਾਹਰ ਆਦਿਕ ਉਹਦਾ ਮੁੱਲ ਪੈਂਦਾ ਜਾਂ ਨਹੀਂ ਪੈਂਦਾ? ਹਾਂਜੀ ਬੋਲੋ, ਮੁੱਲ ਬੋਲਦੇ ਕਿਉਂ ਨਹੀਂ ਪੈਂਦਾ ਨਾ, ਮਹਿੰਗੇ ਤੋਂ ਮਹਿੰਗਾ ਮੁੱਲ ਪੈ ਜਾਏਗਾ ਨਾ। ਪਰ ਇੱਕ ਗੱਲ ਜ਼ਰੂਰੀ ਹੈ, ਜਿਹੜਾ ਮੇਰਾ ਗੁਰੂ ਦਾ ਸ਼ਬਦ ਰਤਨ ਹੈ ਨਾ, ਇਹਦਾ ਕਦੇ ਵੀ ਮੁੱਲ ਨਹੀਂ ਜੇ ਪੈ ਸਕਦਾ। ਤਾਂ ਮਹਾਰਾਜ ਕਹਿੰਦੇ ਐਸਾ ਨਾਮ ਰਤਨ ਨਿਰਮੋਲਕ, ਨਿਰਮੋਲਕ ਸ਼ਬਦ ਆਖਿਆ, ਨਿਰਮੋਲਕ ਤੋਂ ਭਾਵ ਕੀ ਹੈ, ਇਹਦਾ ਮੁੱਲ ਕੋਈ ਪੈ ਹੀ ਨਹੀਂ ਸਕਦਾ। ਤੁਸੀਂ ਸਿਆਣੇ ਬੈਠੇ ਹੋ, ਸਾਈ ਨਾਮ ਅਮੋਲ ਕੀਮਨਾ ਕੋਈ ਜਾਣ ਦੋ, ਐਸਾ ਨਾਮ ਰਤਨ ਨਿਰਮੋਲਕ, ਪੁੰਨ ਪਦਾਰਥ ਪਾਇਆ, ਅਨਕ ਜਤਨ ਕਰ ਹਿਰਦੈ ਰਾਖਿਆ, ਰਤਨ ਨਾ ਛਪੈ ਛਪਾਇਆ, ਹਰ ਗੁਣ ਕਹਿਤੇ ਕਹਿਣ ਨਾ ਜਾਈ, ਜੈਸੇ ਗੁੰਗੇ ਕੀ ਮਠਿਆਈ, ਰਸਨਾ ਰਮਤ ਸੁਣਤ ਸੁਖ ਸਰਵਣ ਚਿਤ ਚੇਤੇ ਸੁਖ ਹੋਈ, ਕਹੋ ਭੂਖਣ ਦੋਏ ਨੈਣ ਸੰਤੋਖੇ, ਜਹ ਦੇਖਾਂ ਤਹਿ ਸੋਈ। ਇਨਾਮ ਰਤਨ ਹੈ, ਮਨੁੱਖਾ ਜਨਮ ਵੀ ਰਤਨ ਹੈ। ਇਸ ਕਰਕੇ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ, ਸੋਢੀ ਸੁਲਤਾਨ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਬੜੇ ਪਿਆਰੇ ਸਾਨੂੰ ਪ੍ਰਾਪਤ ਹੁੰਦੇ ਨੇ। ਜੈਤ ਸ੍ਰੀ ਰਾਗ ਤੁਸੀਂ ਪੜ੍ਹਦੇ ਹੋ ਨਾ, ਤੇ ਜੈਤ ਸ੍ਰੀ ਰਾਗ ਵਿੱਚ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਆਉਂਦੇ ਨੇ। ਧਿਆਨ ਦਿਓ, ਇੱਕ ਵਾਰ ਆਖੋਗੇ ਜੀ ਸਤਨਾਮ ਸ਼੍ਰੇ, ਸ਼ਬਦ ਵੱਲੇ ਆ ਜਾਓ, ਮੇਰੇ ਹੀਰੇ ਰਤਨ ਨਾਮ ਹਰ ਵਸਿਆ, ਗੁਰ ਹੱਥ ਧਰਿਓ ਮੇਰੇ ਮਥਾ। ਦੇਖੋ ਮਿਲ ਗਿਆ ਨਾ ਨਾਮ, ਗੁਰੂ ਨੇ ਕਿਰਪਾ ਕੀਤੀ ਹੈ।

ਪਥ ਤਿਨ ਸਾਧੂ ਚਰਨ ਨ ਸੇਵੇ ਕਬੂ ਤਿਨ ਸਭ ਜਨਮ ਅਕਥ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲਿਓ ਜਨਮ ਸਨਥ ਮੌਕੋ ਕੀ ਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗੰਗ ਨਥ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚਾਲਹਿ ਮਾਰਗ ਪੰਥ ਹਮ ਅੰਧਲੇ ਕੋ ਗੁਰ ਅੰਚਲ ਦੀ ਜੈ ਜਣ ਨਾਨਕ ਚਲਹਿ ਮਿਲੰਥ ਗੁਰੂ ਕੀ ਬਾਣੀ ਗਿਆਨ ਕਰਵਾਉਂਦੀ ਹੈ ਨਾਮ ਰਤਨ ਪ੍ਰਾਪਤ ਹੋਇਆ ਇਕ ਉਪਰ ਜਤਨ ਫਿਰ ਇੱਕੋ ਹੀ ਜਤਨ ਹੁੰਦਾ ਹੈ ਗੁਰੂ ਦੀ ਪ੍ਰਾਪਤੀ ਹੋ ਜਾਵੇ ਮਨ ਵਸ ਆ ਜਾਵੇ ਸਾਧ ਕੀ ਮਹਿਮਾ ਵਰਣੈ ਕੌਣ ਪਰਾਨੀ ਨਾਨਕ ਸਾਧ ਕੀ ਸੋਭਾ ਪ੍ਰਭ ਮਹੇ ਸਮਾਨੀ ਵੀ ਜਿਹੜੇ ਰੱਬ ਦੇ ਪਿਆਰੇ ਨੇ ਗੁਰਸਿੱਖ ਨੇ ਭਲੇ ਪੁਰਸ਼ ਨੇ ਉਹਨਾਂ ਦੀ ਮਹਿਮਾ ਵਰਣਨ ਨਹੀਂ ਕੀਤੀ ਜਾਂਦੀ ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਾ ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੀ ਉਹ ਪ੍ਰਭੂ ਦੇ ਵਿੱਚ ਹੀ ਸਮਾ ਜਾਂਦੇ ਨੇ ਤੇ ਜਦੋਂ ਉਹਦਾ ਰੂਪ ਹੋ ਜਾਂਦੇ ਫਿਰ ਉਹਨਾਂ ਦੀ ਸੋਭਾ ਵੀ ਵੱਡੀ ਬਣ ਜਾਂਦੀ ਹੈ।

ਗੁਰੂ ਸਵਾਰੀ ਸੰਗਤ ਜੀ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਸਮੂਹ ਸੰਗਤਾਂ ਦੂਰੋਂ ਨੇੜਿਓਂ ਚੱਲ ਕੇ ਗੁਰੂ ਦਰਬਾਰ ਦੀਆਂ ਰੋਜ਼ਾਨਾ ਹਾਜ਼ਰੀਆਂ ਭਰਨ ਵਾਲੇ ਸਭ ਦੀਆਂ ਹਾਜ਼ਰੀਆਂ ਪ੍ਰਵਾਨ, ਗੁਰੂ ਕਿਰਪਾ ਕਰੇ ਭੁੱਲਾਂ ਦੀਆਂ ਮਾਫੀਆਂ, ਗੱਜ ਕੇ ਆਖੋ ਸਰਬੱਤ ਦਾ ਸਰਬੱਤ ਦਾ ਸਰਬੱਤ ਦਾ ਨਾਨਕ ਨਾਮ ਤੇਰੇ ਪਹਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਰਾਮ

ਕਹਿ ਨਾਨਕ ਸੱਚੇ ਸਾਹਿਬ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੀਰਾ, ਕਰ ਸ਼ਾਂਤ ਸੁਖ ਮਨ ਆਏ ਵਸੇ।

ਵਾਜੇ ਪੰਚ ਸਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸਬਦ ਵਾਜੇ। ਪੰਚ ਦੂਤ ਤੁਧ ਵਸ ਕੀਤੇ, ਤੁਰ ਕਰਮ ਪਾਇਆ ਤੁਧ ਜਿਨ ਕਾ, ਕਹਿ ਨਾਨਕ ਤੈ ਸੁਖ ਹੋਵਾ, ਅਨੰਦ ਸੁਣੋ ਵੱਡ ਭਾਗੀ ਹੋ।

ਵਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਏ, ਅਰਜਨ ਹਰਗੋਬਿੰਦ ਨੋ ਸਿਮਰਾਓ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਘਰ ਨਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਦਸਾਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ, ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ।

ਜਾਦੇ 40 ਮੁਕਤੇ ਸਮੂਹ ਸੰਗਤਾਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਆਪ ਜੀ ਦਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਜੰਡਾਂ ਨਾਲ ਬੰਨ ਕੇ ਸਾੜੇ ਗਏ ਦੇਗਾਂ ਵਿੱਚ ਉਬਾਲੇ ਗਏ ਪੁੱਠੀਆਂ ਖੱਲਾਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਨਾ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ

ਰਾਖਾ ਹੀ ਅਕਾਲ ਪੁਰਖ ਵਾਹਿਗੁਰੂ। ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੇ ਮਾਣ, ਨਿਤਾਣਿਓ ਕੇ ਤਾਣ, ਨਿਓਟਿਓ ਕੀ ਓਟ, ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਹੋ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ। ਧੰਨ ਹੋ ਕਲਗੀਧਰ ਸਵਾਮੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਹੋ ਦੀਨ ਦੁਨੀ ਕੇਵਾਲੀ ਭਗਤ ਵਿਸ਼ਲ ਕਿਰਪਾ ਨਿਧਾਨ ਦਿਆਲੂ ਕਿਰਪਾਲੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਸੱਚੇ ਪਾਤਸ਼ਾਹ ਆਪ ਜੀਆਂ ਨੇ ਅਪਾਰ ਕਿਰਪਾ ਮਿਹਰਾਮਤ ਕੀਤੀ। ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾ ਅੰਦਰ ਨਿਤਨੇਮ ਦੀ ਸਮਾਪਤੀ ਉਪਰੰਤ ਸੰਗਤੀ ਰੂਪ ਵਿੱਚ ਵਾਹਿਗੁਰੂ ਗੁਰਮੰਤਰ ਜਾਪ ਆਸਾ ਕੀ ਵਾਰ ਦੇ ਕੀਰਤਨ ਲੜੀ ਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ ਜੀ। ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਿਸ਼ ਕਰਨੀ, ਅਗਾਂਹ ਵਾਸਤੇ ਸਮੱਤ ਬਖਸ਼ਣੀ, ਦਰ ਤੇ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਜੀ। ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ, ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਣੇ, ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਮਿਹਰਬਾਨ ਸਤਿਗੁਰੂ ਜੀ ਆਪ ਜੀਆਂ ਦੀ ਦਰ ਕਰਦੇ ਪ੍ਰੀਤਵਾਨ ਸੇਵਕ ਪਰਿਵਾਰਾਂ ਵੱਲੋਂ ਇਲਾਕਾ ਬਰਨਾਲਾ ਸੰਗਰੂਰ ਅਤੇ ਮਲੇਰਕੋਟਲਾ ਦੀਆਂ ਸਮੂਹ ਸੰਗਤਾਂ ਵੱਲੋਂ ਸੱਚੇ ਪਾਤਸ਼ਾਹ ਜੀਓ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀਆਂ ਦੇ ਪਾਵਨ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਕੜਾ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ। ਅੰਗਦ ਸਿੰਘ ਬਰਾੜ ਤਿੰਨਾਂ ਵੱਲੋਂ ਮਹਾਰਾਜ ਜਨਮ ਦਿਨ ਦੀ ਖੁਸ਼ੀ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ। ਕੁਲਦੀਪ ਸਿੰਘ ਜੀ ਅਤੇ ਸਮੂਹ ਪਰਿਵਾਰ ਵੱਲੋਂ ਭਚੰਗੀ ਤੇਜਵੀਰ ਸਿੰਘ ਦੇ ਜਨਮ ਦੀ ਖੁਸ਼ੀ ਵਿੱਚ ਮਹਾਰਾਜ ਕੜਾ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ। ਕਿਰਪਾ ਕਰਨੀ ਸੇਵਕ ਪਰਿਵਾਰਾਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਦੇਹ ਅਰੋਗਤਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਪਰਿਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਇਤਫਾਕ ਵਿਸ਼ਵਾਸ ਭਰੋਸਾ ਬਖਸ਼ਿਸ਼ ਕਰਨਾ, ਕਿਰਤ ਕਮਾਈਆਂ ਵਿੱਚ ਵਰਕਤਾਂ ਬਖਸ਼ਣੀਆਂ, ਬੱਚਿਆਂ ਨੂੰ ਦੁਨਿਆਵੀ ਵਿਦਿਆ ਦੇ ਸਹਿਤ ਬ੍ਰਹਮ ਵਿਦਿਆ ਦੀ ਦਾਤ ਬਖਸ਼ਣੀ, ਮਾੜੀ ਭੈੜੀ ਸੰਗਤ ਤੋਂ ਬਚਾ ਕੇ ਮਾਤਾ ਪਿਤਾ ਦੇ ਆਗਿਆਕਾਰੀ ਬਣਾ ਕੇ ਰੱਖਣਾ, ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ, ਕਲਾ ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਕਿਰਪਾ ਨਿਧਾਨ ਜੀ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ, ਸਹੀ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ, ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ।

ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ।

ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਪਾਰ ਮਿਹਰਾਮਤਾਂ ਕਰਕੇ ਅੰਮ੍ਰਿਤ ਵੇਲੇ ਦੀਆਂ ਸੁਭਾਗੀਆਂ ਘੜੀਆਂ ਬਖਸ਼ਿਸ਼ ਕੀਤੀਆਂ। ਗੁਰਬਾਣੀ ਪੜ੍ਹ ਸੁਣ ਕੇ ਆਪ ਸੰਗਤਾਂ ਨੇ ਲਾਭ ਪ੍ਰਾਪਤ ਕੀਤਾ ਹੈ। ਧੰਨਵਾਦੀ ਹਾਂ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਟੋਰਾਂਟੋ ਵਾਲਿਆਂ ਦੇ, ਜੋ ਲੜੀਵਾਰ ਪਾਵਨ ਗੁਰਬਾਣੀ ਦੀ ਵਿਚਾਰ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਸਨ। ਆਓ ਅਗਲੇ ਸਮੇਂ ਵਾਸਤੇ ਬੇਨਤੀ ਕਰਾਂ ਭਾਈ ਗੁਰਦਿਆਲ ਸਿੰਘ ਜੀ ਸ੍ਰੀ ਖਡੂਰ ਸਾਹਿਬ ਵਾਲਿਆਂ ਦੇ ਜਥੇ ਨੂੰ ਗੁਰਬਾਣੀ ਦੇ ਕੀਰਤਨ ਰਾਹੀਂ ਆਪ ਸੰਗਤਾਂ ਨੂੰ ਸ਼ਰਸ਼ਾਰ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜੀ ਕਾ
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਗਿਆਨੀ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਟਰਾਂਟੋ ਵਾਲਿਆਂ ਨੂੰ ਕਿ ਉਹ ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਵਾਉਣ ਜੀ। ਆਪ ਜੀ ਗੁਰਮਤਿ ਵਿਚਾਰਾਂ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਤਿ ਸ੍ਰੀ ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ ਸੰਗਰੂਰ ਬਰਨਾਲਾ ਮਲੇਰਕੋਟਲੇ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਕੱਲ੍ਹ ਰੋਜ਼ ਤੋਂ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਸ਼੍ਰੀ ਖੰਡਪਾਲ ਸਾਹਿਬ ਜੀ ਪਰ ਆਰੰਭ ਹੋਏ ਸਨ ਅਤੇ ਇਹਨਾਂ ਦੇ ਭੋਗ 6 ਸਤੰਬਰ ਦੇ ਐਤਵਾਰ ਯਾਨੀ ਕਿ ਕੱਲ੍ਹ ਸਵੇਰੇ 9 ਵਜੇ ਪੈਣਗੇ ਉਪਰੰਤ ਦੀਵਾਨ ਸਜਣਗੇ ਜੀ। ਆਪ ਜੀਆਂ ਨੇ ਦੀਵਾਨਾਂ ਦੀ ਹਾਜ਼ਰੀ ਭਰ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਅਤੇ ਡਾਕਟਰ ਅਮਰਜੀਤ ਸਿੰਘ ਜੀ TV84 ਵਾਲੇ ਜੋ ਕਿ ਅਮੈਰੀਕਾ ਤੋਂ ਆਪਣੇ ਕੈਲਗਿਰੀ ਵਿਖੇ ਪਹੁੰਚ ਰਹੇ ਹਨ ਜੀ, ਉਹਨਾਂ ਦੇ ਜਿਹੜਾ ਪ੍ਰੋਗਰਾਮਾਂ ਦਾ ਸਮਾਂ ਉਹ 7 ਸਤੰਬਰ ਦਿਨ ਸੋਮਵਾਰ ਨੂੰ 2:30 ਵਜੇ ਤੋਂ ਲੈ ਕੇ 5:30 ਵਜੇ ਤੱਕ ਮੂਨ ਲਾਈਟ ਬੈਂਕਟ ਹਾਲ ਵਿੱਚ ਹੋਵੇਗਾ ਜੀ ਅਤੇ ਆਪਣੇ ਗੁਰਦੁਆਰਾ ਸਾਹਿਬ ਵਿਖੇ 6:15 ਵਜੇ ਤੋਂ ਲੈ ਕੇ 7 ਵਜੇ ਤੱਕ ਹੋਵੇਗਾ ਜੀ ਅਤੇ ਆਪ ਜੀਆਂ ਜ਼ਰੂਰ ਹਾਜ਼ਰੀਆਂ ਭਰ ਕੇ ਡਾਕਟਰ ਸਾਹਿਬ ਹੋਰ ਅੱਜ ਵਿਚਾਰ ਸਰਵਣ ਕਰਨੇ ਜੀ। ਆਓ ਹੁਣ ਸਾਰੇ ਜਾਣੇ ਗੁਰਮਤਿ ਵਿਚਾਰਾਂ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜੋਨੀ ਆਰਾਧੇ ਜੋਨ ਸੰਕਟ ਕਟਾਈ ਹੈ। ਆਓ ਗੁਰੂ ਸਵਾਰੀ ਸੰਗਤ ਜੀ, ਸਾਰੇ ਮਾਈ ਭਾਈ ਗੁਰਸਿੱਖ ਯਤਨ ਕਰਿਆ ਕਰੋ, ਬਹੁਤ ਹੀ ਪਿਆਰ ਸਹਿਤ ਸੁਰਤ ਨੂੰ ਟਕਾ ਕੇ ਗੁਰੂ ਫਤਿਹ ਭਾਈ ਬੁਲਾਇਆ ਕਰੋ, ਰਸਨਾ ਦੁਆਰੇ ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਭਗਤ ਵਸ਼ਲ ਦਇਆ ਸਿੰਧ ਕਿਰਪਾ ਨਿਧ ਗੁਰੂ ਗਰੀਬ ਨਿਵਾਜ ਸਭ ਤੇ ਊਚ ਜਾਂ ਕਾ ਦਰਬਾਰ ਸਦਾ ਸਦਾ ਤਾਕੋ ਜੋਹਾਰ ਦੇਂਦੇ ਤੋਟ ਨਹੀਂ ਭੰਡਾਰ ਖਿਨ ਮੈਂ ਥਾਪ ਉਥਾਪਣ ਹਾਰ ਜਾਂ ਕਾ ਹੁਕਮ ਨ ਮੇਟੈ ਕੋਏ। ਹਾਂਜੀ, ਜਾਂ ਕਾ ਹੁਕਮ ਨ ਮੇਟੈ ਕੋਏ ਸਿਰ ਪਾਤਸ਼ਾਹ ਸਾਚਾ ਸੋਏ ਜਿਸ ਕੀ ਓਟ ਤਿਸੈ ਕੀ ਆਸਾ ਦੁੱਖ ਸੁੱਖ ਹਮਰਾ ਤਿਸ ਹੀ ਪਾਸਾ। ਫਿਰ ਅਰਜ ਕਰਾਂ, ਦੁੱਖ ਸੁੱਖ ਹਮਰਾ ਤਿਸ ਹੀ ਪਾਸਾ ਰਾਖ ਲੀਨੋ ਸਭ ਜਨ ਕਾ ਪੜਦਾ, ਰਾਖ ਲੀਨੋ ਸਭ ਜਨ ਕਾ ਪੜਦਾ ਨਾਨਕ ਤਾ ਕੀ ਉਸਤਤ ਕਰਦਾ। ਉਹ ਗਰੀਬ ਨਿਵਾਜ ਦਸਾਂ ਪਾਤਸ਼ਾਹੀਆਂ ਦੀ ਜਗ ਦੀ ਜੋਤ ਜੁਗ ਹੋ ਜੁਗ ਅਟਲ ਸ਼ਬਦ ਗੁਰੂ ਆਦਿ ਗੁਰੂ ਗ੍ਰੰਥ ਸਾਹਿਬ ਜੀ, ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਸਮੂਹ ਸੰਗਤ ਮਾਈ ਭਾਈ ਗੁਰਸਿੱਖ ਸਤਿਗੁਰਾਂ ਦੇ ਦਰਬਾਰ ਦੀ ਹਾਜ਼ਰੀ ਭਰੀ ਹੈ। ਕਈ ਪਿਆਰੇ ਗੁਰਸਿੱਖ ਮੇਰੇ ਸਮੇਂ ਤੋਂ ਸੱਜ ਬੈਠੇ ਨੇ, ਕੁਝ ਪਿਆਰੇ ਗੁਰਸਿੱਖ ਨਮਸਕਾਰ ਕਰਕੇ ਸਤਿਗੁਰੂ ਜੀ ਦੀ ਕੜਾ ਪ੍ਰਸ਼ਾਦ ਜੀ ਦੀ ਦੇਗ ਪ੍ਰਾਪਤ ਕਰਕੇ ਵਾਪਸ ਜਾ ਰਹੇ ਨੇ। ਕੁਝ ਯਤਨ ਕਰਕੇ ਜਿੰਨਾ ਸਮਾਂ ਸਤਿਗੁਰਾਂ ਨੇ ਬਖਸ਼ਿਆ ਹੈ ਉਹ ਯਤਨ ਕਰਦੇ ਨੇ, ਕੁਝ ਨਾ ਕੁਝ ਘੜੀਆਂ ਜਿਹੜੀਆਂ ਨੇ ਸਹਿਬਾਂ ਦੀ ਹਜ਼ੂਰੀ ਅੰਦਰ ਸੁਭਾਗੀਆਂ ਪ੍ਰਾਪਤ ਹੋ ਜਾਣ, ਗੁਰੂ ਸ਼ਬਦ ਦੀ ਦਾਤ ਮਿਲ ਜਾਵੇ। ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਪਾਸੋਂ ਤੁਸਾਂ ਨੇ ਬਹੁਤ ਹੀ ਪਿਆਰ ਵਿੱਚ ਹੁਣੇ ਹੀ ਜੋ ਸ਼ਬਦ ਸਰਵਣ ਕਰ ਰਹੇ ਸੀ ਦਾਸ ਤੇ ਆਉਂਦਿਆਂ ਆਉਂਦਿਆਂ 10 ਮਿੰਟ ਪਹਿਲਾਂ ਮੇਰੇ ਕੰਨਾਂ ਵਿੱਚ ਆਵਾਜ਼ ਪਈ ਉਸ ਸ਼ਬਦ ਦੀ ਬੋਲਦੀ, ਔਰ ਮੇਰੇ ਅੰਦਰ ਉਹ ਬੋਲ ਸਤਿਗੁਰਾਂ ਦੇ ਗਹਿਰਾਈ ਕਰ ਰਹੇ ਸਨ। ਇੰਨੇ ਕੁ ਬੋਲ ਉਹਨਾਂ ਦੇ ਟੂਕ ਮਾਤਰ ਮੇਰੇ ਸੁਰਤ ਵਿੱਚ ਘੁੰਮ ਰਹੇ ਸੀ, ਬਚਨ ਪੜ੍ਹ ਰਹੇ ਸੀ ਉਹ ਵਾਰ ਵਾਰ। ਵੱਡੀ ਵਡਿਆਈ ਅਚਰਜ ਸੋਭਾ, ਤੁਸਾਂ ਨੇ ਹੁਣੇ ਹੀ 2 ਮਿੰਟ ਪਹਿਲਾਂ ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਸੇ ਨਾਨਕ ਕੌ ਗੁਰ ਪੂਰਾ ਭੇਟਿਓ ਸਗਲੇ ਦੁੱਖ ਵਿਨਾਸੇ। ਸ਼ਬਦ ਦੀ ਰਮਤਾ ਹੈ, ਗੁਰ ਪੂਰਾ ਭੇਟਿਓ ਵੱਡ ਭਾਗੀ, ਭੇਟਿਓ ਦਾ ਅਰਥ ਹੈ ਮਿਲ ਜਾਣਾ, ਗੁਰੂ ਨਾਲ ਮਿਲਾਪ ਹੋ ਜਾਣਾ, ਤੇ ਨਾਲ ਬਚਨ ਆਇਆ ਪੂਰਾ, ਪੂਰੇ ਤੋਂ ਭਾਵ ਜਿਹਦੇ ਕੋਲ ਅਧੂਰਾ ਪਨ ਨਹੀਂ ਹੈ। ਜੇ ਕਿਸੇ ਦਾ ਅਧੂਰਾ ਹੈ ਤਾਂ ਉੱਥੋਂ ਮਿਲਣੀ ਕੁਝ ਪ੍ਰਾਪਤੀ ਨਹੀਂ ਹੋਣੀ। ਤੁਸੀਂ ਬੋਲ ਬੜੀ ਵਾਰ ਸੁਣੇ ਨੇ, ਸਾਹਿਬ ਜਿਸ ਕਾ ਸਾਹਿਬ ਜਿਸ ਕਾ ਨੰਗਾ ਭੁੱਖਾ ਹੋਵੇ ਤਿਸ ਕਾ ਨਫ਼ਰ ਕਿੱਥੋਂ ਰੱਜ ਖਾਏ। ਜਿਹਦਾ ਮਾਲਕ ਹੀ ਨੰਗਾ ਭੁੱਖਾ ਹੈ, ਆਮ ਹੀ ਕਹਾਵਤ ਹੈ ਪੰਜਾਬੀ ਠੇਠ ਬੋਲੀ ਹੈ, ਸਾਹਿਬ ਜੀ ਦੀ ਬਾਣੀ ਦੇ ਬੋਲ ਨੇ, ਸਾਹਿਬ ਜਿਸ ਕਾ ਨੰਗਾ ਭੁੱਖਾ ਹੋਵੇ। ਦੇਖੋ ਕਿਵੇਂ ਬੋਲ ਮਹਾਰਾਜ ਨੇ ਸਮਝਾਏ ਨੇ, ਕਿਸੇ ਨੂੰ ਨੰਗਾ ਕਹਿ ਦੀਏ ਤੇ ਉਹ ਗੁੱਸਾ ਕਰ ਜਾਏਗਾ। ਮਹਾਰਾਜ ਕਿਰਪਾਲੂ ਜੀ ਕਹਿੰਦੇ ਸਾਹਿਬ ਜੀ ਦਾ ਮਾਲਕ ਅਧੂਰੇ ਦੀ ਬਾਤ ਹੈ, ਸਾਹਿਬ ਜਿਸ ਕਾ ਨੰਗਾ ਭੁੱਖਾ ਹੋਵੇ ਤਿਸ ਕਾ ਨਫ਼ਰ, ਨਫ਼ਰ ਹੁੰਦਾ ਨੌਕਰ, ਕਿੱਥੋਂ ਰੱਜ ਖਾਏ। ਜੇ ਸਾਹਿਬ ਕੈ ਘਰ ਵੱਥ ਹੋਵੇ ਸੋ ਨਫ਼ਰੇ ਹੱਥ ਆਵੇ ਅਨਹੋਂਦੀ ਕਿੱਥੋਂ ਪਾਏ। ਤੇ ਜਿਹੜਾ ਅਧੂਰਾ ਹੈ, ਜੇ ਉਹਦੇ ਘਰ ਕੋਈ ਵਸਤੂ ਹੋਵੇਗੀ ਤੇ ਨੌਕਰ ਨੂੰ ਮਿਲੇਗੀ, ਜੇ ਉਹਦੇ ਘਰ ਵਿੱਚ ਕੁਝ ਨਹੀਂ ਹੈ ਤੇ ਨੌਕਰ ਨੂੰ ਕਿੱਥੇ ਮਿਲਣੀ ਹੈ। ਤੇ ਜੇ ਇਸ ਗੁਰੂ ਦਰ ਤੇ ਬੈਠੇ ਹੋ, ਇਹ ਗੁਰੂ ਦਰ ਕੈਸਾ ਹੈ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਗੁਰੂ ਵੀ ਆਪ ਹੈ ਤੇ ਚੇਲਾ ਵੀ ਆਪ ਹੈ, ਚੇਲਾ ਵੀ ਆਪ ਹੈ ਤੇ ਗੁਰੂ ਵੀ, ਇੱਥੇ ਨੌਕਰ ਨਾਂਕਰ ਦੀ ਬਾਤ ਕੋਈ ਨਹੀਂ ਹੈ। ਤਾਂ ਫਿਰ ਇੱਥੇ ਬਚਨ ਆ ਜਾਂਦੇ, ਸੱਚੇ ਸਾਹਿਬਾ ਕਿਆ ਨਾ ਹੀ ਘਰ
ਘਰ ਤੇਰੇ ਸਾਰਾ ਕੁਝ ਹੀ ਹੈ ਨਾ, ਸਭ ਕੁਝ ਮਿਲ ਜਾਂਦਾ ਹੈ। ਗੁਰਪੂਰਾ ਭੇਟਿਓ ਵਡਭਾਗੀ ਮਨ ਹੈ ਭਇਆ ਪ੍ਰਗਾਸਾ, ਮਨ ਅੰਦਰ ਪ੍ਰਕਾਸ਼ ਆ ਜਾਂਦਾ ਹੈ। ਜਿਸ ਵੇਲੇ ਪੂਰੇ ਗੁਰੂ ਦੀ ਬਾਤ ਚੱਲਦੀ ਹੈ, ਭਾਈ ਗੁਰਦਾਸ ਸਾਹਿਬ ਜੀ ਦੀ ਆਪਾਂ ਕਵਿਤ ਜਿਹੜੇ ਨੇ ਤੁਹਾਡੇ ਨਾਲ ਸਾਂਝੇ ਕੀਤੇ ਨੇ, ਮੈਨੂੰ ਇੱਕ ਕਵਿਤ ਭਾਈ ਗੁਰਦਾਸ ਸਾਹਿਬ ਜੀ ਦਾ ਯਾਦ ਆ ਗਿਆ। ਬਾਣੀ ਤੋਂ ਬਾਣੀ ਦੇ ਬੋਲ ਅਗਲੇ ਅਗਲੇ ਯਾਦ ਆ ਜਾਂਦੇ ਨੇ, ਸੁਰਤ ਵਿੱਚ ਆ ਜਾਂਦੇ ਨੇ। ਅਧੂਰੇ ਦੀ ਬਾਤ ਕੈਸੀ ਹੈ, ਕਹਿੰਦੇ ਨੇ ਜੈਸੇ ਰਾਗ ਨਾਦ ਪੂਛੇ ਬਹਿਰੋ ਜੋ ਬਹਿਰਾ ਪੈ, ਸਮਝੇ ਨਾ ਆਪ ਕੈਸੇ ਸ਼ਬਦ ਸੁਣਾਵਈ, ਜੈਸੇ ਗੋਂਗ ਗੋਂਗ ਬਚਨ ਪਹਿ ਬਵੇਕ ਪੁੱਛੇ ਚਾਹੇ, ਬੋਲ ਨਾ ਸਕਤ ਕੈਸੇ ਸ਼ਬਦ ਸੁਣਾਵਈ। ਜਿਵੇਂ ਕੋਈ ਗੁੰਗਾ ਪੁਰਸ਼ ਹੋਵੇ, ਉਹਦੇ ਕੋਲ ਇੱਕ ਹੋਰ ਗੁੰਗਾ ਬੈਠਾ ਹੋਇਆ, ਉਹਨੂੰ ਹਿਲਾ ਕੇ ਕਵੇ ਕਿ ਮੈਨੂੰ ਬੋਲ ਕੇ ਦੱਸ ਵੀ ਜਿਹੜੀ ਕਥਾ ਚੱਲੀ ਹੈ, ਕੀਰਤਨ ਚੱਲਿਆ, ਉਹਦੀ ਆਵਾਜ਼ ਦੇ ਵੀ ਉਹ ਕਿਵੇਂ ਚੱਲਿਆ ਮੈਨੂੰ ਸੁਣਾ। ਤੇ ਜਿਹੜਾ ਖੁਦ ਹੀ ਗੁੰਗਾ ਦੂਜੇ ਨੂੰ ਕਿਵੇਂ ਬੋਲ ਕੇ ਸੁਣਾਵੇਗਾ। ਇੱਕ ਪਹਿਲਾ ਬੋਲ ਹੈ, ਕਹਿੰਦੇ ਜੈਸੇ ਰੂਪ ਰੰਗ ਪੂਛੈ ਅੰਧ ਅੰਧ ਪ੍ਰਤ, ਆਪ ਹੀ ਨਾ ਦੇਖ ਸਕੇ ਕੈਸੇ ਕਹਿ ਦੇਖਾਵਈ। ਜੈਸੇ ਰੂਪ ਰੰਗ, ਕੋਈ ਅੰਧਾ ਹੈ ਜਿਹਨੂੰ ਦਿਸਦਾ ਨਹੀਂ ਹੈ, ਤੇ ਉਹ ਲਾਗੇ ਬੈਠਾ ਇੱਕ ਹੋਰ ਜਿਹੜਾ ਸੂਰਮਾ ਜਿਹਨੂੰ ਨੇਤਰਾਂ ਤੋਂ ਨਹੀਂ ਦਿਸਦਾ, ਉਹ ਨਾਲ ਦੇ ਨੂੰ ਇਸ਼ਾਰਾ ਕਰਕੇ ਕਵੇ ਵੀ ਆ ਜਿਹੜਾ ਕਥਾ ਕਰਨ ਵਾਲਾ ਭਾਈ ਆ, ਇਹਨੇ ਕੱਪੜੇ ਕਿਹੋ ਜਿਹੇ ਪਾਏ ਨੇ, ਇਹ ਦਸਤਾਰ ਕਿਹੋ ਜਿਹੀ, ਇਹਦਾ ਰੂਪ ਰੰਗ ਕਿਹੋ ਜਿਹਾ। ਤੇ ਜਿਹਨੂੰ ਖੁਦ ਹੀ ਨਹੀਂ ਦਿਸਦਾ ਤੇ ਦੂਜੇ ਨੂੰ ਕੀ ਦੱਸੇਗਾ ਵੀ ਉਹਦੇ ਇੱਦਾਂ ਦੇ ਨੇ, ਇਹ ਅਧੂਰਾ ਹੈ। ਜੈਸੇ ਰੂਪ ਰੰਗ ਪੁੱਛੇ ਅੰਧ ਅੰਧ ਪ੍ਰਤ, ਆਪ ਹੀ ਨਾ ਦੇਖ ਸਕੇ ਕੈਸੇ ਕਹਿ ਦਿਖਾਵਈ। ਦੂਜਾ ਬੋਲ, ਜੈਸੇ ਗੁੰਗ ਗੁੰਗ ਬਚਨ ਪਹਿ ਬਵੇਕ ਪੁੱਛੇ ਚਾਹੇ, ਬੋਲ ਨਾ ਸਕਤ ਕੈਸੇ ਸ਼ਬਦ ਸੁਣਾਵਈ। ਜਿਹੜਾ ਖੁਦ ਨਹੀਂ ਬੋਲ ਸਕਦਾ ਦੂਜੇ ਨੂੰ ਕੀ ਸੁਣਾਵੇਗਾ। ਤੀਜਾ ਬੋਲ ਹੈ, ਜੈਸੇ ਰਾਗ ਨਾਦ ਪੂਛੇ ਬਹਿਰੋ ਜੋ ਬਹਿਰਾ ਪੈ। ਬਹਿਰਾ ਤੁਹਾਨੂੰ ਪਤਾ ਕਿਹਨੂੰ ਕਹਿੰਦੇ ਨੇ, ਜਿਹਨੂੰ ਕੰਨਾਂ ਤੋਂ ਸੁਣਦਾ ਨਾ ਹੋਵੇ। ਇੱਕ ਬੋਲਾ ਬੈਠਾ ਹੈ, ਉਹਨੂੰ ਸੁਣਦਾ ਨਹੀਂ, ਉਹ ਦੂਜਾ ਲਾਗੇ ਬੈਠਾ, ਉਹ ਵੀ ਬੋਲਾ ਹੀ ਹੈ। ਆਖੋ ਸਤਨਾਮ ਸ਼੍ਰੀ, ਪਹਿਲਾਂ ਵੀ ਬੋਲਾ ਦੇ ਨਾਲ ਦਾ ਬੈਠਾ ਹੋਇਆ ਵੀ ਬੋਲਾ, ਇੱਕ ਬੋਲਾ ਦੂਜੇ ਨੂੰ ਪੁੱਛੇ ਵੀ ਰਾਗੀ ਸਿੰਘ ਕੀਰਤਨ ਕਰ ਗਏ, ਉਹ ਕਿਹੜਾ ਸ਼ਬਦ ਸੁਣਾ ਗਏ ਨੇ, ਤੇ ਜਿਹਨੂੰ ਖੁਦ ਹੀ ਨਹੀਂ ਸੁਣਿਆ ਤੇ ਦੂਜੇ ਨੂੰ ਕੀ ਦੱਸੇਗਾ। ਜੈਸੇ ਰਾਗ ਨਾਦ ਪੂਛੇ ਬਹਿਰੋ ਜੋ ਬਹਿਰਾ ਪੈ, ਸਮਝੇ ਨਾ ਆਪ ਕੈਸੇ ਸ਼ਬਦ ਸਮਝਾਵਈ। ਬਿਨ ਸਤਿਗੁਰ ਖੋਜੈ ਗਿਆਨ ਧਿਆਨ, ਅਨਥਾ ਅਗਿਆਨ ਮਤ ਆਣ ਪੈ ਨਾ ਪਾਵਈ। ਤਾਂ ਭਾਈ ਸਾਹਿਬ ਜੀ ਕਹਿੰਦੇ, ਗੁਰੂ ਤੋਂ ਬਿਨਾਂ, ਪੂਰਿਆਂ ਤੋਂ ਗੁਰੂ ਬਿਨਾਂ, ਪੂਰੇ ਗੁਰੂ ਤੋਂ ਬਿਨਾਂ ਕਦੇ ਗਿਆਨ ਦੀ ਪ੍ਰਾਪਤੀ ਨਹੀਂ ਹੈ, ਤੇ ਗਿਆਨ ਤੋਂ ਬਿਨਾਂ ਕਦੇ ਧਿਆਨ ਨਹੀਂ ਜੁੜਦਾ। ਜਿਹੜਾ ਅਧੂਰਾ ਹੈ ਉਹ ਨੇਤਰਹੀਣ ਹੈ, ਜਿਹੜਾ ਅਧੂਰਾ ਹੈ ਉਹ ਗੁੰਗਾ ਹੈ, ਜਿਹੜਾ ਅਧੂਰਾ ਹੈ ਉਹ ਬੋਲਾ ਹੈ। ਪੂਰੇ ਗੁਰ ਕਾ ਸੁਨੋ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਆਸ ਨਿਤ ਤਿਆਗੋ ਤਰੰਗ, ਸੰਤ ਜਣਾ ਕੀ ਧੂਰ ਮਨ ਮੰਗ, ਆਪ ਛੋੜ ਬੇਨਤੀ ਕਰਹੋ, ਸਾਧ ਸੰਗ ਅਗਣ ਸਾਗਰ ਤਰਹੋ, ਹਰ ਧਨ ਕੇ ਪਰ ਲਿਹੋ ਭੰਡਾਰ, ਨਾਨਕ ਗੁਰ ਪੂਰੇ ਨਮਸ਼ਕਾਰ। ਗੁਰਪੂਰਾ ਭੇਟਿਓ ਵਡਭਾਗੀ ਮਨ ਹੈ ਭਇਆ ਪ੍ਰਗਾਸਾ। ਕਈ ਵਾਰ ਮੇਰਾ ਚਿੱਤ ਹੁੰਦਾ ਹੈ ਵੀ ਜਿਹੜਾ ਰਾਗੀ ਸਿੰਘ ਸ਼ਬਦ ਸੁਣਾ ਗਏ ਆ ਨਾ, ਸੰਗਤਾਂ ਨੇ ਸੁਣਿਆ ਹੁੰਦਾ, ਉਹਦੇ ਅੱਖਰੀ ਅਰਥ ਕਰ ਜਾਣ ਤੇ ਹੋਰ ਵਧੇਰੇ ਸੋਹਣੇ ਤੇ ਸੁਹਾਗੀ ਵਾਲੀ ਗੱਲ ਬਣ ਜਾਂਦੀ ਹੈ। ਗੁਰਪੂਰਾ ਭੇਟਿਓ ਵਡਭਾਗੀ ਮਨ ਹੈ ਭਇਆ ਪ੍ਰਗਾਸਾ, ਕੋਏ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਆਪਣੇ ਸਤਿਗੁਰ ਕਾ ਪ੍ਰਵਾਸਾ, ਆਪਣੇ ਸਾਹਿਬ ਕਾ ਪ੍ਰਵਾਸਾ, ਆਪਣੇ ਸਤਿਗੁਰ ਕੈ ਬਲਹਾਰਾ, ਆਗੈ ਸੁਖ ਪਾਛੈ ਸੁਖ ਸਹਿਜਾ, ਘਰ ਆਨੰਦ ਹਮਾਰਾ। ਪ੍ਰਤੱਖ ਘਰ ਹਿਰਦੇ ਰੂਪੀ ਘਰ ਵਿੱਚ ਗੁਰੂ ਮਿਲ ਗਿਆ ਤੇ ਆਨੰਦ ਬਣ ਗਿਆ। ਆਨੰਦ ਭਇਆ ਮੇਰੀ, ਬੋਲੋ ਆਨੰਦ ਭਇਆ ਮੇਰੀ, ਬੋਲੋ ਗੱਜ ਕੇ ਆਨੰਦ ਭਇਆ, ਸੰਗਣਾ ਨਹੀਂ ਜੇ, ਆਖੋ ਸਤਨਾਮ ਸ਼੍ਰੀ। ਕਈ ਵਾਰ ਪਤਾ ਕੀ ਹੁੰਦਾ ਹੈ, ਸ਼ਬਦ ਆਉਂਦਾ ਜ਼ਰੂਰ ਹੈ, ਸੰਗਦੇ ਨਹੀਂ ਬੋਲੀਦਾ।
ਜੇ ਕਦਰੇ ਗਲਤ ਵੀ ਪੜਿਆ ਜਾਵੇਗਾ ਤੇ ਇੱਥੇ ਸੁਧਾਈ ਹੋ ਜਾਣੀ ਹੈ। ਤੁਹਾਥੋਂ ਮੈਂ ਸਿੱਖ ਲੈਣਾ, ਤੁਸੀਂ ਗੁਰੂ ਦੇ ਸ਼ਬਦ ਤੋਂ ਸਿੱਖ ਲੈਣਾ, ਇਹ ਗੁਰੂ ਦੀ ਰਹਿਮਤ ਵਰਤ ਜਾਣੀ ਹੈ। ਘਰ ਆਨੰਦ ਹਮਾਰਾ, ਤੇ ਗੁਰੂ ਹੈ ਕਿਹੋ ਜਿਹਾ? ਸਾਹਿਬ ਜੀ ਕਹਿੰਦੇ ਅੰਤਰਜਾਮੀ। ਗੁਰੂ ਕੀ ਹੈ? ਅੰਤਰਜਾਮੀ, ਉਹ ਸਭ ਕੁਝ ਜਾਣਦਾ ਹੈ। ਤਾਂ ਹੀ ਤਾਂ ਤੁਸੀਂ ਇਹ ਬੋਚਨ ਕਹਿ ਦਿੰਦੇ ਹੋ ਨਾ, ਵਿਨ ਬੋਲਿਆ ਸਭ ਕੁਛ ਜਾਣਦਾ, ਅੰਤਰਜਾਮੀ ਹੈ। ਫਿਰ ਸਾਹਿਬ ਕਹਿੰਦੇ ਕਰਨੇ ਹਾਰਾ, ਤੇ ਸਾਰੇ ਕਰਤੱਬਾਂ ਨੂੰ ਕਰਨ ਵਾਸਤੇ ਸਮਰੱਥ ਹੈ। ਅੰਤਰਜਾਮੀ ਕਰਨੇ ਹਾਰਾ ਸੋਈ, ਉਹ ਜਿਹੜਾ ਅੰਤਰਜਾਮੀ ਹੈ, ਜਿਹੜਾ ਕਰਤੱਬਾਂ ਵਾਲਾ ਹੈ, ਜਿਹੜਾ ਸਭ ਕੁਝ ਜਾਣਦਾ ਹੈ। ਮਹਾਰਾਜ ਕਹਿੰਦੇ ਮੇਰਾ ਮਾਲਕ ਉਹ ਹੈ, ਅਧੂਰੇ ਦੀ ਬਾਤ ਨਹੀਂ ਹੈ। ਅੰਤਰਜਾਮੀ ਕਰਨੇ ਹਾਰਾ ਸੋਈ, ਖਸਮ ਹਮਾਰਾ, ਉਹ ਮੇਰਾ ਮਾਲਕ ਹੈ, ਉਹ ਮੇਰਾ ਸਵਾਮੀ ਹੈ। ਸੋਈ ਖਸਮ ਹਮਾਰਾ ਨਿਰਭਉ ਭਏ, ਗੁਰ ਚਰਨੀ ਲਾਗੇ ਇੱਕ ਰਾਮ ਨਾਮ ਆਧਾਰਾ। ਸਫਲ ਦਰਸ਼ਨ, ਗੁਰੂ ਦੇ ਦੀਦਾਰ ਕੀਤੇ ਜੇ ਜ਼ਿੰਦਗੀ ਸਫਲ ਹੋ ਜਾਂਦੀ ਹੈ। ਰੋਜ਼ਾਨਾ ਅੰਨ ਜਲ ਦੀ ਲੋੜ ਪੈਂਦੀ ਹੈ ਨਾ ਸਰੀਰ ਨੂੰ ਚਲਾਉਣ ਵਾਸਤੇ, ਅਜੇ ਅੰਨ ਤੋਂ ਬਿਨਾਂ ਤਾਂ ਰਹਿ ਜਾਂਦਾ। ਜਲ ਦੀ ਤਾਂ ਪਾਣੀ ਦੀ ਲੋੜ ਤਾਂ ਪੈਂਦੀ ਪੈਂਦੀ ਹੈ। ਕਿਸੇ ਨੇ ਪਾਣੀ ਦੀ ਹੜਤਾਲ ਥੋੜੀ ਕੀਤੀ ਕਦੀ ਕਿਸੇ ਨੇ? ਭੁੱਖ ਹੜਤਾਲ ਤਾਂ ਕਰਦੇ ਆਪਾਂ ਬਹੁਤ ਵਾਰ ਸੁਣੇ ਨੇ। ਪਾਣੀ ਦੀ ਰੋਜ਼ ਲੋੜ ਹੈ, ਜੇ ਅੰਨ ਜਲ ਦੀ ਲੋੜ ਹੈ ਤੇ ਰੋਜ਼ਾਨਾ ਗੁਰੂ ਦੇ ਦਰਸ਼ਨਾਂ ਦੀ, ਤਾਂ ਗੁਰੂ ਦੇ ਸ਼ਬਦ ਦੀ ਵੀ, ਆਤਮਾ ਦੀ ਖੁਰਾਕ ਨਾਮ ਦੀ ਲੋੜ ਹੈ। ਅੰਤਰਜਾਮੀ ਕਰਨੇ ਹਾਰਾ ਸੋਈ ਖਸਮ ਹਮਾਰਾ ਨਿਰਭਉ ਭਏ ਗੁਰ ਚਰਨੀ ਲਾਗੇ ਇੱਕ ਰਾਮ ਨਾਮ ਆਧਾਰ। ਸਫਲ ਦਰਸ਼ਨ ਅਕਾਲ ਮੂਰਤ, ਐਡਾ ਲੱਗਾ ਜੀ ਅਕਾਲ, ਤੇ ਜੇ ਐਡਾ ਨਾ ਲੱਗਾ ਹੁੰਦਾ ਫਿਰ ਕੀ ਬਣਨਾ ਸੀ? ਕਾਲ, ਤੇ ਕਾਲ ਕੀ ਹੈ? ਮੌਤ, ਕਿਉਂਕਿ ਉਹ ਮੌਤ ਤੋਂ ਰਹਿਤ ਹੈ। ਤਾਂ ਕਹਿੰਦੇ ਅਕਾਲ, ਉਹ ਮੇਰਾ ਮਾਲਕ ਹੈ ਜਿਹੜਾ ਨਾ ਜੰਮਦਾ ਨਾ ਮਰਦਾ, ਜੁਗੋ ਜੁਗ ਅਟਲ ਹੈ। ਇੱਕ ਰਾਮ ਨਾਮ ਆਧਾਰਾ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਪੀ ਹੋਵਣ ਹਾਰਾ। ਬੜਾ ਪਿਆਰਾ ਬੋਲ ਤੁਸੀਂ ਕਹਿਣਾ ਜੇ, ਆਦ ਸੱਚ ਜੁਗਾਦ, ਬੋਲੋ ਆਦ, ਫਿਰ ਬੋਲੋ ਆਦ, ਗੱਜ ਕੇ ਬੋਲੋ ਆਦ ਸੱਚ ਜੁਗਾਦ ਹੈ ਪੀ ਨਾਨਕ ਹੋਸੀ। ਮੇਰਾ ਚਿੱਤ ਹੁੰਦਾ ਵੀ ਜਿੰਨੇ ਬੈਠੇ ਸਾਰੇ ਕਥਾ ਹੀ ਕਰਨ ਵਾਲੇ ਨੇ, ਸਾਰਿਆਂ ਤੇ ਕਿਰਪਾ ਵਰਤ ਰਹੀ ਹੈ, ਉਹਦੀ ਨਜ਼ਰ ਹੁੰਦੀ ਹੈ। ਤੇ ਜਦੋਂ ਤੁਸੀਂ ਬੋਲਦੇ ਹੋ ਨਾ, ਫਿਰ ਪੱਕੀ ਗੱਲ ਹੈ ਮਨ ਬਾਹਰ ਨਹੀਂ ਜਾਂਦਾ, ਫਿਰ ਇੱਥੇ ਬੈਠਾ ਰਹਿੰਦਾ, ਸੁਰਤ ਟਿੱਕੀ ਰਹਿੰਦੀ ਹੈ। ਹੈ ਪੀ ਹੋਵਣ ਹਾਰਾ ਕੰਠ ਲਗਾਏ ਆਪਣੇ ਜਨ ਰਾਖੇ। ਕੰਠ ਕੌਣ ਲਾਉਂਦੀ ਹੈ? ਮਾਂ ਬੱਚੇ ਨੂੰ ਕੰਠ ਲਾਉਂਦੀ ਹੈ, ਗੱਲ ਨਾਲ ਲਾਉਂਦੀ ਹੈ, ਬਾਪ ਗੱਲ ਨਾਲ ਲਾਉਂਦਾ ਹੈ, ਤੇ ਗੁਰੂ ਮਾਂ ਵੀ ਹੈ ਤੇ ਗੁਰੂ ਬਾਪ ਵੀ ਹੈ। ਹਰਜੀ ਮਾਤਾ ਹਰਜੀ ਪਿਤਾ, ਤੂੰ ਠਾਕੁਰ ਤੋਂ ਪਹਿ ਅਰਦਾਸ, ਜੀਉ ਪਿੰਡ ਸਭ ਤੁਮ ਮਾਤ ਹਮ ਬਰਕ ਤੇਰੇ। ਥੋੜਾ ਜਿਹਾ ਦੁੱਖ ਹੁੰਦਾ ਹੈ, ਮਾਂ ਬਾਪ ਦੌੜ ਕੇ ਬੱਚੇ ਨੂੰ ਗੱਲ ਨਾਲ ਲਾ ਲੈਂਦੇ ਨੇ। ਜੇ ਕਿਧਰੇ ਦੁੱਖ ਹੋਇਆ, ਜਿਹਨੇ ਮਾਂ ਬਾਪ ਗੁਰੂ ਨੂੰ ਬਣਾ ਲਿਆ ਹੈ ਤੇ ਗੁਰੂ ਉਹਨੂੰ ਕੰਠ ਨਾਲ ਲਾ ਲੈਂਦਾ ਹੈ। ਕੰਠ ਲਾਏ ਅਵਗਣ ਸਾ ਮੇਟੇ, ਉਹ ਸਾਰੇ ਗੁਣਾ ਬਖਸ਼ ਦਿੰਦਾ ਹੈ। ਮਾਂ ਕਦੇ ਚੇਤੇ ਕਰਦੀ ਹੈ? ਭੁੱਲ ਜਾਂਦੀ ਹੈ। ਸੁੱਤ ਅਪਰਾਧ ਕਰਤ ਹੈ ਜਿੱਤੇ, ਜਣਨੀ ਚੀਤ ਨਾ ਰਾਖਸ ਤੇਤੇ, ਰਾ ਮਈਆ ਹਾਂ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗਣ ਮੇਰਾ, ਜੇ ਅਤ ਕਰੋਪ ਕਰੇ ਕਰਤਾਇਆ, ਤਾਂ ਵੀ ਚੀਤ ਨਾ ਰਾਖਸ ਮਾਇਆ, ਚਿੰਤ ਭਵਨ ਮਨ ਭਇਓ ਹਮਾਰਾ, ਨਾ ਬਿਨਾ ਕੈਸੇ ਉਤਰ ਸਪਾਰਾ, ਦੇਹੇ ਬਿਮਲ ਮਤ ਸਦਾ ਸਰੀਰਾ, ਸਹਿਜ ਸਹਿਜ ਗੁਣ ਰਮੇ ਕਬੀਰਾ, ਹੈ ਪੀ ਹੋਵਣ ਹਾਰਾ। ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ। ਵੱਡੀ ਵਡਿਆਈ, ਗੁਰੂ ਦੀ ਵਡਿਆਈ ਵੱਡੀ ਹੈ। ਅਚਰਜ ਸੋਭਾ ਸਚਰਜ ਤੋਂ ਅਚਰਜ ਵਡਿਆਈ ਸੋਭਾ, ਵੱਡੀ ਵਡਿਆਈ ਹੈ। ਵੱਡੀ ਵਡਿਆਈ ਅਚਰਜ ਸੋਭਾ, ਕਾਰਜ ਆਇਆ ਰਾਸੀ। ਮੇਰੇ ਸਮੇਤ, ਮੇਰੇ ਸਮੇਤ ਜਿੰਨੇ ਆਪਾਂ ਬੈਠੇ ਹਾਂ, ਸਾਡਾ ਸਾਰਿਆਂ ਦਾ ਕੋਈ ਨਾ ਕੋਈ ਕਾਰਜ ਹੈ। ਕੋਈ ਅਧੂਰਾ ਹੈ ਤੇ ਕੋਈ ਪੂਰਾ ਹੈ, ਤੇ ਕੋਈ ਚੱਲ ਰਿਹਾ ਹੈ ਵੀ ਇਹ ਪੂਰਾ ਹੋ ਜਾਵੇ, ਹੈ ਸਾਰਿਆਂ ਦੇ ਹੀ ਨੇ। ਸਾਹਿਬ ਜੀ ਕਹਿੰਦੇ ਰੋਜ਼ਾਨਾ ਗੁਰੂ ਦੀ ਵਡਿਆਈ ਕਰੀ ਚੱਲ, ਤੇ ਅਧੂਰੇ ਵੀ ਕਾਰਜ ਪੂਰੇ ਗੁਰੂ ਕਰ ਦਿੰਦਾ ਹੈ। ਗੁਰ ਪੂਰਾ ਜਿਨ ਸਿਮਰਿਆ ਸਹੀ ਪਏ ਨਿਹਾਲ, ਨਾਨਕ ਨਾਮ ਅਰਾਧਣਾ ਕਾਰਜ ਆਵੇ ਰਾਸ। ਵੱਡੀ ਵਡਿਆਈ ਅਚਰਜ ਸੋਭਾ, ਕਾਰਜ ਆਇਆ ਰਸ, ਨਾਨਕ ਕੋ ਗੁਰਪੂਰਾ ਭੇਟਿਓ,
ਸਗਲੇ, ਹਾਂਜੀ ਸਗਲੇ ਦੁੱਖ ਖਤਮ ਹੋ ਗਏ ਨੇ ਸਾਰੇ। ਵੱਡਿਆਂ ਭਾਗਾਂ ਵਾਲੇ ਹੋ, ਗੁਰੂ ਕੀ ਬਾਣੀ ਦਾ ਰੋਜ਼ਾਨਾ ਆਨੰਦ ਪ੍ਰਾਪਤ ਕਰਦੇ ਹੋਏ, ਗੁਰੂ ਕੀ

ਚਿੰਤਾਮਣ ਦਾ ਅਰਥ ਹੁੰਦਾ ਹੈ ਕਾਮਨਾਵਾਂ, ਇੱਛਾਵਾਂ, ਇੱਛਾ। ਜਿਵੇਂ ਆਪਾਂ ਹੁਣੇ ਕਿਹਾ ਵੀ ਇੱਛਾ ਜਾਗੀ, ਆਹ ਵੀ ਕਾਰਜ ਪੂਰਾ ਹੋ ਜਾਵੇ, ਆਹ ਵੀ ਕਾਰਜ ਪੂਰਾ ਹੋ ਜਾਵੇ। ਤੇ ਜਦੋਂ ਕਾਰਜ ਅਧੂਰੇ ਹੁੰਦੇ ਨੇ ਤਾਂ ਉਦੋਂ ਸ੍ਰੀ ਮਨ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਚਿੱਤ ਚਿੰਤਾ, ਚਿੱਤ ਚਿੰਤਾ। ਕਾਰਜ ਵਾਸਤੇ ਇੱਛਾ ਹੈ, ਚਿੰਤਾਮਣ ਵੀ ਮੇਰਾ ਆਹ ਕਾਮਨਾ ਪੂਰੀ ਹੋ ਜਾਵੇ, ਪਰ ਉਹ ਜਿੰਨਾ ਚਿਰ ਪੂਰੀ ਨਹੀਂ ਹੋ ਰਹੀ ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਚਿੱਤ ਚਿੰਤਾ। ਸਮਝ ਆਈ? ਜਿੰਨਾ ਚਿਰ ਉਹ ਕਾਰਜ ਪੂਰਾ ਨਹੀਂ ਹੋ ਰਿਹਾ, ਇੱਛਾ ਹੈ, ਉਹਨਾਂ ਚਿਰ ਕੀ ਚਿੱਤ ਚਿੰਤਾ, ਉਹਨਾਂ ਚਿਰ ਇਹ ਚਿੰਤਾ ਹੈ ਵੀ ਆਹ ਕਾਰਜ ਪੂਰਾ ਹੋ ਜਾਵੇ। ਆਹ ਕਾਰਜ ਮੇਰਾ ਜਿਹੜਾ ਰੰਭਿਆ ਹੈ, ਕੋਈ ਵੀ ਕਾਰਜ ਹੈ, ਨਿੱਕੇ ਤੋਂ ਵੱਡਾ, ਵੱਡੇ ਤੋਂ ਛੋਟਾ, ਵੀ ਇਹ ਕਾਰਜ ਪੂਰਾ ਹੋ ਜਾਵੇ। ਜਿੰਨਾ ਚਿਰ ਪੂਰਾ ਨਹੀਂ ਹੁੰਦਾ ਉਹਨਾਂ ਚਿਰ ਚਿੱਤ ਚਿੰਤਾ, ਚਿੱਤ ਵਿੱਚ ਚਿੰਤਾ ਹੈ। ਤਾਂ ਕਹਿੰਦੇ ਨੇ ਵੀ ਉਹ ਚਿੰਤਾ ਦੂਰ ਕਿਵੇਂ ਹੋਵੇ? ਚਿੱਤਵਤ, ਚਿੱਤ ਸੁਆਮੀ। ਕਹਿੰਦੇ ਜੇ ਅਗਰ ਚਿੰਤਾ ਨੂੰ ਦੂਰ ਕਰਨਾ ਹੈ ਤੇ ਆਪਣੀ ਚਿਤਵਣੀ ਇੱਛਾ ਪੂਰੀ ਕਰਨੀ ਹੈ ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਚਿੱਤ ਚਿੱਤਵਤ, ਉਹਨੂੰ ਚਿੱਤ ਵਿੱਚ ਯਾਦ ਕਰ, ਉਹਨੂੰ ਚਿੱਤ ਵਿੱਚ ਉਹਦੇ ਜਾਪ ਨੂੰ ਜਪਣਾ ਕਰ। ਤਾਂ ਗਰੀਬ ਨਿਵਾਜ ਜੀ ਕਹਿੰਦੇ ਤੇਰੀਆਂ ਸਾਰੀਆਂ ਇੱਛਾਵਾਂ ਜਿਹੜੀਆਂ ਨੇ ਉਹ ਪੂਰੀਆਂ ਹੋ ਜਾਣਗੀਆਂ। ਤੁਸੀਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਪੜ੍ਹਦੇ ਹੋ, ਸੋਢੀ ਸੁਲਤਾਨ ਸੱਚੇ ਪਾਤਸ਼ਾਹ ਸਾਹਿਬ ਜੀ ਕਹਿੰਦੇ ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾਂ ਕੇ ਵਸ ਹੈ ਕਾਮ ਤੇ ਨਾ। ਜਿਹਦੇ ਵਸ ਕਾਮ ਤੇ ਨਾ, ਕਹਿੰਦੇ ਪਸ਼ੂ ਹੈ ਜੀ, ਗਾਂ ਹੈ। ਤੇ ਤੁਸੀਂ ਹੈਰਾਨ ਹੋਵੋਗੇ ਕਿ ਗੁਰੂ ਦਾ ਸਿੱਖ ਗਾਵਾਂ ਮੱਝਾਂ ਦਾ ਪੁਜਾਰੀ ਹੈ, ਕਿ ਗੁਰੂ ਦਾ ਸਿੱਖ ਜਿਹੜਾ ਹੈ ਉਹ ਪਾਰ ਜਾਤ ਕਲਪ ਬ੍ਰਿਸ਼ਾਂ ਦਾ ਪੁਜਾਰੀ ਹੈ? ਬਿਲਕੁਲ ਵੀ ਨਹੀਂ ਹੈ। ਸਾਹਿਬ ਜੀ ਦੇ ਤੇ ਅੰਮ੍ਰਿਤ ਬੋਲ ਨੇ ਪਾਰ ਜਾਤ ਉਹ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ। ਮਹਾਰਾਜ ਕਹਿੰਦੇ ਗੁਰੂ ਦੇ ਸਿੱਖ ਵਾਸਤੇ ਗੁਰੂ ਦਾ ਸ਼ਬਦ ਹੈ, ਤੇ ਸ਼ਬਦ ਨੂੰ ਚੇਤੇ ਕਰੇਗਾ ਤੇ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ। ਅਗਰ ਅਗਰ ਜੇਕਰ ਇਹ ਆਖੇ ਵੀ ਜਿਹੜੀ ਗਾਂ ਹੈ, ਪਸ਼ੂ ਹੈ, ਉਹ ਇੱਛਾਵਾਂ ਪੂਰੀਆਂ ਕਰਦੀ ਹੈ, ਕਲਪ ਬ੍ਰਿਸ਼ ਇੱਛਾ ਪੂਰੀਆਂ ਕਰਦਾ, ਤੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਗੁਰੂ ਨਾਨਕ ਦੇ ਘਰ ਵਿੱਚ ਆ ਜੀ, ਗੁਰੂ ਨਾਨਕ ਦੇ ਘਰ ਵਿੱਚ ਆ ਜਾਵੀ। ਤੇ ਤੁਸੀਂ ਕਈ ਵਾਰ ਦੇਖਿਆ ਹੋਵੇਗਾ ਜਦੋਂ ਮਾਲ ਡੰਗਰ ਬਾਹਰ ਛੱਡਦੇ ਸੀ ਉਹਨਾਂ ਨੂੰ ਕਹਿੰਦੇ ਸੀ ਵੱਗ, ਵੱਗ ਬਾਹਰ ਛੱਡਿਆ ਹੈ, ਤੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਗੁਰੂ ਨਾਨਕ ਦੇ ਘਰ ਵਿੱਚ ਆ ਜਿਹੜੀ ਤੂੰ ਕਾਮ ਧੇਨ ਗਊ ਦੀ ਗੱਲ ਕਰਦੇ ਹੋ ਨਾ, ਇੱਥੇ ਵੱਗਾਂ ਦੇ ਵਾਗੀ ਫਿਰਦੇ ਨੇ, ਜਿੰਨੀਆਂ ਮਰਜ਼ੀ ਸੰਗਲਾਂ ਪਾ ਕੇ ਲਈ ਜਾਵੀ ਮੁੱਕਣੀਆਂ ਹੀ ਨਹੀਂ ਹੈ। ਤੇ ਜੇ ਤੂੰ ਕਲਪ ਬ੍ਰਿਸ਼ ਦੀ ਬਾਤ ਕਰਦਾ ਹੈ ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਗੁਰੂ ਨਾਨਕ ਦੇ ਘਰ ਵਿੱਚ ਇੱਕ ਦਰਖਤ ਦੀ ਗੱਲ ਨਹੀਂ ਹੈ, ਇੱਥੇ ਬਾਗਾਂ ਦੇ ਬਾਗ ਲੱਗੇ ਨੇ, ਇੱਥੇ ਮੁੱਕਦੇ ਕੋਈ ਨਹੀਂ ਹੈ। ਤੁਹਾਡੇ ਅੰਦਰ ਇੱਕ ਸੁਰਤ ਜੀ ਚੱਲ ਰਹੀ ਹੈ ਵੀ ਉਹ ਬਾਗਾਂ ਵਾਸਤੇ ਗੱਲ ਤਾਂ ਕੀਤੀ ਜਾਵੇ, ਉਹ ਵੱਗਾਂ ਵਾਸਤੇ ਥੋੜੀ ਜਿਹੀ ਕਹਾਣੀ ਤਾਂ ਪਾਈ ਜਾਵੇ। ਔਰ ਕਹਿ ਬੋਲ ਭਾਈ ਗੁਰਦਾਸ ਸਾਹਿਬ ਨੇ, ਤੁਸੀਂ ਆਖੋਗੇ ਇੱਕ ਵਾਰ ਸਤਨਾਮ ਸ਼੍ਰੀ, ਸੁਣੋ। ਕਹਿੰਦੇ ਸਤਿਗੁਰ ਪੂਰਾ ਛਾਹੋ ਹੈ, ਉਹਦੀ ਚਿਤਵਣੀ ਆ ਜਾਵੇ ਤੇ ਸਾਰੀਆਂ ਇੱਛਾਵਾਂ ਪੂਰੀਆਂ ਨੇ। ਉਹ ਪੂਰਾ ਸ਼ਾਹ ਅਧੂਰਾ ਨਹੀਂ ਹੈ, ਦਾਤਾ ਉਹ ਨਾ ਮੰਗੀ ਹੈ ਫਿਰ, ਇਹ ਵੀ ਬੋਲ ਭਾਈ ਸਾਹਿਬ ਜੀ ਦੇ ਨੇ, ਫਿਰ ਮੰਗਣ ਜਾਈਏ ਹੋਛਾ ਸਾਹੋ ਨਾ ਕੀਚਈ, ਫਿਰ ਪੱਛੋ ਤਾਈਏ ਹੋਮੈ ਰੋਗ ਨਾ ਟੁੱਟਈ, ਉਹ ਵੈਦ ਨਾ ਲਾਈਏ ਦੁਰਮਤ ਮੈਲ ਨਾ ਉੱਤਰ ਹੈ, ਕਿਉਂ ਤੀਰਥ ਨਹਾਈਏ ਪੀਰ ਮੂਰੀ ਦਾ ਪਿਰ ਹੜੀ ਸੁੱਖ ਸਹਿਜ ਸਮਾਈਏ। ਸਤਿਗੁਰ ਪੂਰਾ ਸ਼ਾਹੋ ਹੈ, ਤਿਰ ਭਵਨ, ਤਿਰ ਭਵਨ ਤਿੰਨੇ ਹੀ ਭਵਨ ਜਿਹੜੇ ਨੇ, ਜੱਗ ਪੂਰਾ ਸੰਸਾਰ, ਜੱਗ ਤਿਸ ਦਾ ਵਣਜਾਰਾ, ਵਣਜਾਰੇ ਦਾ ਅਰਥ ਮੰਗਣਾ ਵਪਾਰ ਕਰਨਾ, ਤੇ ਸਾਰੇ ਦੇ ਸਾਰੇ ਪੂਰੇ ਸ਼ਾਹ ਗੁਰੂ ਨਾਨਕ ਦੇ ਘਰ ਤੋਂ ਮੰਗਦੇ ਨੇ। ਸਵਾਲ ਨੇ ਸਵਾਲ ਕੀਤਾ ਵੀ ਗੁਰੂ ਨਾਨਕ ਦੇ ਘਰ ਵਿੱਚ ਹੈ ਕੀ ਹੈ, ਮੇਰੀਆਂ ਇੱਛਾ ਬੜੀਆਂ ਨੇ, ਆਹ ਵੀ ਮੇਰੀ ਇੱਛਾ ਹੈ, ਆਹ ਵੀ ਮੇਰੀ ਇੱਛਾ ਹੈ, ਇੱਛਾ ਕਦੇ ਮੁੱਕਦੀਆਂ ਨਹੀਂ, ਇਹ ਤੇ ਕਹਾਣੀ ਏਦਾਂ ਦੀ ਚੱਲਦੀ ਰਹਿੰਦੀ ਹੈ। ਇੱਕ ਇੱਛਾ ਪੂਰੀ ਹੋ ਗਈ ਹੈ ਨਾ, ਗੁਰੂ ਅੱਗੇ ਅਰਦਾਸ ਕੀਤੀ ਸੀ, ਇੱਛਾ ਪੂਰੀ ਹੋਣ ਤੇ ਆ ਗਈ ਹੈ ਤੇ ਅਗਲੀ ਇੱਛਾ ਆਰੰਭ ਹੋ ਗਈ। ਇਹ ਸਿਲਸਿਲਾ ਏਦਾਂ ਚੱਲਦਾ ਰਹਿੰਦਾ, ਜੇ ਭੰਡਾ ਭੰਡੋਰੀਆ ਕਿੰਨਾ ਕੁ ਭਾਰ ਇੱਕ ਮੁੱਕੀ ਚੱਕ ਲਾ, ਉਹ ਗਾਂਹ ਦੀ ਗਾਂਹ ਇੱਛਾ ਤੁਰੀ ਫਿਰਦੀ, ਉਹ ਮੁੱਕਦੀ ਤਾਂ ਹੈ ਨਹੀਂ ਹੈ। ਤੇ ਸਵਾਲੀਏ ਨੇ ਸਵਾਲ ਕੀਤਾ ਵੀ ਗੁਰੂ ਨਾਨਕ ਦੇ ਘਰ ਵਿੱਚ ਹੈ ਕੀ ਕੀ ਹੈ, ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਰਤਨ, ਸੁਣੋ, ਰਤਨ ਪਦਾਰਥ ਬੇਸ਼ੁਮਾਰ। ਬੇਸ਼ੁਮਾਰ ਕਿਹਨੂੰ ਕਹਿੰਦੇ ਨੇ?

0: ਜਿਹੜੀ ਬਹੁਤ ਚੀਜ਼ ਪਈ ਹੋਵੇ ਮੋਕਣ ਚ ਨਾ ਆਵੇ। ਕਹਿੰਦੇ ਸਾਡੇ ਘਰ ਚ ਫਲਾਨੀ ਚੀਜ਼ ਬੇਸ਼ੁਮਾਰ ਪਈ ਹੈ, ਮੈਂ ਤੁਹਾਡੀਆਂ ਗੱਲਾਂ ਚ ਗੱਲਾਂ ਪਾ ਰਿਹਾ। ਰਤਨ ਪਦਾਰਥ, ਚਾਰੇ ਪਦਾਰਥ, ਰਤਨ ਸਭ ਕੁਝ ਬੇਸ਼ੁਮਾਰ। ਕੋਈ ਰਤਨ ਮੰਗਦਾ, ਕੋਈ ਚਾਰ ਪਦਾਰਥ ਮੰਗਦਾ ਹੈ, ਤੇ ਕੋਈ ਤੁਹਾਡੇ ਚੋਂ ਵਿਰਲਾ ਹੈ, ਸਾਰੇ ਨਹੀਂ ਹੈ, ਮੈਂ ਵੀ ਨਹੀਂ ਉਹਨਾਂ ਵਿੱਚੋਂ। ਕੋਈ ਕੋਈ ਆ ਕੇ ਆਖਦਾ ਹੈ ਦਾਤਾ ਮੈਨੂੰ ਬੰਦਗੀ ਦੇ ਦੇ, ਉਹ ਸਾਰੇ ਨਹੀਂ ਹੈ। ਰਤਨ ਪਦਾਰਥ ਬੇਸ਼ੁਮਾਰ ਭਾਓ ਭਗਤ ਲੱਖ ਭਰੇ ਭੰਡਾਰਾ, ਉਹਦੇ ਭੰਡਾਰੇ ਭਰੇ ਹੋਏ ਨੇ। ਅਗਲਾ ਬੋਲ ਮੈਂ ਬਾਗ ਦੀ ਗੱਲ ਕੀਤੀ ਸੀ ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਪਾਰ ਜਾਤ ਵਿੱਚ ਬਾਗ ਦੇ, ਪਾਰ ਜਾਤ ਕਲਪ ਬ੍ਰਿਸ਼ ਹੈ ਨਾ, ਭਾਈ ਸਾਹਿਬ ਜੀ ਕਹਿੰਦੇ ਗੁਰੂ ਨਾਨਕ ਦੇ ਘਰ ਵਿੱਚ ਕਲਪ ਬ੍ਰਿਸ਼ਾਂ ਦੇ ਬਾਗ ਲੱਗੇ ਹੋਏ ਨੇ, ਮੁੱਕਣ ਚ ਨਹੀਂ ਆਉਂਦੇ। ਪਾਰ ਜਾਤ ਲੱਖ ਬਾਗ ਵਿੱਚ, ਲੱਖਾਂ ਹੀ ਬਾਗ ਲੱਗੇ ਨੇ, ਪਾਰ ਜਾਤ ਲੱਖ ਬਾਗ ਵਿੱਚ ਕਾਮ ਧੀਣ ਦੇ ਵੱਗ ਹਜ਼ਾਰਾ। ਆਖੋ ਸਤਨਾਮ ਸ਼੍ਰੀ। ਤੇ ਜੇ ਉਹਦਾ ਅਧੂਰੀ ਬਾਤ ਕਰ ਦਈਏ ਨਾ ਤੇ ਫਿਰ ਤਰਕਸ਼ੀਲ ਜ਼ਮਾਨਾ ਚੱਲਦਾ ਤੇ ਉਹ ਤਰਕ ਵੀ ਕਰ ਜਾਏਗਾ। ਜਦੋਂ ਪ੍ਰਮਾਣ ਬਾਣੀ ਦਾ ਆ ਗਿਆ, ਗੁਰੂ ਕੀ ਅੰਮ੍ਰਿਤ ਬਾਣੀ ਦਾ, ਭਾਈ ਗੁਰਦਾਸ ਸਾਹਿਬ ਜੀ ਦੇ ਬੋਲ ਆ ਗਏ, ਤੇ ਕਿਸੇ ਦੀ ਜ਼ਰੂਰਤ ਨਹੀਂ ਪੈਂਦੀ ਵੀ ਇਹਦੇ ਤੇ ਕੋਈ ਕਟਾਕਸ਼ ਕਰ ਜਾਵੇ। ਉਦੋਂ ਕਰਕੇ ਜਾਵੇਗਾ ਜਦੋਂ ਸਾਡੇ ਕੋਲ ਅਧੂਰੇ ਬੋਲ ਹੋਣਗੇ। ਸਵਾਲ ਤਾਂ ਯਾਰ ਉਦੋਂ ਪੈਦਾ ਹੁੰਦੇ ਨੇ ਜਦੋਂ ਸਾਡੇ ਕੋਲ ਜਵਾਬ ਕੋਈ ਨਹੀਂ ਹੁੰਦਾ। ਬੋਲ ਸਟੇਜ ਤੋਂ ਕੇਵਲ ਉਹ ਹੋਣ ਜਿਹਦੇ ਕੋਲ ਗੁਰਬਾਣੀ ਦੇ ਮੁਤਾਬਕ ਜਵਾਬ ਹੋਵੇ, ਗੁਰਬਾਣੀ ਤੋਂ ਬਾਹਰਾ ਕੋਈ ਜਵਾਬ ਨਹੀਂ ਹੈ। ਪਾਰ ਜਾਤ ਲੱਖ ਬਾਗ ਵਿੱਚ ਕਾਮ ਧੇਣ ਦੇ ਵੱਗ ਹਜ਼ਾਰਾਂ, ਜੋ ਮਰਜ਼ੀ ਲਈ ਜਾਏ ਇੱਥੋਂ। ਫਿਰ ਕਹਿੰਦੇ ਲਖਮੀਆਂ ਲੱਖ ਗੋਲੀਆਂ, ਲਖਮੀਆਂ ਲੱਖ ਗੋਲੀਆਂ, ਪਾਰਸ ਦੇ ਪਰਬਤ ਅੰਬਾਰਾ, ਢੇਰਾਂ ਦੇ ਢੇਰ ਪਦਾਰਥ ਪਏ ਨੇ। ਲਖਮੀਆਂ ਲੱਖ ਗੋਲੀਆਂ, ਪਾਰਸ ਦੇ ਪਰਬਤ ਅੰਬਾਰਾ, ਆਕਾਸ਼ ਤੱਕ ਲੱਗੇ ਹੋਏ ਨੇ ਢੇਰਾਂ ਦੇ ਢੇਰ। ਇੱਥੇ ਬਸ ਨਹੀਂ ਹੈ, ਜਿਮੀਦਾਰਾਂ ਵਾਸਤੇ ਬੋਲ ਆਉਣਾ ਹੈ। ਰਿੱਧ ਸਿੱਧ ਨੌ ਨਿਦ ਬੋਲ ਅੰਬਾਰਾ, ਫਿਰ ਅਰਜ ਕਰਨ ਲੱਗਾ। ਪਾਰ ਜਾਤ ਲੱਖ ਬਾਗ ਵਿੱਚ ਕਾਮ ਧੇਣ ਦੇ ਵੱਗ ਹਜ਼ਾਰਾ, ਲਖਮੀਆਂ ਲੱਖ ਗੋਲੀਆਂ, ਪਾਰਸ ਦੇ ਪਰਬਤ ਅੰਬਾਰਾ, ਸੂਰਜ ਚੰਦ ਚਿਰਾਗ ਲੱਖ, ਜਿਹਦੇ ਘਰ ਵਿੱਚ ਪਰਮਾਤਮਾ ਦੇ ਸੂਰਜ ਚੰਦਰਮਾ ਦੀਵੇ ਬਣੇ ਹੋਏ ਨੇ, ਲੱਖਾਂ ਹੀ ਐਸੇ ਦੀਵੇ ਨੇ, ਸੂਰਜ ਚੰਦ ਚਿਰਾਗ ਲੱਖ, ਰਿੱਧ ਸਿੱਧ ਨੌ ਨਿੱਧ ਬੋਹਲ ਅੰਬਾਰਾ। ਬੋਹਲ ਕਿਹਨੂੰ ਕਹਿੰਦੇ ਜੇ ਬੋਹਲ? ਜਿੱਥੇ ਕਣਕ ਦਾ ਢੇਰ ਲੱਗਾ ਹੋਵੇ, ਮੱਕੀ ਦਾ ਢੇਰ ਲੱਗਾ ਹੋਵੇ, ਝੋਨੇ ਦਾ, ਉਹਨੂੰ ਕੀ ਕਹਿੰਦੇ? ਆਪਾਂ ਬੋਹਲ ਹੀ ਕਹਿੰਦੇ, ਬੋਹਲ ਲੱਗਾ ਜੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਗੁਰੂ ਨਾਨਕ ਦੇ ਘਰ ਵਿੱਚ ਰਿਧੀਆਂ ਸਿੱਧੀਆਂ ਨਿਧੀਆਂ ਦੇ ਬੋਲ ਲੱਗੇ ਨੇ, ਮੁੱਕਦੇ ਹੀ ਨਹੀਂ ਹੈ, ਬਾਹਰਲੇ ਤੇ ਮੁੱਕ ਜਾਂਦੇ ਨੇ। ਰਿੱਧ ਸਿੱਧ ਨੌ ਨਿੱਧ ਬੋਲ ਅੰਬਾਰਾ। ਅਗਲੇ ਬੋਲ ਕਹਿੰਦੇ ਸਭੇ ਵੰਡ ਵੰਡ ਦਿੱਤੀਆਂ ਨੇ, ਹੁਣ ਸਾਰੀਆਂ ਦੀ ਮੰਗਾਂ ਇੱਕੋ ਜਿਹੀ ਥੋੜੀ ਹੈ, ਕਿਸੇ ਦੀ ਕੋਈ ਹੈ, ਕਿਸੇ ਦੀ ਕੋਈ ਹੈ, ਜੋ ਜੋ ਆ ਕੇ ਮੰਗੀ ਜਾਂਦਾ ਹੈ ਮੇਰੇ ਸਹਿਬ ਇਛਾਵਾਂ ਪੂਰੀਆਂ ਕਰੀ ਜਾਂਦੇ ਨੇ। ਮਾਣ ਮੰਗੋ ਤਾਣ ਮੰਗੋ ਧੰਨ ਲਖਮੀ ਸੁੱਤ ਦੇਹੇ। ਸਤਿਗੁਰੂ ਮਹਾਰਾਜ ਕਹਿੰਦੇ ਉਹ ਸਭ ਨੂੰ ਦਾਤਾਂ ਦੇ ਰਿਹਾ ਹੈ। ਜਨ ਕੋ ਪ੍ਰਭ ਸੰਗੀ ਆ ਸਨੇਹੋ, ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭ ਕਿਹੋ। ਮਾਣ ਮੰਗੋ ਤਾਣ ਮੰਗੋ ਧੰਨ ਲਖਮੀ ਸੁੱਤ ਦੇਹੇ। ਸਭੇ ਵੰਡ ਵੰਡ ਦਿੱਤੀਆਂ, ਭਾਓ ਭਗਤ ਕਰ ਭਗਤ ਭੰਡਾਰਾ, ਭਗਤ ਵਛਲ ਸਤਿਗੁਰ ਨਿਰੰਕਾਰਾ। ਉਹ ਐਸਾ ਹੈ ਤਾਂ ਮਹਾਰਾਜ ਕਹਿੰਦੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕਹਿ ਵਸ ਹੈ ਕਾਮ ਤੇ ਨਾ, ਸੋ ਐਸਾ ਹਰ ਧਿਆਈਐ ਮੇਰੇ ਜੀ ਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ, ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਣਾ, ਜਹ ਹਰ ਸਿਮਰਨ ਭਇਆ, ਤਹ ਉਪਾਦ ਗਤ ਕੀਨੀ ਵੱਡ ਭਾਗੀ ਹਰ ਜਪਣਾ, ਜਨ ਨਾਨਕ ਕਉ ਗੁਰ ਇਹ ਮਤ ਦੀਨੀ, ਜਪ ਹਰ ਭਉ ਜਲ ਤਰਨਾ। ਗਰੀਬ ਨਿਵਾਜ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਜਦੋਂ ਉਹਨੂੰ ਚਿਤਵੇਂਗਾ, ਚਿੱਤ ਵਿੱਚ ਯਾਦ ਕਰੇਗਾ, ਚਿੰਤਾ ਚਿੱਤ ਤੇ ਚੁਰਾਈ, ਤੇਰੇ ਚਿੱਤ ਤੋਂ ਚਿੰਤਾ ਗੁਰੂ ਖਤਮ ਕਰ ਦੇਵੇਗਾ। ਚੁਰਾਈ ਚੁਰਾਈ ਗਈ ਜੀ, ਖਤਮ ਹੋ ਗਈ ਹੈ, ਚੋਰੀ ਕਰ ਲਈ ਹੈ, ਗੁਰੂ ਲੈ ਲਵੇਗਾ। ਕਈ ਵਾਰ ਬਹੁਤ ਵਾਰ ਆਪਾਂ ਕਿਸੇ ਦੀ ਬਾਹਰਲੀ ਲਿੰਬਾ ਪੋਚੀ ਵੇਖ ਕੇ ਨਾ, ਟੌਰ ਸ਼ੌਰ ਵੇਖ ਕੇ, ਤੇ ਸਾਡੇ ਅੰਦਰ ਇੱਕ ਸਵਾਲ ਪੈਦਾ ਹੁੰਦਾ ਵੀ ਆਹ ਜਿਹੜਾ ਮਨੁੱਖ ਆ ਰਿਹਾ ਨਾ, ਜਾਂ ਬਾਹਰਲਾ ਘਰ ਵੇਖ ਕੇ, ਜਾਂ ਬਾਹਰਲੀਆਂ ਗੱਡੀਆਂ ਵੇਖ ਕੇ, ਜਾਂ ਬਾਹਰਲਾ ਠਾਠ ਬਾਠ ਵੇਖ ਕੇ, ਤੇ ਸਾਡੇ ਮਨ ਚ ਇੱਕ ਖਿਆਲ ਪੈਦਾ ਹੁੰਦਾ ਵੀ ਆ ਇਹਦੇ ਵਰਗਾ ਬੰਦਾ ਸੁਖੀ ਨਹੀਂ ਹੋਣਾ, ਬੜਾ ਸੁਖੀ ਹੈ, ਬੜਾ ਸੁਖੀ ਹੈ। ਜਦੋਂ ਉਹਨੂੰ ਥੋੜਾ ਜਿਹਾ ਹਲਾਈਏ ਨਾ, ਫਿਰ ਉਹ ਇਉਂ ਬਲਦਾ ਹੈ ਜਿਵੇਂ ਇੱਕ ਗਿੱਲਾ ਗੋਹਾ ਨਹੀਂ ਹੁੰਦਾ, ਤੇ ਉਹਨੂੰ ਗਿੱਲੇ ਗੋਹੇ ਨੂੰ ਥੋੜਾ ਜਿਹੀ ਅੱਗ ਲਾਈਏ ਤੇ ਅੱਗ ਉਹਨੂੰ ਬਲਦੀ ਨਹੀਂ, ਧੁੱਖ ਧੁਖੀ ਹੋ ਜਾਂਦੀ ਹੈ। ਉਹ ਇੰਨੀ ਧੁੱਖ ਧੁਖੀ ਹੁੰਦੀ ਹੈ ਵੀ ਤੀਜੇ ਚੌਥੇ ਘਰ ਵੀ ਉਹਦਾ ਧੂੰਆਂ ਜਿਹੜਾ ਹੈ ਗਿੱਲੇ ਗੋਹੇ ਦਾ ਉਹ ਪਹੁੰਚ ਜਾਂਦਾ ਹੈ, ਉਹ ਗਿੱਲਾ ਜੋ ਬਲਦਾ ਨਹੀਂ ਹੈ। ਤੇ ਜਦੋਂ ਉਹਨੂੰ ਹਲਾਈਏ ਤੇ ਫਿਰ ਉਹ ਗਿੱਲੇ ਗੋਹੇ ਵਾਂਗ ਅੰਦਰ ਦੀ ਚਿੰਤਾ ਉਬਲ ਉਬਲ ਕੇ ਆਉਂਦਾ, ਕਹਿੰਦਾ ਮੇਰੇ ਵਰਗਾ ਚਿੰਤਾ ਵਾਲਾ ਕੋਈ ਨਹੀਂ ਹੈ। ਸਤਿਗੁਰੂ ਜੀ ਦੀ ਬਾਣੀ ਦੇ ਬੋਲ ਨੇ, ਬਾਹਰ ਦਾ ਕੋਈ ਬੋਲ ਨਹੀਂ ਹੈ, ਅੰਤਰ ਚਿੰਤਾ ਨੈਣੀ ਸੁਖੀ, ਅੰਦਰ ਦੇ ਚਿੰਤਾ ਖਾਂਦੀ ਹੈ ਤੇ ਨੇਤਰਾ ਕਰਕੇ ਬੰਦਾ ਸੁਖੀ ਲੱਗਦਾ। ਜਿਵੇਂ ਇੱਕ ਲੱਕੜ ਹੁੰਦੀ ਹੈ ਉਹਨੂੰ ਘੁਣ ਲੱਗ ਜਾਂਦਾ, ਲੱਕੜ ਵੇਖਣ ਨੂੰ ਬਾਹਰੋਂ ਬੜੀ ਵਧੀਆ ਲੱਗਦੀ ਜੇ ਪਰ ਅੰਦਰੋਂ ਤੇ ਕੀੜੇ ਨੇ ਖਾਲੀ ਹੁੰਦੀ ਹੈ। ਅੰਤਰ ਚਿੰਤਾ ਨੈਣੀ ਸੁਖੀ, ਮੂਲ ਨਾ ਉਤਰੈ ਭੁੱਖ, ਨਾਨਕ ਸੱਚੇ ਨਾਮ ਬਿਨ ਕਿਸੈ ਨਾ ਲੱਥੋ ਦੁੱਖ। ਦੁੱਖ ਦਾ ਅਰਥ ਹੈ ਧੁੱਖ ਧੁਖੀ, ਚਿੰਤਾ ਦੀ ਜਿਹੜੀ ਧੁੱਖ ਧੁਖੀ ਹੈ। ਗਰੀਬ ਨਿਵਾਸ ਜੀ ਕਹਿੰਦੇ ਗੁਰੂ ਦੇ ਸ਼ਬਦ ਤੋਂ ਬਿਨਾਂ ਦੂਰ ਨਹੀਂ ਹੁੰਦੀ। ਤਾਂ ਮਹਾਰਾਜ ਕਹਿੰਦੇ ਨੇ ਜੇ ਤੇਰੇ ਅੰਦਰ ਕਾਮਨਾਵਾਂ ਨੇ, ਚਿੰਤਾ ਮਨ ਚਿਤਵਤ ਚਿੰਤਾ ਚਿੱਤ ਤੇ ਚੁਰਾਈ ਹੈ, ਤੇਰੀਆਂ ਚਿੰਤਾ ਖਤਮ ਹੋ ਜਾਣਗੀਆਂ ਜਦੋਂ ਤੂੰ ਉਸ ਵਾਹਿਗੁਰੂ ਜੀ ਨੂੰ ਹਿਰਦੇ ਵਿੱਚੋਂ ਜਪੇਗਾ ਸਤਨਾਮ ਸ਼੍ਰੀ ਵਾਹਿਗੁਰੂ। ਅਗਲੇ ਬੋਲ ਚ ਆਜੋਨੀ ਆਰਾਧੇ ਜੋਨ ਸੰਕਟ ਘਟਾਏ ਹੈ। ਅਜੋਨੀ ਤੁਸੀਂ ਉਸ ਤਰ੍ਹਾਂ ਪੜ੍ਹਦੇ ਹੋ, ਅਜੂਨੀ ਸੈ ਭੰਗ ਸੁੱਤੇ ਪ੍ਰਕਾਸ਼, ਜੋ ਜੂਨਾਂ ਤੋਂ ਰਹਿਤ ਹੈ। ਸੋ ਮੁਖ ਜਲੋ ਜਿੱਤ ਕੇ ਠਾਕੁਰ ਜੋਨੀ, ਉਹ ਮੁੱਖ ਸੜ ਜਾਵੇ, ਅੱਗ ਪੈ ਜਾਵੇ ਜਿਹੜਾ ਮੁੱਖ ਕਹਿੰਦਾ ਵੀ ਮੇਰਾ ਵਾਹਿਗੁਰੂ ਨਿਰੰਕਾਰ ਜੂਨਾਂ ਵਿੱਚ ਹੈ, ਬਾਣੀ ਦੇ ਬਚਨ ਨੇ। ਅਜੂਨੀ ਉਹ ਜੂਨਾਂ ਤੋਂ ਰਹਿਤ ਹੈ। ਅਰਾਧੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜੇ ਤੂੰ ਉਹਦੀ ਅਰਾਧਨਾ ਕਰੇ, ਜੋਨ ਸੰਕਟ ਕਟਾਏ ਹੈ, ਸੰਕਟ ਅਰਥ ਦੁੱਖ ਤੇ ਜੂਨ ਦਾ ਅਰਥ ਹੈ ਜੂਨਾਂ ਵਿੱਚ ਆਉਣਾ, ਕਦੇ ਕੋਈ ਜੂਨ ਕਦੇ ਕੋਈ ਜੂਨ, ਕਦੇ ਮਾਤਾ ਦੇ ਉਧਰ ਵਿੱਚ ਵੀ ਮਨੁੱਖਾ ਜਨਮ ਲੈਣਾ ਹੈ, ਉਹ ਵੀ ਤਾਂ 9-10 ਮਹੀਨਿਆਂ ਦਾ ਸਮਾਂ ਜਿਹੜਾ ਹੈ ਉਹ ਪੁੱਠੇ ਲੜਕੇ ਹੀ ਰਹਿਣਾ ਹੈ ਨਾ, ਕਿਤੇ ਘੱਟ ਦੁੱਖ ਥੋੜੀ ਹੈ। ਮੁੱਖ ਤਲੈ ਪੈਰ ਉੱਪਰੇ, ਕਿੱਡਾ ਭਾਰੀ ਦੁੱਖ ਹੈ। ਹੁਣ ਤੇ ਸਿੱਧਾ ਚੌਂਕੜਾ ਮਾਰ ਕੇ ਨਹੀਂ ਬੈਠਾ ਜਾਂਦਾ, ਤੇ ਬੰਦੇ ਨੇ 9-10 ਮਹੀਨੇ ਪੁੱਠਾ ਹੀ ਲੜਕੇ ਰਹਿਣਾ, ਕਿੱਡਾ ਭਾਰੀ ਦੁੱਖ ਹੈ। ਰਚੰਤ ਜੀ ਰਚਨਾ ਮਾਤ ਗਰਭ ਸਥਾਪਨ, ਸਾਸ ਸਾਸ ਸਿਮਰੰਤ ਨਾਨਕ ਮਹਾ ਅਗਣਨਾ ਬਿਨਾਸਨ। ਮੁੱਖ ਤਲੈ ਪੈਰ ਉਪਰੇ ਵਸੰਦੋ ਕੁਹਥੜੈ ਥਾਏ, ਨਾਨਕ ਸੋ ਧਣੀ ਕਿਉਂ ਵਸਾਰਿਓ, ਉਧਰੈ ਜਿਸ ਦੇ ਨਾਏ। ਰਕਤ ਬਿੰਦ ਕਰ ਨਿਮਿਆ ਅਗਨ ਉਧਰ ਮੁਝਾਰ, ਉਰਦ ਮੁੱਖ ਕੁਚੀਲ ਬੇਖਲ ਨਰਕ ਘੋਰ ਗੁਬਾਰ, ਹਰ ਸਿਮਰਤ ਤੂੰ ਨਾ ਜਲੈ ਮਨ ਤਨ ਉਰ ਧਾਰ, ਬਿਖਮ ਥਾਨੋ ਜਿਨ ਰੱਖਿਆ ਤਿਸ ਤਿਲ ਨਾ ਵਸਾਰ। ਬਾਣੀ ਦੇ ਅੰਮ੍ਰਿਤ ਬਚਨ ਹੈ। ਸਾਹਿਬ ਜੀ ਕਹਿੰਦੇ ਜਿੰਨੇ ਇਹਨੂੰ ਤੈਨੂੰ ਕੱਠਣ ਥਾਂ ਤੋਂ ਰੱਖਿਆ ਹੈ, ਫਿਰ ਉਹ ਤਿਲ ਮਾਤਰ ਤੈਨੂੰ ਭੁੱਲੇ ਨਾ, ਤੇਰਾ ਵਾਸਾ ਕਿੱਥੇ ਹੈ, ਕਿੰਨਾ ਦੁੱਖ ਹੈ ਜਿਸ ਵੇਲੇ ਵਾਸਾ ਇਹਦਾ ਹੋਇਆ ਹੈ ਨਾ। ਇੱਕ ਸ਼ਬਦ ਹੋਰ ਆਉਂਦਾ ਹੈ, ਆਖੋ ਗੱਜ ਕੇ ਸਤਨਾਮ ਸ਼੍ਰੀ। ਜਦੋਂ ਤੁਸੀਂ ਸ੍ਰੀ ਰਾਗ ਵਿੱਚ ਜਾਓਗੇ ਨਾ, ਭਗਤ ਬਾਣੀ ਹੈ, ਭਗਤ ਬੇਣੀ ਜੀ ਦਾ ਸ਼ਬਦ ਹੈ, ਰੇ ਨਰ ਗਰਭ ਕੁੰਡਲ ਜਬ ਆਸ਼ਤ, ਉਰਦ ਧਿਆਨ ਲਿਵ ਲਾਗਾ, ਮਿਰਤਕ ਪਿੰਡ ਪਦ ਮਦਨਾ ਐਨਸ ਏਕ ਅਗਿਆਨ ਸੋ ਨਾਗਾ, ਤੇ ਦਿਨ ਸੰਭਲ ਕਸ਼ਟ ਮਹਾ ਦੁੱਖ, ਅਵਚਿਤ ਅਦਕ ਪਸਾਰਿਆ ਗਰਭ ਛੋੜ ਮ੍ਰਿਤ ਮੰਡਲ ਆਇਆ, ਤੋ ਨਰ ਹਰ ਮਨੋ ਵਿਸਾਰਿਆ। ਰੇ ਨਰ ਅਰਥ ਕਰੀਏ ਜੀ, ਉਹ ਸਮਝ ਨਹੀਂ ਆਉਣੀ। ਰੇ ਨਰ ਤੋਂ ਹੇ ਮਨੁੱਖ ਸਮਝ ਆ ਗਈ। ਰੇ ਨਰ ਗਰਭ ਮਾਤਾ ਜੀ ਦੇ ਉਧਰ ਵਿੱਚ, ਮਾਤਾ ਜੀ ਦੇ ਪੇਟ ਵਿੱਚ, ਕੁੰਡਲ ਕੁੰਡਲ, ਤੁਸੀਂ ਕਿਤੇ ਮੀਂਹ ਪੈਂਦਾ ਹੋਵੇ ਤੇ ਕੱਚੇ ਥਾਂ ਤੇ ਗਡੋਏ ਵੇਖੇ ਨੇ, ਛੋਟੇ ਛੋਟੇ ਗਡੋਏ, ਉਹਨਾਂ ਨੇ ਛੋਟੀ ਛੋਟੀ ਜੀ ਕੁੰਡਲੀ ਮਾਰੀ ਹੁੰਦੀ, ਜੇ ਛੋਟੀ ਛੋਟੀ ਜੀ ਕੁੰਡਲੀ ਮਾਰੀ ਹੁੰਦੀ ਹੈ। ਪ੍ਰੋਫੈਸਰ ਸਾਹਿਬ ਸਿੰਘ ਨੇ ਅਰਥ ਕੀਤੇ ਨੇ ਇਹਦੇ, ਕੁੰਡਲੀ ਮਾਰੀ ਹੁੰਦੀ ਹੈ। ਤੇ ਸਾਹਿਬ ਜੀ ਕਹਿੰਦੇ ਨੇ ਜਦੋਂ ਤੂੰ ਮਾਤਾ ਜੀ ਦੇ ਉਧਰ ਵਿੱਚ ਆਇਆ ਸੀ ਨਾ, ਉਦੋਂ ਛੋਟਾ ਜਿਹਾ ਗੁਡੋਏ ਵਾਂਗੂ ਕੁੰਡਲੀ ਮਾਰ ਕੇ ਬਣਿਆ ਸੀ ਪਹਿਲਾਂ, ਉਹ ਦਿਨ ਨੂੰ ਯਾਦ ਕਰ ਵੀ ਮਾਤਾ ਜੀ ਦੇ ਉਧਰ ਵਿੱਚ ਕੁੰਡਲ ਮਾਰ ਕੇ ਬੈਠਾ ਸੀ, ਪਿਤਾ ਦੇ ਮੈਲੇ ਪਾਣੀ ਤੋਂ, ਮਾਤਾ ਦੇ ਖੂਨ ਤੋਂ। ਰੇ ਨਰ ਗਰਭ ਕੁੰਡਲ ਜਬ ਆਸ਼ਤ, ਆਸ਼ਤ ਐੜਾ ਛੱਛਾ ਤੱਤਾ, ਆਸ਼ਤ ਤੋਂ ਭਾਵ ਹੁੰਦਾ ਸੀ, ਤੇਰਾ ਉੱਥੇ ਵਾਸਾ ਸੀ। ਇਹ ਨਹੀਂ ਸਮਝ ਆ ਗਈ? ਆਖੋ ਹੁਣ ਗੱਜ ਕੇ ਸਤਨਾਮ ਸ਼੍ਰੀ। ਮੈਂ ਕੱਲਾ ਕੱਲਾ ਅੱਖਰ ਕਰਕੇ ਤਾਂ ਅਗਾਂਹ ਤੁਰਨ ਦਾ ਯਤਨ ਕਰਦਾ ਵੀ ਇੱਕ ਇੱਕ ਬੋਲ ਸੁਰਤ ਵਿੱਚ ਘਰ ਕਰਦਾ ਜਾਵੇ। ਰੇ ਨਰ ਗਰਭ ਕੁੰਡਲ ਜਬ ਆਸ਼ਤ ਇੱਥੋਂ ਤੱਕ ਹੋ ਗਿਆ। ਉਰਦ ਪੁੱਠਾ, ਧਿਆਨ ਲੇਵ ਲਾਗਾ, ਤੂੰ ਪੁੱਠਾ ਲੜਕਿਆ ਸੀ, ਲੇਵ ਸੁਰਤ ਜਿਹੜੀ ਸੀ ਉਹ ਮੇਰੇ ਪਰਮਾਤਮਾ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜੁੜੀ ਹੋਈ ਸੀ। ਉੱਥੇ ਤੈਨੂੰ ਗੁਰੂ ਦੀ ਦਾਤ ਮਿਲੀ ਹੋਈ ਸੀ ਨਾਮ ਦੀ, ਮਾਤ ਗਰਭ ਮੈਂ ਆਪਣ ਸਿਮਰਨ ਦੇ। ਉਰਦ ਧਿਆਨ ਲਿਵ ਲਾਗਾ, ਮਿਰਤ ਕਪਿੰਡ ਪਦ ਮਦ ਨਾ ਅਹਿਨਸ, ਦਿਨ ਰਾਤ ਤੂੰ ਜੁੜਿਆ ਹੋਇਆ ਸੀ। ਮਦ ਦਾ ਅਰਥ ਹੁੰਦਾ ਨਸ਼ਾ, ਨਸ਼ੇ ਦਾ ਅਰਥ ਅਹੰਕਾਰ। ਉੱਥੇ ਤੈਨੂੰ ਹੰਕਾਰ ਵੀ ਕੋਈ ਨਹੀਂ ਸੀ, ਉੱਥੇ ਤੇ ਤੂੰ ਇੱਕੋ ਹੀ ਗੱਲ ਸੀ ਗੁਰੂ ਗੁਰੂ ਗੁਰੂ। ਜਿਉਂ ਹੀ ਜਨਮ ਲਿਆ ਹੰਕਾਰ ਵੀ ਪੈਦਾ ਹੋ ਗਿਆ, ਵਿਕਾਰ ਵੀ ਪੈਦਾ ਹੋ ਗਏ ਨੇ। ਮਿਰਤਕ ਮੁਰਦੀ ਤੀ ਨਿਆਈ ਸੀ, ਨਿਮਰਤਾ ਵਿੱਚ ਸੀ, ਇੱਕ ਜੋਦੜੀਆਂ ਹੀ ਕਰਦਾ ਸੀ, ਸਾਹਿਬ ਮੈਨੂੰ ਮਾਤ ਲੋਕ ਵਿੱਚ ਭੇਜੋ, ਮੈਂ ਜਪਾਂਗਾ ਸਤਨਾਮ ਸ਼੍ਰੀ। ਪਰ ਬਾਤ ਉਲਟ ਹੋ ਗਈ ਹੈ। ਐਨਸ ਇੱਕ ਅਗਿਆਨ ਸੋ ਨਾਗਾ, ਤੇ ਹੁਣ ਕਹਿੰਦੇ ਤੇ ਦਿਨ ਸੰਮਲ, ਤੇ ਦਿਨ ਉਹ ਦਿਨ, ਤੇ ਤੋਂ ਭਾਵ ਉਹ ਜਿਹੜੇ ਨੌ ਦਸ ਮਹੀਨਿਆਂ ਦਾ ਸਮਾਂ ਹੈ ਨਾ, ਤੇ ਦਿਨ ਉਹ ਦਿਨ ਜਿਹੜੇ ਸੰਮਲ, ਉਹਨਾਂ ਨੂੰ ਯਾਦ ਕਰ, ਤੇ ਉਹਨਾਂ ਨੂੰ ਯਾਦ ਕਰਕੇ ਫਿਰ ਜਪ ਸਤਨਾਮ ਸ਼੍ਰੀ। ਸਮਝ ਆ ਗਈ? ਅਗਰ ਜੇ ਉਹਨਾਂ ਨੂੰ ਯਾਦ ਨਾ ਕੀਤਾ ਤਾਂ ਫਿਰ ਸਿਲਸਿਲਾ ਦੁਬਾਰਾ ਦੁਬਾਰਾ ਫਿਰ ਚੱਲ ਪੈਣਾ, ਮੁੱਕਣਾ ਥੋੜੀ ਹੈ। ਜੰਮ ਜੰਮ ਮਰੇ ਮਰੇ ਫਿਰ ਜੰਮੇ, ਉਹ ਤੇ ਫਿਰ ਚੱਲ ਪੈਣਾ। ਚੇਤਾ ਕਰ, ਉਹ ਸਾਨੂੰ ਚੇਤਾ ਭੁੱਲ ਗਿਆ ਹੈ, ਉਹ ਸਾਨੂੰ ਯਾਦ ਭੁੱਲ ਗਈ ਹੈ। ਤੇ ਦਿਨ ਸੰਮਲ ਕਸ਼ਟ, ਕਸ਼ਟ ਤੋਂ ਭਾਵ ਕੀ ਹੈ? ਦੁੱਖ ਸੀ ਨਾ। ਤੇ ਦਿਨ ਸਿਮਲ ਕਸ਼ਟ ਮਹਾ ਦੁੱਖ, ਅਬ ਚਿੱਤ ਅਧਕ ਪਸਾਰਿਆ, ਤੇ ਹੁਣ ਤੇਰਾ ਚਿੱਤ ਜਿਹੜਾ ਬਾਰ ਹੀ ਬਾਰ ਪਸਰਿਆ ਹੋਇਆ, ਬਾਰ ਹੀ ਬਾਰ ਦੌੜ ਦੌੜ ਚੱਲ ਰਹੀ ਹੈ। ਅਬ ਚਿੱਤ ਅਧਕ ਪਸਾਰਿਆ, ਗਰਭ ਛੋੜ ਮ੍ਰਿਤ ਮੰਡਲ ਆਇਆ, ਤੋ ਨਰ ਹਰ ਮਨੋ ਵਿਸਾਰਿਆ। ਜਿਉਂ ਹੀ ਮਾਤਾ ਦਾ ਗਰਭ ਛੱਡ ਕੇ ਮਾਤ ਲੋਕ ਵਿੱਚ ਆਇਆ, ਨਰ ਹਰ ਨਰਾਂ ਦਾ ਰਾਜਾ ਮੇਰਾ ਵਾਹਿਗੁਰੂ, ਉਹਦਾ ਨਾਮ ਹੀ ਭੁਲਾ ਦਿੱਤਾ। ਤਾਂ ਮਹਾਰਾਜ ਕਹਿੰਦੇ ਜੇ ਭੁਲਾ ਦਿੱਤਾ ਹੀ ਨਾ, ਫਿਰ ਚੇਤਾ ਕਰ, ਫਿਰ ਪੁਛਤਾਵੇਂਗਾ ਮੂੜਿਆ, ਫਿਰ ਮੂਰਖਾ ਪਛਤਾਤਾਪ ਕਰਨਾ ਪਵੇਗਾ, ਫਿਰ ਪੁਛਤਾਵੇਂਗਾ ਮੂੜਿਆ। ਤੂੰ ਕਵਣਕ ਮਤ ਭਰਮ ਲਾਗਾ, ਚੇਤ ਰਾਮ ਨਾਹੀ, ਮੇਰੇ ਰੱਬ ਨੂੰ ਗੁਰੂ ਨੂੰ ਯਾਦ ਨਹੀਂ ਤੂੰ ਕਰਦਾ। ਚੇਤ ਰਾਮ ਨਾਹੀ ਜਮਪੁਰ ਜਾਏਗਾ, ਜੇ ਉਹਨੂੰ ਚੇਤੇ ਨਹੀਂ ਕਰਦਾ ਫਿਰ ਕਿੱਥੇ ਜਾਏਗਾ? ਜਮਪੁਰ ਜਾਏਗਾ। ਨਾਮ ਤੋਂ ਬਿਨਾਂ ਗੁਰੂ ਦੀ ਪ੍ਰਾਪਤੀ ਥੋੜੀ ਹੋਣੀ ਸੱਚਖੰਡ ਦੀ, ਫਿਰ ਜਮਾਂ ਦੀ ਪ੍ਰਾਪਤੀ ਹੋਵੇਗੀ। ਮਹਾਰਾਜ ਕਹਿੰਦੇ ਯਾਦ ਕਰ, ਫਿਰ ਪੁਛਤਾਵੇਂਗਾ ਮੂਰਖਾ ਪਛਤਾਵੇਂਗਾ ਮੂੜਿਆ, ਫਿਰ ਪੁਛਤਾਵੇਂਗਾ ਮੂੜਿਆ। ਤੂੰ ਕਵਣ ਕੁਮਤ ਭਰਮ ਲਾਗਾ, ਚੇਤ ਰਾਮ ਨਾਹੀ ਜਮਪੁਰ ਜਾਏਗਾ। ਜਨ ਵਿਚਰੇ ਅਨਰਾਧਾ ਬਾਲ ਵਿਨੋਦ, ਚਿੰਦ ਰਸ ਲਾਗਾ ਖਿਨ ਖਿਨ ਮੋਹੇ ਵਿਆਪੇ, ਰਸ ਮਿਸ ਮੇਦ ਅੰਮ੍ਰਿਤ ਬਿਖ ਚਾਖੀ, ਤੋ ਪੰਚ ਪ੍ਰਗਟ ਸੰਤਾਪੇ। ਰਸ ਮਿਸ ਮੇਦ ਪਦਾਰਥ ਅੰਮ੍ਰਿਤ ਚਖੇ, ਚੱਖ ਕੇ ਛੱਕ ਕੇ ਗੁਰੂ ਦੇ ਸ਼ੁਕਰਾਨਾ ਨਹੀਂ ਕੀਤਾ, ਉਹ ਜ਼ਹਿਰ ਖਾਦੇ ਬਣ ਗਏ। ਉਹਨਾਂ ਜ਼ਹਿਰਾਂ ਨੇ ਤੇਰੇ ਅੰਦਰ ਪੰਜ ਵਿਕਾਰ ਪੈਦਾ ਕਰ ਦਿੱਤੇ, ਉਹਨਾਂ ਵਿਕਾਰਾਂ ਵਿੱਚ ਗਲਤਾਨ ਹੋ ਕੇ ਤੂੰ ਗੁਰੂ ਨੂੰ ਭੁੱਲ ਗਿਆ, ਸੰਕਟ ਦੇ ਵਿੱਚ ਪਲਾ ਚਲਾ ਗਿਆ। ਚਿੰਦਰਸ ਲਾਗਾ ਖਿਨ ਖਿਨ ਮੋਹੇ ਵਿਆਪੇ, ਰਸ ਮਿਸ ਮੇਦ ਅੰਮ੍ਰਿਤ ਬਿਖ ਚਾਖੀ, ਹੈ ਤੇ ਅੰਮ੍ਰਿਤ ਨੇ ਪਰ ਜੇ ਜਪਿਆ ਨਹੀਂ। ਤਾਂ ਮਹਾਰਾਜ ਕਹਿੰਦੇ ਜਿੱਤ ਖਾਧੈ ਤਨ ਪੀੜੀਐ ਮਨ ਮੈਂ ਚਲੈ ਵਿਕਾਰ, ਰਸ ਵਿਸ ਵੇਦ ਅੰਮ੍ਰਿਤ ਬਿਖ ਚਾਖੀ, ਤੋ ਪੰਚ ਪ੍ਰਗਟ ਸੰਤਾਪੈ। ਜਪ ਤਪ ਸੰਜਮ ਛੋੜ ਸੋ ਕ੍ਰਿਤ, ਇਹ ਤੇ ਸਾਰਾ ਹੀ ਕੁਝ ਭੁਲਾ ਦਿੱਤਾ, ਯਾਦ ਹੀ ਨਹੀਂ ਹੈ। ਜਪ ਤਪ ਸੰਜਮ ਤਰਨ ਤੇਜ ਪਰ ਤ੍ਰੈ ਮੁਖ ਜੋ ਹੈ, ਸਰ ਅਪਸਰ ਨਾ ਪਛਾਣਿਆ, ਪੁਨਮਤ ਕਾਮ ਮਹਾ ਬਿਖ ਭੂਲੇ, ਪਾਪ ਪੁੰਨ ਨਾ ਪਛਾਣਿਆ, ਅਗਾਂਹ ਚਲਾ ਗਿਆ। ਸੁਤ ਸੰਪਤ ਦੇਖ ਇਹੋ ਮਨ ਗਰਬਿਆ, ਰਾਮ ਹਿਰਦੈ ਤੇ ਖੋਇਆ। ਹੁਣ ਇੰਨਾ ਵੱਡਾ ਹੋ ਗਿਆ ਹੈ, ਕਹਿੰਦੇ ਆਪਣੇ ਧਨ ਦੌਲਤ ਪੁੱਤਰਾਂ ਦੌਲਤਾਂ ਵੱਲੇ ਵੇਖ ਕੇ ਹੰਕਾਰ ਕਰਦਾ, ਰੱਬ ਫਿਰ ਵੀ ਚੇਤੇ ਨਹੀਂ ਹੈ। ਸੁਤ ਸੰਪਤ ਦੇਖ ਇਹੋ ਮਨ ਗਰਬਿਆ, ਰਾਮ ਹਿਰਦੈ ਤੇ ਖੋਇਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਵਰ ਮਰਤ। ਹੋਰ ਕੋਈ ਜਾਂਦਾ ਹੋਵੇ ਨਾ ਮਾਤ ਲੋਕ ਤੋਂ ਸਰੀਰ ਛੱਡ ਕੇ ਤੇ ਚਿੱਤ ਵਿੱਚ ਗੱਲ ਚੱਲਦੀ ਹੈ ਇਹ ਤੇ ਚਲਾ ਗਿਆ ਇਹਦਾ ਖਜ਼ਾਨਾ ਵੀ ਮੈਨੂੰ ਹੀ ਮਿਲ ਜੇ, ਇੱਥੋਂ ਤੱਕ ਪਹੁੰਚ ਗਿਆ। ਅਵਰ ਮਰਤ ਮਾਇਆ ਮਨ ਤੋਲੇ ਤੋ ਭਗ ਮੁਖ ਜਨਮ ਵਗੋਇਆ, ਪੁੰਡਰ ਕੇਸ ਕੁਸਮ ਤੇ ਧੌਲੇ ਸਪਤ ਪਤਾਲ ਕੀ ਬਾਣੀ, ਲੋਚਣ ਸ਼ਰਮ ਮੈਂ ਬਦ ਬੋਲ ਨਾਠੀ ਤਾਂ ਕਾਮ ਪਵ ਸਮਾਧਾਨੀ। ਕਹਿੰਦੇ ਨੇਤਰਾਂ ਤੋਂ ਕੁਝ ਨਹੀਂ ਦਿਸਦਾ, ਕੰਨਾਂ ਤੋਂ ਕੁਝ ਨਹੀਂ ਦਿਸਦਾ, ਵਾਜ ਇੰਨੀ ਪਤਲੀ ਬਰੀਕ ਹੋ ਗਈ ਹੈ ਬੋਲਿਆ ਹੀ ਨਹੀਂ ਜਾਂਦਾ, ਇੰਨਾ ਸਹਿਜੇ ਜੇ ਬੋਲਦਾ ਜਿਵੇਂ ਸਤਵੇਂ ਪਤਾਲ ਚੋਂ ਆਵਾਜ਼ ਆਉਂਦੀ ਹੋਵੇ, ਪਰ ਸੁਰਤ ਵਿੱਚ ਵਾਸ਼ਨਾ ਨੇ ਘਰ ਕੀਤਾ ਹੋਇਆ ਹੈ, ਇੱਥੋਂ ਤੱਕ ਵਾਸ਼ਨਾ ਪਈਆਂ ਹੋਈਆਂ ਨੇ। ਸੁਣੋ ਬੋਲ, ਅਵਰ ਮਰਤ ਮਾਇਆ ਮਨ ਤੋਲੇ ਤੋ ਭਗ ਮੁਖ ਜਨਮ ਵਗੋਇਆ, ਪੁੰਡਰ ਕੇਸ ਕੁਸਮ ਤੇ ਧੌਲੇ ਚਿੱਟੇ ਹੋ ਗਏ ਨੇ, ਸਪਤ ਸਪਤ ਪਾਤਾਲ ਕੀ ਬਾਣੀ, ਸੱਤਵੇਂ ਪਤਾਲ ਚੋਂ ਬੋਲ ਰਿਹਾ ਆਵਾਜ਼ ਤੇ ਨਿਕਲਦੀ ਨੀ, ਲੋਚਣ ਸ਼ਰਮ ਹੈ ਬੁੱਧ ਬਲ ਨਾਠੀ ਤਾਂ ਕਾਮ ਪਵ ਸਮਾਧਾਨੀ। ਸਾਹਿਬ ਜੀ ਕਹਿੰਦੇ ਨੇ ਫਿਰ ਕੀ ਹੁੰਦਾ, ਨਕੁਟੀ ਦੇਹੇ ਦੇਖ ਧੁਨ ਉਪਜੈ, ਮਾਣ ਕਰਤ ਨਹੀਂ ਬੁੱਝੈ, ਨਕੁਟੀ ਨੰਨਾ ਕੱਕੇ ਨੂੰ ਔਂਕੜ ਟੈਂਕੇ ਨੂੰ ਬਿਹਾਰੀ, ਨਕੁਟੀ ਦੇਹ ਛੋਟੀਆਂ ਛੋਟੀਆਂ ਦੇਹਾਂ ਵੱਲੇ ਭਾਵ ਕੇ ਪੋਤਰਿਆਂ ਪੜੋਤੜਿਆਂ ਦੋਹਤਿਆਂ ਵੱਲੇ, ਮੰਜੇ ਤੇ ਪਿਆ ਹੋਇਆ ਤੇ ਉਹਨਾਂ ਦਾ ਹੰਕਾਰ ਕਰੀ ਜਾਂਦਾ, ਉਹ ਅੱਗੇ ਆ ਕਹਿੰਦੇ ਬਾਬਾ ਹੂਆ, ਉਹ ਡਰਾ ਕੇ ਗਾਂਹ ਦੌੜ ਜਾਂਦੇ ਨੇ, ਉਹਨਾਂ ਨੂੰ ਤੇਰੇ ਨਾਲ ਮੋਹ ਥੋੜੀ ਹੈ, ਤੈਨੂੰ ਮੋਹ ਹੋਵੇਗਾ ਤੇ ਹੋਵੇ, ਉਹ ਤੇ ਕਹਿੰਦੇ ਕਦੋਂ ਮੰਜਾ ਵਿਹਲਾ ਹੁੰਦਾ ਹੈ, ਕਦੋਂ ਖਾਲੀ ਘਰ ਹੁੰਦਾ ਹੈ। ਨਕੁਟੀ ਦੇਹ ਦੇਖ ਤੁਹਾਨੂੰ ਉਪਜੈ, ਮਾਣ ਕਰਤ ਨਹੀਂ ਬੁੱਝੈ, ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੁ ਨਾ ਸੂਝੈ, ਥਾਕਾ ਤੇਜ ਬਲ ਖਤਮ ਹੋ ਗਿਆ, ਸਮਾਂ ਆ ਗਿਆ, ਉੱਡਿਆ ਮਨ ਪੰਖੀ, ਇਸ ਸਰੀਰ ਚੋਂ ਪੰਛੀ ਨੇ ਉਡਾਰੀ ਮਾਰ ਦਿੱਤੀ ਹੈ, ਸਵਾਸਾਂ ਨੇ ਉਡਾਰੀ ਮਾਰ ਦਿੱਤੀ ਹੈ, ਫਿਰ ਕੀ ਹੋਇਆ, ਘਰ ਆਂਗਣ ਨਾ ਸੁਖਾਈ, ਘਰ ਆਂਗਣ ਘਰ ਦਾ ਆਂਗਣ ਵਿਹੜਾ, ਤੁਸੀਂ ਦੱਸੋ ਵਿਹੜੇ ਵਿੱਚ ਮੁਰਦਾ ਪਿਆ ਕਿਧਰੇ ਚੰਗਾ ਲੱਗਦਾ, ਉਦੋਂ ਤੇ ਗੱਲ ਹੁੰਦੀ ਵੀ ਕਾਢੋ ਕਾਢੋ, ਕਹਿੰਦੇ ਘਰ ਚੰਗਾ ਨਹੀਂ ਲੱਗਦਾ, ਘਰ ਆਂਗਣ ਨਾ ਸੁਖਾਈ, ਬੇਣੀ ਕਹਿ ਸੁਣੋ ਰੇ ਭਗਤੋ ਮਰਨ ਮੁਕਤ ਕਿਨ ਪਾਈ। ਬੇਣੀ ਜੀ ਕਹਿੰਦੇ ਉਹ ਸੁਣੋ ਰੱਬ ਦੇ ਪਿਆਰਿਓ, ਆਂਦੇ ਜੀ ਮਰਨ ਤੋਂ ਬਾਅਦ ਬਾਬਾ ਜੀ ਅਰਦਾਸ ਕਰੋ ਇਹ ਮੁਕਤ ਹੋ ਜਾਵੇ, ਬਾਬਾ ਜੀ ਕਰੋ ਹਾਂ ਕਿਰਪਾ, ਤੇ ਜੇ ਪਹਿਲਾਂ ਗੁਰਦੁਆਰੇ ਆ ਕੇ ਜਪਿਆ ਨੀ ਸਤਨਾਮ ਸ਼੍ਰੀ, ਫਿਰ ਕਿੱਥੋਂ ਮੁਕਤ ਹੋਣਾ, ਇਹ ਤੇ ਪਹਿਲਾਂ ਘਾਲਣਾ ਘਾਲਣੀ ਪੈਣੀ ਹੈ, ਤੇ ਬਾਬੇ ਵਿਚਾਰੇ ਨੂੰ ਫਿਰ ਸਾਰਾ ਕੁਝ ਤੁਹਾਨੂੰ ਪਤਾ ਹੀ ਕਰਨਾ ਹੀ ਪੈਂਦਾ ਹੈ, ਉਹਨੂੰ ਸਾਰਾ ਕੁਝ ਕਰਨਾ ਹੀ ਪੈਣਾ, ਗੁਰੂ ਅੱਗੇ ਹੀ ਜੋਦੜੀ ਕਰਨੀ ਹੈ। ਮੇਰੇ ਗਰੀਬ ਬਨਵਾਸ ਸੱਚੇ ਪਾਤਸ਼ਾਹ ਜੀ ਦੇ ਬੋਲ ਆਏ ਨੇ, ਕਹਿੰਦੇ ਉਹਨੂੰ ਯਾਦ ਕਰ ਜੋਨ ਸੰਕਟ ਕਟਾਏ ਹੈ ਤੇ ਤੇਰੀਆਂ ਜੋਨਾਂ ਗੁਰੂ ਘੱਟ ਦੇਵੇਗਾ, ਜੰਮਣਾ ਤੇ ਮਰਨਾ ਗੁਰੂ ਘੱਟ ਦੇਵੇਗਾ, ਜਪਤ ਅਕਾਲ ਕਾਲ ਕੰਟਕ ਕਲੇਸ਼ ਨਾਸੇ, ਜੇ ਤੂੰ ਜਪਦਾ ਰਵੇਂਗਾ ਤੇ ਕਲਯੁਗ ਦੇ ਦੁੱਖ ਦੇਣ ਵਾਲੇ ਕਲੇਸ਼ ਵੀ ਖਤਮ ਹੋ ਜਾਣਗੇ, ਨਿਰਪੈ ਭਜਣ ਤੁਮ ਕੋ ਦਲ ਭਜਾਏ ਹੈ, ਨਿਰਪੈ ਹੋ ਜਾਵੇਗਾ ਭਰਮ ਭੈ ਸਭ ਕੁਝ ਖਤਮ ਹੋ ਜਾਵੇਗਾ, ਸਿਮਰਤ ਨਾਥ ਨਿਰਵੈਰ ਬੈਰ ਭਾਉ ਤਿਆਗਿਓ। ਕਹਿੰਦੇ ਜਦੋਂ ਦਾ ਸਿਮਰਨ ਕਰੇਗਾ ਫਿਰ ਵੈਰ ਭਾਵਨਾ ਤੋਂ ਰਹਿਤ ਹੋ ਜਾਵੇਗਾ, ਨਾ ਕੋ ਬੈਰੀ ਨਹੀਂ ਬਿਗਾਨ, ਸਗਲ ਸੰਗ ਹਮਕੋ ਬਣ ਆਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਗੁਰੂ ਨਾਲ ਪ੍ਰੇਮ ਵਧੇਗਾ ਡਰ ਦੂਰ ਹੋਵੇਗਾ, ਭਾਗਿਓ ਭੇਦ ਖੇਦ ਨਿਰਭੇਦ ਗੁਣ ਗਾਏ ਹੈ, ਜਿਸ ਵੇਲੇ ਉਹਨੂੰ ਜਪਿਆ ਹੈ ਖੇਦ ਦੁੱਖ ਭੇਦ ਫਰਕ ਸਮਝਿਆ ਸੀ ਉਹ ਸਭ ਖਤਮ ਹੋ ਗਿਆ, ਗੁਣ ਗਾਏ ਹੈ ਜਦੋਂ ਮੇਰੇ ਗੁਰੂ ਦੇ ਗੁਣਾਂ ਨੂੰ ਗਾਉਣਾ ਕੀਤਾ ਹੈ। ਅਕੁੱਲ ਅੰਚਲ ਗਹੇ ਕੁੱਲ ਨਾ ਵਿਚਾਰੈ ਕੋ, ਕਹਿੰਦੇ ਗੁਰੂ ਨਹੀਂ ਵਿਚਾਰਦਾ ਇਹ ਨੀਵਾਂ ਹੈ ਇਹ ਉੱਚਾ ਹੈ, ਇਹ ਉੱਚੀ ਜਾਤ ਹੈ ਨੀਵੀਂ ਜਾਤ ਹੈ, ਇੱਥੇ ਸਭ ਇੱਕ ਬਰਾਬਰ ਨੇ, ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ, ਪੁੱਛੋ ਬਿਦਰ ਦਾਸੀ ਸੁਤੈ ਕਿਸ਼ਨ ਉਤਰਿਆ ਘਰ ਜਿਸ ਜਾਏ, ਤੂੰ ਉੱਚੀ ਜਾਤ ਕਰਕੇ ਘੁਮਾਣ ਕਰੀ ਜਾਂਦਾ, ਕਦੇ ਮਾਂ ਦੇ ਗਰਭ ਚ ਜਾਤ ਕੋਈ ਵੇਖੀ ਸੀ, ਮਾਤ ਗਰਭ ਮੈਂ ਕੁੱਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ, ਕੋਹਰੇ ਬਾਹਮਣ ਕਬ ਕੇ ਹੋਏ, ਕੋਹਰੇ ਪੰਡਿਤ ਬਾਹਮਣ ਕਬ ਕੇ ਹੋਏ, ਬਾਹਮਣ ਕਹਿ ਕੇ ਜਨਮਤ ਖੋਏ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੂੰ ਆਨ ਬਾਟ ਕਾਹੇ ਨਹੀਂ ਆਇਆ, ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲਹੂ ਤੁਮ ਕਤ ਦੂਧ, ਕਹੋ ਕਬੀਰ ਜੋ ਬ੍ਰਹਮ ਵਿਚਾਰ, ਸੋ ਬ੍ਰਾਹਮਣ ਕਈਅਤ ਹੈ ਹਮਾਰਾ, ਅਟਲ ਸ਼ਰਨ ਆਵਾ ਗਵਨ ਮਿਟਾਏ। ਉਹ ਜੁਗੋ ਜੁਗ ਅਟਲ ਹੈ, ਉਹਦੇ ਚਰਨਾਂ ਦੀ ਸ਼ਰਨ ਆਇਆ, ਆਵਾ ਗਵਨ ਮਿਟਾਏ, ਆਉਣਾ ਤੇ ਜਾਣਾ, ਜਾਣਾ ਤੇ ਆਉਣਾ ਮਿਟ ਜਾਂਦਾ ਹੈ। ਅੱਜ ਦੇ ਬਚਨਾਂ ਵਿੱਚ ਭਾਈ ਗੁਰਦਾਸ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਉਹਨੂੰ ਯਾਦ ਕਰਦਿਆਂ ਚਿੰਤਾਵਾਂ ਦੂਰ ਹੁੰਦੀਆਂ ਨੇ, ਦੁੱਖ ਕੱਟੇ ਜਾਂਦੇ ਨੇ, ਸਾਰੇ ਦੇ ਸਾਰੇ ਕਾਰਜ ਪੂਰੇ ਹੋ ਜਾਂਦੇ ਨੇ, ਕਲੇਸ਼ ਮੁੱਕ ਜਾਂਦੇ ਨੇ, ਭਰਮ ਦੁੱਖ ਸਭ ਕੁਝ ਨਾਸ ਹੋ ਜਾਂਦਾ ਹੈ। ਉਹਦੇ ਜਪ ਨੂੰ ਜਪਦਿਆਂ ਨਿਰਵੈਰ ਬਣ ਜਾਈਦਾ ਹੈ, ਉਹਦੇ ਜਪ ਨੂੰ ਜਪਦਿਆਂ ਖੇਦ ਦੁੱਖ ਖਤਮ ਹੋ ਜਾਂਦਾ, ਭੇਦਤਾ ਖਤਮ ਹੋ ਜਾਂਦੀ ਹੈ। ਉਹਦੇ ਚਰਨਾਂ ਦੀ ਸ਼ਰਨ ਵਿੱਚ ਜੋ ਵੀ ਆ ਜਾਂਦਾ ਹੈ ਉਸ ਗੁਰੂ ਦੀ ਕਿਰਪਾ ਦਾ ਪਾਤਰ ਬਣ ਜਾਂਦਾ ਹੈ। ਤੁਸੀਂ ਮਾਈ ਪਾਈ ਦੂਰੋਂ ਨੇੜਿਓਂ ਚੱਲ ਕੇ ਰੋਜ਼ਾਨਾ ਦੇ ਨੇਮੀ ਪ੍ਰੇਮੀ ਹੋ, ਗੁਰੂ ਸੰਗਤ ਵਿੱਚ ਪਹੁੰਚਦੇ ਹੋ, ਸਤਿਗੁਰੂ ਜੀ ਰਹਿਮਤਾਂ ਕਰਨ, ਤੁਹਾਡੀਆਂ ਅਤੇ ਦਾਸ ਦੀ ਹਾਜ਼ਰੀ ਸਤਿਗੁਰੂ ਜੀ ਪ੍ਰਵਾਨ ਕਰਨ। ਚਿੱਤ ਹੁੰਦਾ ਹੈ ਵੀ ਬਾਣੀ ਚੋਂ ਪ੍ਰਸ਼ਨ ਲੈ ਕਰਕੇ ਤੇ ਬਾਣੀ ਚੋਂ ਹੀ ਸਤਿਗੁਰੂ ਜੀ ਦੀ ਕਥਾ ਵਿਚਾਰ ਹੋਵੇ, ਇਹੀ ਕਥਾ ਕਹਾਣੀਆਂ ਨੇ। ਅਗਰ ਜੇ ਆਪਾਂ ਹੋਰ ਕਹਾਣੀਆਂ ਪਾਉਣੀਆਂ ਹੋਣ ਤਾਂ ਸਮਾਂ ਲੰਘ ਸਕਦਾ ਹੈ, ਪਰ ਜੋ ਗੁਰਬਾਣੀ ਹੈ ਸ਼ਬਦ ਹੈ ਉਹਦੀ ਵਿਚਾਰ ਹੀ ਸਾਨੂੰ ਨਿਰੰਕਾਰ ਦੇ ਘਰ ਤੱਕ ਲੈ ਕੇ ਜਾਵੇਗੀ। ਹਮਾਰੀ ਪਿਆਰੀ ਅੰਮ੍ਰਿਤਧਾਰੀ ਗੁਰਨਿਮਖ ਨਮਨ ਤੇ ਟਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ, ਖਿੰਦਰਮ ਗੁਰਗਮ ਹਰਦਮ ਨਹਿ ਜਮ ਹਰਕੰਠ ਨਾਨਕ ਉਰ ਹਾਰੀ ਰੇ। ਬਾਣੀ ਪੜ੍ਹਦੇ ਰਹੋ, ਬਾਣੀ ਸੁਣਦੇ ਰਹੋ, ਗੁਰੂ ਦੀ ਕਿਰਪਾ ਵਰਤਦੀ ਰਹੇਗੀ, ਬਾਣੀ ਸੁਰਤ ਵਿੱਚ ਆਵੇਗੀ। ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ। ਬੇਅੰਤ ਭੁੱਲਾਂ ਦੀਆਂ ਮਾਫੀਆਂ ਸਭ ਮਾਈ ਭਾਈ ਜਿੰਨੇ ਬੈਠੇ ਹੋ, ਪਿਆਰ ਸਹਿਤ ਜ਼ਰੂਰ ਬੋਲਿਓ, ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਗਿਆਨੀ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ, ਜੋ ਕਿ ਆਪ ਜੀਆਂ ਨੂੰ ਗੁਰਮਤਿ ਵਿਚਾਰਾਂ ਸ਼੍ਰਵਣ ਕਰਵਾ ਰਹੇ ਸਨ ਸੰਗਤਾਂ ਵੱਲੋਂ। ਗਿਆਨੀ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਨਵਦੀਪ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀਆਂ ਨੂੰ ਸ਼ਬਦ ਕੀਰਤਨ ਸ਼੍ਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸ਼੍ਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਧ ਸਿੰਘ ਜੀ ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ ਸੰਗਰੂਰ ਬਰਨਾਲਾ ਮਲੇਰਕੋਟਲਾ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਕੱਲ੍ਹ ਰੋਜ਼ ਤੋਂ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਸ਼੍ਰੀ ਖੰਡਪਾਲ ਸਾਹਿਬ ਜੀ ਪਰ ਆਰੰਭ ਹੋਏ ਹਨ ਅਤੇ ਇਹਨਾਂ ਦੇ ਭੋਗ 6 ਸਤੰਬਰ ਦੇ ਐਤਵਾਰ ਯਾਨੀ ਕਿ ਕੱਲ੍ਹ ਸਵੇਰੇ 9 ਵਜੇ ਪੈਣਗੇ, ਉਪਰੰਤ ਦੀਵਾਨ ਸਜਣਗੇ ਜੀ। ਅਤੇ ਡਾਕਟਰ ਅਮਰਜੀਤ ਸਿੰਘ ਜੀ TV84 ਵਾਲੇ ਜੋ ਕਿ ਅਮੈਰੀਕਾ ਤੋਂ ਕੈਲਗਿਰੀ ਵਿਖੇ ਪਹੁੰਚ ਰਹੇ ਹਨ ਜੀ, ਉਹਨਾਂ ਦੇ ਪ੍ਰੋਗਰਾਮਾਂ ਦਾ ਜਿਹੜਾ ਸਮਾਂ ਹੈ ਉਹ 7 ਸਤੰਬਰ ਦਿਨ ਸੋਮਵਾਰ ਨੂੰ ਮੂਨ ਲਾਈਟ ਬੈਂਕਟ ਹਾਲ ਵਿਖੇ 2:30 ਵਜੇ ਤੋਂ ਲੈ ਕੇ 5:30 ਵਜੇ ਤੱਕ ਹੋਵੇਗਾ ਜੀ, ਅਤੇ 6:15 ਵਜੇ ਤੋਂ ਲੈ ਕੇ 7 ਵਜੇ ਤੱਕ ਆਪਣੇ ਗੁਰੂ ਘਰ ਵਿਖੇ ਹੋਵੇਗਾ ਜੀ। ਆਪ ਜੀਆਂ ਨੇ ਜ਼ਰੂਰ ਡਾਕਟਰ ਸਾਹਿਬ ਜੀ ਹੋਰਾਂ ਦੇ ਵਿਚਾਰ ਸਰਵਣ ਕਰਨੇ ਜੀ। ਆਓ ਹੁਣ ਸਾਰੇ ਜਾਣੇ ਸ਼ਬਦ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਨੇ ਭਾਈ ਨਵਦੀਪ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ। ਗਾਓ ਗਾਉਰੀ ਦੁਲੜਹਿਣੀ ਮੰਗਲ ਚਾਰਾ, ਮੇਰੇ ਗਹਿ ਆਏ ਰਾਜਾ ਰਾਮ ਪਤਾਰਾ, ਭਗਤ ਕਬੀਰ ਸਾਹਿਬ ਜੀ ਦੀ ਬਾਣੀ ਵਿੱਚੋਂ। ਹੁਣ ਆਨੰਦ ਕਾਰਜ ਆਰੰਭ ਹੋਣ ਲੱਗੇ ਹਨ, ਸੋ ਸੰਗਤਾਂ ਨੂੰ ਬੇਨਤੀ ਹੈ ਆਪਾਂ ਗੱਲਾਂ ਨਹੀਂ ਕਰਨੀਆਂ ਗੁਰੂ ਸਾਹਿਬ ਦੀ ਹਜ਼ੂਰੀ ਅੰਦਰ, ਗੱਲਾਂ ਆਪਾਂ ਬਾਹਰ ਵੀ ਕਰ ਸਕਦੇ ਹਾਂ। ਆਪਾਂ ਗੁਰੂ ਸਾਹਿਬ ਦਾ ਸਾਰਿਆਂ ਨੇ ਸਤਿਕਾਰ ਕਰਨਾ ਹੈ, ਸਿਰ ਢੱਕ ਕੇ ਰੱਖਣੇ ਨੇ। ਖਾਸ ਕਰਕੇ ਬੀਬੀਆਂ ਨੂੰ ਬੇਨਤੀ ਹੈ ਆਪਾਂ ਗੱਲਾਂ ਬਾਹਰ ਕਰਨੀਆਂ, ਇੱਥੇ ਨਹੀਂ ਗੱਲਾਂ ਕਰਨੀਆਂ ਗੁਰੂ ਸਾਹਿਬ ਦੀ ਹਜ਼ੂਰੀ ਅੰਦਰ। ਸੋ ਆਓ ਬੜੇ ਪਿਆਰ ਦੇ ਨਾਲ ਕੀਰਤਨ ਸਰਵਣ ਕਰੀਏ ਜੀ। ਭਾਈ ਸਾਹਿਬ ਜੀ ਦੇ ਜਥੇ ਪਾਸੋਂ ਹੁਣ ਲੜਕਾ ਵੀ ਪਹੁੰਚ ਰਿਹਾ ਹੈ, ਉਸ ਤੋਂ ਬਾਅਦ ਨਾਲ ਹੀ ਆਨੰਦ ਕਾਰਜ ਸ਼ੁਰੂ ਹੋ ਜਾਣੇ ਨੇ। ਆਓ ਬੜੇ ਪਿਆਰ ਨਾਲ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਹੁਣ ਆਨੰਦ ਕਾਰਜ ਆਰੰਭ ਹੋਣ ਲੱਗੇ ਹਨ। ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ ਕਾਰਜ ਦੇ ਸਵਾਰ, ਸਤਿਗੁਰ ਸਾਹਿਬ ਸਾਖੀ ਸ਼ਬਦ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਭਾਈ ਨਵਦੀਪ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਿੰਨਾਂ ਦੇ ਜੱਥੇ ਪਾਸੋਂ ਹੁਣ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਹੋਵੇਗੀ। ਅਰਦਾਸ ਦੇ ਵਿੱਚ ਲੜਕਾ ਲੜਕੀ ਖੜ੍ਹੇ ਹੋਣ ਅਤੇ ਉਹਨਾਂ ਦੇ ਮਾਤਾ ਪਿਤਾ ਖੜ੍ਹੇ ਹੋ ਜਾਣ, ਬਾਕੀ ਸੰਗਤ ਬੈਠੀ ਰਹੇਗੀ। ਅਰਦਾਸ ਤੋਂ ਬਾਅਦ ਹੁਕਮਨਾਮਾ ਸਾਹਿਬ ਹੋਵੇਗਾ, ਫਿਰ ਪੱਲੇ ਦਾ ਸ਼ਬਦ ਪੜਿਆ ਜਾਵੇਗਾ, ਫਿਰ ਲਾਵਾਂ ਦਾ ਪਾਠ ਸ਼ੁਰੂ ਹੋਵੇਗਾ। ਸੋ ਬੇਨਤੀ ਹੈ ਲੜਕੇ ਲੜਕੀ ਨੂੰ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ, ਖੜ੍ਹੇ ਹੋ ਜਾਓ ਗੁਰੂ ਸਾਹਿਬ ਦੇ ਚਰਨਾਂ ਵਿੱਚ, ਆਨੰਦ ਕਾਰਜ ਦੀ ਆਰੰਭਤਾ ਦੀ ਅਰਦਾਸ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਜੈਸਾ ਸਤਿਗੁਰੂ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮਿਲੈ ਪ੍ਰਭੂ ਹਰ ਦਰਗਹਿ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਏ ਦਾ ਕੱਟੈ ਹਉਮੈ ਰੋਗ, ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿੰਨਾ ਧੁਰੇ ਪਿਆ ਸੰਯੋਗ। ਸੱਜਣ ਸੱਚਾ ਪਾਤਸ਼ਾਹੂ ਸਿਰਸ਼ਾਹਾਂ ਦਾ ਸਾਹੂ, ਜਿਸ ਪਾਸ ਬੈਠਿਆਂ ਸੋ ਹੀ ਹੈ ਸਭਨਾ ਦਾ ਵੇਸਾਹੋ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਪਰਮੇਸ਼ਰ ਬਣਤ ਬਣਾਈ, ਫਿਰ ਡੋਲਤ ਕਤਹੂੰ ਨਾਹੀਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਵਿੱਤਰ ਚਰਨਾਂ ਅੰਦਰ ਆਨੰਦ ਕਾਰਜ ਦੀ ਆਰੰਭਤਾ ਦੀ ਅਰਦਾਸ ਹੋਈ ਹੈ। ਗੁਰੂ ਸਾਹਿਬ ਨੇ ਹੁਕਮਨਾਮਾ ਬਖਸ਼ਿਆ ਹੈ, ਹੁਣ ਰਾਗੀ ਸਿੰਘ ਪੱਲੇ ਦਾ ਸ਼ਬਦ ਪੜਨਗੇ। ਬੇਨਤੀ ਹੈ ਬੇਟੀ ਦੇ ਪਰਿਵਾਰ ਨੂੰ, ਉਹ ਬੇਟੀ ਨੂੰ ਬੇਟੇ ਦਾ ਪੱਲਾ ਪੜਾਉਣ, ਉਸ ਤੋਂ ਬਾਅਦ ਲਾਵਾਂ ਦਾ ਪਾਠ ਸ਼ੁਰੂ ਹੋਵੇਗਾ।

ਹੁਣ ਨਾਵਾਂ ਦਾ ਪਾਠ ਸ਼ੁਰੂ ਹੋਣ ਲੱਗਾ ਏ। ਬੇਨਤੀ ਹੈ ਜਦੋਂ ਤੁਸੀਂ ਉੱਠਣਾ ਹੈ, ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕੇ ਉੱਠਣਾ ਹੈ, ਜਦੋਂ ਪੂਰੀ ਪਰਿਕਰਮਾ ਕਰਕੇ ਬੈਠਣਾ ਉਦੋਂ ਵੀ ਮੱਥਾ ਟੇਕ ਕੇ ਬੈਠਣਾ ਹੈ। ਬੜੀ ਸ਼ਰਧਾ ਨਾਲ ਤੁਸੀਂ ਗੁਰੂ ਸਾਹਿਬ ਨੂੰ ਪਰਿਕਰਮਾ ਕਰਨੀਆਂ ਨੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸੂਹੀ ਰਾਗ ਦੇ ਅੰਦਰ ਲਾਵਾਂ ਦੀ ਬਾਣੀ ਉਚਾਰਨ ਕੀਤੀ ਹੈ। ਚਾਰ ਲਾਵਾਂ ਦਾ ਪਾਠ ਹੋਵੇਗਾ। ਜਿਸ ਲਾਮ ਦਾ ਦਾਸ ਪਾਠ ਕਰੇਗਾ ਉਸੇ ਹੀ ਲਾਮ ਦਾ ਰਾਗੀ ਸਿੰਘ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ। ਆਓ ਹੁਣ ਬੜੇ ਪਿਆਰ ਨਾਲ ਲਾਮਾਂ ਦਾ ਪਾਠ ਸਰਵਣ ਕਰੀਏ ਜੀ।

ਆਵ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ ਹਰ ਪਹਿਲੜੀ ਲਾਭ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ ਧਰਮ ਦ੍ਰਿੜੋ ਹਰ ਨਾਮ ਤਿਆਵੋ ਸਿਮਰਤ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡਾ ਸਾਹਿਬ ਤੂੰ ਮਾਤ ਪਿਤਾ ਹਮ ਬਾਰਿਕ, ਤੁਮਰੀ ਕਿਰਪਾ ਮੈਂ ਸੁਖ, ਕੋਈ ਨਾ ਜਾਣੀ ਤੁਮਰਾ ਉੱਚੇ ਤੇ ਉੱਚਾ, ਸਗਲ ਸਮੱਗਰੀ ਤੁਮਰਾ ਸੂਤਰ, ਤੁਮ ਤੇ ਹੋਏ ਸੋ ਆਗਿਆ, ਤੁਮਰੀ ਗਤ ਮਿਤ ਤੁਮਹੀ, ਨਾਨਕ ਦਾਸ ਸਦਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਇ, ਅਰਜਨ ਹਰ ਗੋਬਿੰਦ ਨੂੰ ਸਮਰਾਉ ਸ੍ਰੀ ਹਰ ਆਏ। ਸ੍ਰੀ ਹਰਕਿਸ਼ਨ ਧਿਆਈਆ ਜਿਸ ਡਿੱਠਾ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੌਣ ਦਿਆਵੈ ਧਾਈ, ਸਭ ਥਾਈ ਹੋਏ ਸਹਾਈ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇਗ ਬਾਹੀ ਦੇਖ ਕੇ ਅੰਨ ਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਦ ਬੰਦ ਕਟਾਈ ਖੋਪਰੀਆਂ ਲੁਹਾਈਆਂ, ਚਰੱਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਵਾਸਾਂ ਸੰਗ ਨਿਭਾਹੀ, ਤਨਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਸਰਬੱਤ ਖਾਲਸਾ ਜੀ ਕਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ, ਚੇਤਾਵਣ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਹਿ ਬਿਰਧ ਕੀ ਪੈਜ, ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਮੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਸ਼ੁਭ ਆਨੰਦ ਕਾਰਜ ਆਪ ਜੀ ਦੀ ਹਜ਼ੂਰੀ ਅੰਦਰ ਲੜਕਾ ਭਾਈ ਸ਼ਾਨ ਸਿੰਘ ਮਨਿਹਾਸ, ਪਿਤਾ ਸਰਦਾਰ ਤਰਲੋਚਨ ਸਿੰਘ ਮਨਿਹਾਸ ਅਤੇ ਮਾਤਾ ਜਸ ਦੇਵ ਕੌਰ ਜੀ ਮਨਿਹਾਸ, ਲੜਕੀ ਬੀਬਾ ਤਨੀਸ਼ਾ ਬਾਖੜੀ, ਪਿਤਾ ਸਾਹਿਬ ਦਾਸ ਬਾਖੜੀ ਅਤੇ ਮਾਤਾ ਸੰਗੀਤਾ ਰਾਣੀ ਬਾਖੜੀ, ਤਿੰਨਾਂ ਦਾ ਸ਼ੁਭ ਆਨੰਦ ਕਾਰਜ ਆਪ ਜੀ ਦੀ ਹਜ਼ੂਰੀ ਅੰਦਰ ਗੁਰਮਰਿਆਦਾ ਅਨੁਸਾਰ ਸੰਪੂਰਨ ਹੋਏ। ਲਾਵਾਂ ਦਾ ਪਾਠ ਕਰਦਿਆਂ, ਕੀਰਤਨ ਕਰਦਿਆਂ, ਸੇਵਾ ਕਰਦਿਆਂ ਬੇਅੰਤ ਭੁੱਲਾਂ ਬਖਸ਼ ਦੇਣਾ ਜੀ। ਸੁਭਾਗ ਭਰੀ ਜੋੜੀ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ, ਪਰਸਪਰ ਪਿਆਰ ਇਤਫਾਕ ਦੀ ਦਾਤ ਬਖਸ਼ਣੀ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਦੁੱਖਾਂ ਦਲਿੱਦਰਾਂ ਦੇ ਨਾਸ ਕਰਨੇ, ਸੁੱਖਾਂ ਦੇ ਪ੍ਰਵੇਸ਼ ਕਰਨੇ, ਚੜ੍ਹਦੀਆਂ ਕਲਾਂ ਬਖਸ਼ਣੀਆਂ ਜੀ। ਇਸੇ ਹੀ ਸਮੇਂ ਨੂੰ ਮੁੱਖ ਰੱਖਦਿਆਂ ਪਰ ਸੇਵਕ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਿਛਾਕੇ ਅੰਗੀਕਾਰ ਕਰਾਏ, ਲੋਕ ਪਰਲੋਕ ਸੇਵਕਾਂ ਦੇ ਪੜਦੇ ਢੱਕਣੇ, ਸੇਵਕਾਂ ਦੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਂ ਪ੍ਰਵਾਨ ਕਰਨੀਆਂ, ਅੰਮ੍ਰਿਤ ਬਾਣੀ ਦਾ ਭਾਵ ਸੰਗਤਾਂ ਤੇ ਸੁਭਾਗ ਭਰੀ ਜੋੜੀ ਦੇ ਹਿਰਦੇ ਵਿੱਚ ਵਸਾਉਣਾ, ਆਪ ਜੀ ਦੇ ਹਜ਼ੂਰ 6 ਪੌੜੀਆਂ ਆਨੰਦ ਸਾਹਿਬ ਬਾਣੀ ਦੀ ਅਰਦਾਸ, ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ, ਹੁਕਮਨਾਮੇ ਦੀ ਦਾਤ ਬਖਸ਼ ਕੇ ਸੇਵਕਾਂ ਨੂੰ ਕਿਰਤਾਰਥ ਕਰੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬਹੁ ਚਾਹ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ। ਵਾਹਿਗੁਰੂ ਨਾਮ ਜਿਹਾ ਜਿਹਾ, ਜੋ ਸ਼ਰਧਾ ਕਰ ਸੇਮ ਦੇ, ਖੰਡਾ ਜਾਕੈ ਹੱਥ ਮੈਂ, ਸੋ ਹਮਰੀ ਰੱਛਿਆ ਕਰਹੀ, ਸੋ ਹਮਰੀ ਰੱਛਿਆ ਕਰਹੀ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਧਰ ਜੀ ਅਰੇ ਇੱਕ ਟੇਕ ਤੂੰ,

ਗੁਰ ਸੇਵੀਆ ਅਹਨਿਸ ਸਹਿਜ ਸੁਭਾਈ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁੱਖ ਜਾਈ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਆ ਤੁਧ ਡਿੱਠਾ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਆ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸਾ ਜਿਸ ਪਾਸ ਬੈਠਿਆ ਸੋ ਹੀ ਐ ਸਭਨਾ ਦਾ ਵੇਸਾ ਜਿਸ ਪਾਸ ਬੈਠਿਆ ਸੋ ਹੀ ਐ ਸਭਨਾ ਦਾ ਵੇ ਸਤਨਾਮ ਵਾਹਿਗੁਰੂ ਸਾਹਿਬ ਜੀ ਧਨਾਸਰੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ। ਪਰਮ ਸਨਮਾਨਯੋਗ ਦੀਨ ਦੁਨੀ ਦੇ ਮਾਲਕ, ਰੂਹਾਨੀਅਤ ਦੇ ਸਾਗਰ ਪ੍ਰੀਤਾਂ ਦੇ ਪਹਿਰੇਦਾਰ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸੋਹਣੇ ਦਰਬਾਰ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਕੇ ਫਤਿਹ ਬੁਲਾਈਏ। ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ। ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕੀਤੀ, ਦੋ ਪਰਿਵਾਰ ਅੱਜ ਜੁੜ ਕੇ ਬੈਠੇ ਨੇ, ਰਿਸ਼ਤੇਦਾਰ ਸਾਕ ਸੰਬੰਧੀ ਸਾਰੇ ਬੜੇ ਪਿਆਰ ਤੇ ਭਾਵਨਾ ਦੇ ਨਾਲ ਗੁਰੂ ਮਹਾਰਾਜ ਜੀ ਦੇ ਦਰਬਾਰ ਵਿੱਚ ਆਏ ਨੇ। ਸਾਡੇ ਅਤੀ ਸਤਿਕਾਰਯੋਗ ਸਰਦਾਰ ਤਰਲੋਚਨ ਸਿੰਘ ਜੀ ਮਿਨਹਾਸ ਤੇ ਸਾਡੇ ਵੀਰ ਸਾਹਿਬਦਾਸ ਜੀ ਭਾਖੜੀ, ਇਹ ਦੋ ਕੁੜਮ ਸਾਹਿਬ ਸਤਿਗੁਰਾਂ ਦੀ ਹਜ਼ੂਰੀ ਵਿੱਚ ਬੈਠੇ ਨੇ। ਔਰ ਗੁਰੂ ਪਿਆਰਿਓ, ਆਪਾਂ ਸਾਰੇ ਰਲ ਮਿਲ ਕੇ ਅਰਦਾਸਾਂ ਬੇਨਤੀਆਂ ਕਰਨ ਵਾਸਤੇ ਆਏ। ਸਤਿਗੁਰੂ ਜੀ, ਇਹ ਕੁੜਮਾਚਾਰੀ ਰਹਿੰਦੀ ਦੁਨੀਆਂ ਤੱਕ ਬਣੀ ਰਹੇ, ਇਹ ਸਾਡੇ ਇਕੱਠ ਦਾ ਮਕਸਦ ਹੈ। ਆਪਾਂ ਇਹੀ ਅਰਦਾਸਾਂ ਕਰਨੀਆਂ। ਸਾਹਿਬਦਾਸ ਜੀ, ਮੇਰੇ ਵੀਰ ਜੀ, ਕਿੱਥੇ ਕੁ ਬੈਠੇ ਹੋ? ਤੁਹਾਡੇ ਵਿੱਚ ਕਿਤੇ ਬੈਠੇ? ਮਾੜਾ ਜਿਹਾ ਹੱਥ ਖੜਾ ਕਰ ਦਿਓ। ਵਾਹ ਜੀ ਵੀਰ ਜੀ, ਤੁਹਾਨੂੰ ਲੱਖ ਲੱਖ ਵਧਾਈਆਂ। ਸਤਿਗੁਰ ਕਿਰਪਾ ਕਰੇ, ਤੁਹਾਡੀ ਧੀ ਸਦਾ ਸੁਹਾਗਰ ਰਹੇ, ਉਹਦੇ ਸਿਰ ਦਾ ਸਾਈਂ ਸਦਾ ਉਹਦੇ ਸਿਰ ਦੇ ਉੱਤੇ ਕਾਇਮ ਰਹੇ, ਔਰ ਧੀ ਦੇ ਘਰ ਵੱਲੋਂ, ਸਹੁਰੇ ਪਰਿਵਾਰ ਵੱਲੋਂ ਤੁਹਾਨੂੰ ਹਮੇਸ਼ਾ ਠੰਡੀਆਂ ਹਵਾਵਾਂ ਆਉਣ ਕਿ ਤੁਹਾਡੀ ਧੀ ਆਪਣੇ ਸਹੁਰੇ ਘਰ ਦੇ ਵਿੱਚ ਰਾਜ ਕਰਦੀ ਹੈ, ਜੋ ਤੁਸੀਂ ਸਿੱਖਿਆ ਦੇ ਕੇ ਅੱਜ ਭੇਜਣ ਲੱਗੇ ਹੋ। ਐਸੀਆਂ ਅਰਦਾਸਾਂ ਬੇਨਤੀਆਂ ਕਰਦਿਆਂ ਗੁਰੂ ਮਹਾਰਾਜ ਚੜ੍ਹਦੀ ਕਲਾ ਕਰਨ। ਲਓ ਜੀ, ਢਾਡੀ ਜਥੇ ਦੇ ਪਾਸ ਗੁਰੂ ਪਿਆਰਿਓ, ਸਾਡੇ ਕੋਲ ਟਾਈਮ ਬਹੁਤ ਹੁੰਦਾ ਪਰ ਤੁਹਾਡੇ ਕੋਲ ਵਕਤ ਥੋੜ੍ਹਾ ਜਿਹਾ ਘੱਟ ਹੁੰਦਾ, ਔਰ ਸਾਨੂੰ ਪ੍ਰਬੰਧਕ ਕਹਿੰਦੇ ਆ ਵੀ 5 ਮਿੰਟ ਹੀ ਲਾਇਓ। ਮੈਂ ਦੋ ਵਿਆਹਾਂ ਦੇ ਵਿੱਚ 5 ਮਿੰਟ ਹੀ ਲਾਏ ਤੇ ਸਤਸੰਗ ਜੀ, ਮੈਨੂੰ ਏਦਾਂ ਲੱਗਦਾ ਜਿੱਦਾਂ ਮੈਂ ਸੁੱਚੇ ਮੂੰਹ ਹੀ ਚੱਲ ਚੱਲਿਆ ਹੁੰਦਾ, ਮੈਂ ਕੋਈ ਗੱਲ ਹੀ ਨਹੀਂ ਕੀਤੀ। ਮੈਂ ਵੀਰਾਂ ਨੂੰ ਆਖਿਆ ਸੀ, ਪ੍ਰਬੰਧਕਾਂ ਨੂੰ ਆਖਿਆ ਸੀ, ਮੈਨੂੰ 2 ਮਿੰਟ ਤਾਂ ਦੇ ਦਿਆ ਕਰੋ, ਮੈਂ ਕੋਈ ਨਾ ਕੋਈ ਗੱਲ ਕਰਨੀ ਹੁੰਦੀ ਆ। ਤੇ ਕਹਿੰਦੇ ਚੱਲ 2 ਮਿੰਟ ਫਿਰ ਲਾ ਲਿਆ ਕਰ, ਤੇ ਸਾਡੀ 5 ਮਿੰਟ ਦੀ ਕਵਿਤਾ ਹੁੰਦੀ ਹੈ, 2 ਮਿੰਟ ਮੈਂ ਲਾਉਣੇ ਆ ਤੇ 7-8 ਮਿੰਟ ਦੀ ਸਾਰੀ ਖੇਡਿਆ। ਜਿੱਥੇ ਤੁਸੀਂ ਇੰਨਾ ਸਮਾਂ ਬੜੇ ਪਿਆਰ ਦੇ ਨਾਲ ਸਤਿਗੁਰਾਂ ਦੇ ਦਰਬਾਰ ਵਿੱਚ ਬੈਠੇ ਹੋ ਨਾ, ਤੇ ਮੇਰੇ ਵਾਸਤੇ 1-5-7 ਮਿੰਟ ਆ, ਬੜੇ ਪ੍ਰੇਮ ਦੇ ਨਾਲ ਬੈਠੇ ਹੋ, ਭੈਣੋ ਤੁਸੀਂ ਵੀ ਉੱਠ ਕੇ ਨਾ ਜਾਇਓ। ਬੇਨਤੀ ਹੁੰਦੀ ਆ ਸਾਡੀ, ਜਦੋਂ ਉੱਠ ਕੇ ਚੱਲ ਜਾਂਦੇ ਹੋ ਨਾ ਤੇ ਸਾਡਾ ਆਪਣੇ ਆਪ ਮਨੋਬਲ ਜਿਹਾ ਡਿੱਗ ਜਾਂਦਾ, ਤੇ ਬੜੇ ਪਿਆਰ ਵਾਲੇ ਤੁਸੀਂ ਬੈਠੇ ਹੋ। ਮੈਂ ਤੁਹਾਡੇ ਨਾਲ ਇੱਕ ਨਿੱਕੀ ਜਿਹੀ ਗੱਲ ਕਰਕੇ, ਭੈਣੋ ਤੁਹਾਨੂੰ ਅੱਜ ਘੋੜੀ ਸੁਣਾਉਣੀ ਆ। ਸਾਡੀਆਂ ਮਾਵਾਂ ਭੈਣਾਂ ਵਿਆਹਾਂ ਦੇ ਵਿੱਚ ਘੋੜੀਆਂ ਤੇ ਸੁਹਾਗ ਕਿੱਦਾਂ ਗਾਉਂਦੇ ਹੁੰਦੇ ਆ ਨਾ, ਇੱਕ ਤੁਹਾਨੂੰ ਘੋੜੀ ਸੁਣਾਉਣੀ ਆ ਤੇ ਇੱਕ ਮੈਂ ਤੁਹਾਡੀ, ਗੁਰੂ ਪਿਆਰਿਓ ਗੁਰੂ ਦਰਬਾਰ ਵਿੱਚ ਬੈਠੇ ਆ, ਤੁਹਾਡੀ ਵਡਿਆਈ ਕਰਦੇ ਆ ਵਿਦੇਸ਼ਾਂ ਵਿੱਚ, ਤੁਹਾਡੀ ਕੱਲਿਆਂ ਦੀ ਨਹੀਂ, ਜਿਹੜੇ ਵੀ ਵਿਦੇਸ਼ਾਂ ਵਿੱਚ ਵੱਸਦੇ ਸੱਜਣੇ ਆ, ਕਿ ਤੁਸੀਂ ਇਸ ਮਾਣ ਮਰਿਆਦਾ ਨੂੰ, ਗੁਰ ਮਰਿਆਦਾ ਨੂੰ, ਸਾਡੀ ਸਿੱਖ ਕੌਮ ਦੀ ਆਨੰਦ ਕਾਰਜਾਂ ਦੀ ਮਾਣ ਮਰਿਆਦਾ ਨੂੰ ਤੁਸੀਂ ਸਾਂਭ ਕੇ ਰੱਖਿਆ। ਆਹ ਹੁੰਦੇ ਆ ਆਨੰਦ ਕਾਰਜ, ਜਿਹੜੇ ਸਿੱਖਾਂ ਦੇ ਆਨੰਦ ਕਾਰਜ ਸੱਚੀ ਐਦਾਂ ਹੁੰਦੇ ਆ। ਅੱਜ ਪੰਜਾਬ ਵਿੱਚ ਜੋ ਤੁਸੀਂ ਦੇਖਦੇ ਹੋ ਨਾ, ਅਸੀਂ ਦੇਖਦੇ ਹਾਂ ਗੁਰੂ ਪਿਆਰਿਓ, ਅਸੀਂ ਆਪਣੀ ਇਸ ਸੋਹਣੀ ਪਰੰਪਰਾਵਾਂ ਦੀਆਂ ਖਿੱਲੀਆਂ ਉਡਾ ਕੇ ਰੱਖ ਦਿੱਤੀਆਂ। 2 ਜਾਣੇ ਉਧਰੋਂ ਜਾਂਦੇ ਆ, 2 ਜਾਣੇ ਉਧਰੋਂ ਜਾਂਦੇ ਹੁੰਦੇ ਆ, ਤੇ ਗੁਰੂ ਸਾਹਿਬ ਦਾ ਅਲਾਮਾ ਜਿਹਾ ਲਾਉਣ ਚਲੇ ਜਾਂਦੇ ਆ ਪੰਜਾਬ ਵਿੱਚ, ਤੇ ਤੁਸੀਂ ਧੰਤਾ ਦੇ ਯੋਗ ਹੋ ਵਿਦੇਸ਼ਾਂ ਵਿੱਚ ਵੱਸਦੇ ਸੱਜਣ, ਤੁਹਾਡੇ ਵਿੱਚ ਅਮਰੀਕਾ ਚੋਂ ਆਏ ਵੀ ਬੈਠੇ ਹੋਣੇ ਆ, ਇੰਗਲੈਂਡ ਚੋਂ, ਆਸਟ੍ਰੇਲੀਆ ਚੋਂ, ਕੈਨੇਡਾ ਵਾਲੇ ਤੇ ਤੁਸੀਂ ਹੈ ਹੀ ਸਾਰੇ, ਗੁਰੂ ਮਹਾਰਾਜ ਕਿਰਪਾ ਕਰੇ। ਔਰ ਇਹ ਤੁਸੀਂ ਮਾਣ ਮਰਿਆਦਾ ਨੂੰ ਕਾਇਮ ਰੱਖਿਆ ਹੋਇਆ, ਗੁਰੂ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ। ਸੋ ਇਹ ਬੱਚੇ ਹੈ ਸ਼ਾਨ ਸਿੰਘ ਤੇ ਤਨੀਸ਼ਾ, ਬੱਚਿਓ ਤੁਹਾਨੂੰ ਲੱਖ ਲੱਖ ਵਧਾਈਆਂ। ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਹਾਂ ਕਿ ਜਿੱਦਾਂ ਤੁਹਾਡੇ ਚਿਹਰਿਆਂ 'ਤੇ ਅੱਜ ਮੁਸਕਰਾਨ ਹੈ ਨਾ, ਸਦਾ ਸਾਰੀ ਉਮਰ ਤੁਹਾਡੇ ਚਿਹਰਿਆਂ ਦੇ ਉੱਤੇ ਏਦਾਂ ਹੀ ਮੁਸਕਰਾਨ ਬਣੀ ਰਹੇ। ਇਹ ਵਿਆਹਾਂ ਦੀਆਂ ਪਰੰਪਰਾਵਾਂ ਬੜੀਆਂ ਪੁਰਾਣੀਆਂ। ਮੈਂ ਇੱਕ ਨਿੱਕੀ ਜੀ ਤੁਹਾਡੇ ਨਾਲ ਗੱਲ ਕਰਾਂ, ਦਰਅਸਲ ਜਿਹੜੀ ਸਹੂਲਤ ਬੱਚਿਓ ਤੁਹਾਨੂੰ ਅੱਜ ਮਿਲੀ ਹੈ ਨਾ, ਇਹ ਮੇਰੇ ਉਮਰ ਦੇ ਜਾਂ ਜਿਹੜੇ ਸਾਡੇ ਬਜ਼ੁਰਗ ਹੈ ਉਹਨਾਂ ਨੂੰ ਨਹੀਂ ਸੀ ਮਿਲੀ ਹੋਈ। ਤੁਸੀਂ ਆਖੋਗੇ ਕਿਹੜੀ ਸਹੂਲਤ ਹੈ ਗੁਰੂ ਪਿਆਰਿਓ, ਬੱਚੇ ਭਾਗਾਂ ਵਾਲੇ ਆ ਜਿਹੜਿਆਂ ਦੇ ਅੱਜ ਕੱਲ੍ਹ ਸਮਿਆਂ ਦੇ ਵਿੱਚ ਆਨੰਦ ਕਾਰਜ ਹੁੰਦੇ ਆ ਨਾ, ਇਹਨਾਂ ਨੂੰ ਸਾਡੇ ਸਮਾਜ ਨੇ ਇੱਕ ਸਹੂਲਤ ਦੇ ਦਿੱਤੀ ਆ। ਉਹ ਕਿਹੜੀ? ਕਿ ਤੁਸੀਂ ਆਪਣੇ ਵਿਆਹ ਤੋਂ ਪਹਿਲਾਂ ਇੱਕ ਦੂਜੇ ਨਾਲ ਗੱਲਬਾਤ ਕਰ ਸਕਦੇ ਹੋ, ਇੱਕ ਦੂਜੇ ਨੂੰ ਦੇਖ ਸਕਦੇ ਹੋ, ਇੱਕ ਦੂਜੇ ਦੇ ਸੁਭਾਅ ਦੇ ਬਾਰੇ ਜਾਣੂ ਹੋ ਸਕਦੇ ਹੋ। ਠੀਕ ਹੈ ਜੀ, ਇਹ ਤੁਹਾਨੂੰ ਸਹੂਲਤ ਮਿਲੀ ਹੈ। ਪਰ ਕਿਸੇ ਆਪਣੇ ਨਾਨੀ ਨਾਨੇ ਦਾ, ਦਾਦੀ ਦਾਦਿਆਂ ਨਾਲ ਕਿਤੇ ਗੱਲਾਂ ਕਰਕੇ ਦੇਖਿਓ ਗੁਰੂ ਪਿਆਰਿਓ, ਪ੍ਰੋਬਲਮ ਇੱਥੇ ਹੈ ਕਿ ਅਸੀਂ ਆਪਣੇ ਦਾਦੀ ਦਾਦਿਆਂ ਨਾਲ ਗੱਲਾਂ ਹੀ ਨਹੀਂ ਕੀਤੀਆਂ, ਅਸੀਂ ਮੋਬਾਈਲਾਂ ਦੇ ਵਿੱਚ ਰੁੱਝ ਗਏ। ਸਤਸੰਗ ਜੀ, ਇੱਦਾਂ ਦਾ ਆਨੰਦ ਆਉਂਦਾ ਉਹਨਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ, ਵੀ ਬਾਪੂ ਦਾਦਾ ਜਦੋਂ ਤੇਰਾ ਵਿਆਹ ਹੁੰਦਾ ਸੀ ਤੂੰ ਦਾਦੀ ਨੂੰ ਦੇਖਿਆ ਸੀ, ਨਾਨਾ ਜੀ ਜਦੋਂ ਤੁਹਾਡਾ ਵਿਆਹ ਸੀ ਤੁਸੀਂ ਨਾਨੀ ਨਾਲ ਗੱਲਾਂ ਬਾਤਾਂ ਕੀਤੀਆਂ ਸੀ ਵਿਆਹ ਤੋਂ ਪਹਿਲਾਂ, ਉਹ ਕੂਣੀ ਮੰਨ ਗਏ, ਹੈ ਇੱਦਾਂ ਦੀਆਂ ਗੱਲਾਂ ਨਹੀਂ ਕਰੀਦੀਆਂ। ਗੁਰੂ ਪਿਆਰਿਓ, ਕਿੱਦਾਂ ਦਾ ਸੰਗਾਊ ਉਹ ਸਮਾਂ ਹੁੰਦਾ ਸੀ।

ਪਰ ਦਾਤ ਦਿੰਦੇ ਹਾਂ ਉਸ ਸਮੇਂ ਦੀ ਦਾਤ, ਅਸੀਂ ਵਡਿਆਈ ਕਰਦੇ ਹਾਂ ਉਹ ਜਿਹੜੇ ਸਾਡੇ ਸਰਦਾਰ ਬੈਠੇ ਆ। ਔਰ ਗੁਰੂ ਪਿਆਰਿਓ ਉਹਨਾਂ ਸਮਿਆਂ ਦੇ ਵਿੱਚ ਉਹ ਭਾਵੇਂ ਨਹੀਂ ਸੀ ਦੇਖ ਦਿਖਾਇਆ ਹੋਇਆ, ਉਹ ਰਸਤੇ ਲੋਹੇ ਦੀਆਂ ਸੰਗਲਾਂ ਨਾਲ ਮਜ਼ਬੂਤ ਹੁੰਦੇ ਸੀ। ਉਹ ਬੈਠੇ ਆ ਸਾਡੇ ਸਰਦਾਰ ਜਿਹੜੇ ਦੇਖ ਦਿਖਾਈਆ ਨਹੀਂ ਸੀ ਕਰਦੇ ਹੁੰਦੇ। ਮੈਂ ਦੇਖ ਦਿਖਾਈਏ ਨੂੰ ਮਾੜਾ ਨਹੀਂ ਕਹਿੰਦਾ, ਪਰ ਗੁਰੂ ਪਿਆਰਿਓ ਡਰ ਲੱਗਦਾ ਰਹਿੰਦਾ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਸਾਡੇ ਨਿਆਣੇ ਕਿਤੇ ਆਪਸ ਵਿੱਚ ਖੜਕ ਨਾ ਪੈਣ, ਇਸ ਗੱਲ ਤੋਂ ਡਰ ਲੱਗਦਾ ਰਹਿੰਦਾ। ਸੋ ਪਿਆਰਿਓ ਸ਼ਾਨ ਸਿੰਘ ਮੇਰੇ ਵੱਲ ਧਿਆਨ ਦੇ ਮਾੜਾ ਜਿਹਾ ਇੱਕ ਮਿੰਟ ਵਾਸਤੇ ਪੁੱਤਰਾ, ਅੱਜ ਤੋਂ ਪਹਿਲਾਂ ਭੈਣੋ ਹੱਸਿਓ ਨਾ, ਇੱਕ ਮਿੰਟ ਭਾਵੇਂ ਇੱਕ ਮਿੰਟ, ਮੇਰੀ ਪਲੀਜ਼ ਬੇਨਤੀ ਹੈ, ਗੁਰੂ ਦਰਬਾਰ ਵਿੱਚ ਬੈਠਿਆ ਬੱਚਿਆਂ ਨਾਲ ਗੱਲ ਕਰਨਾ। ਹੁਣ ਗੁਰੂ ਪਿਆਰਿਓ ਇੱਥੇ ਵੀ ਅਸੀਂ ਘਾਟੇ 'ਚ ਗਏ, ਅਸੀਂ ਨਿਆਣਿਆਂ ਨਾਲ ਗੱਲਾਂ ਹੀ ਨਹੀਂ ਕੀਤੀਆਂ। ਸ਼ਾਨ ਸਿੰਘ ਜੀ ਅੱਜ ਤੋਂ ਪਹਿਲਾਂ ਆ ਜਿਹੜੀ ਰਾਤ ਬੀਤ ਗਈ ਆ, ਹੁਣ ਤੇਰੀਆਂ ਪੁੱਤਰਾ ਜ਼ਿੰਮੇਵਾਰੀਆਂ ਵੱਧ ਗਈਆਂ। ਜਿਹੜੀ ਰਾਤ ਬੀਤ ਗਈ ਆ ਉਦੋਂ ਤੱਕ ਮੰਮੀ ਨੇ ਫੋਨ ਕੀਤਾ, ਸ਼ਾਨ ਕਿੱਥੇ ਆ, ਮੈਂ ਆ ਜਾਂਦਾ ਮੰਮੀ ਮੈਂ ਇੱਥੇ ਹੀ ਹਾਂ। ਸਰਦਾਰ ਤਲੋਜਨ ਸਿੰਘ ਹੁਣਾਂ ਨੇ ਫੋਨ ਕੀਤਾ, ਪੁੱਤਰਾ ਤੂੰ ਆਇਆ ਨੀ, ਹਨੇਰਾ ਹੋ ਗਿਆ। ਉਹ ਡੈਡੀ ਮੈਂ ਮਹਿਫਲ 'ਚ ਬੈਠਾ, ਚਲੋ ਮੈਂ ਆ ਜਾਂਦਾ। ਪਰ ਪੁੱਤਰਾ ਜਿਹੜੀ ਰਾਤ ਬੀਤ ਗਈ ਆ ਉਹ ਤੋਂ ਜੋ ਮਰਜ਼ੀ ਕਰ ਲਿਆ, ਪਰ ਅੱਜ ਤੋਂ ਬਾਅਦ ਦਿੱਤੇ ਹੋਏ ਟਾਈਮ ਮੁਤਾਬਕ ਘਰੇ ਆਉਣਾ, ਦੱਸ ਕੇ ਜਾਣਾ ਤੇ ਦੱਸ ਕੇ ਆਉਣਾ। ਇੱਕ ਮਿੰਟ ਵੀ ਲੇਟ ਹੋਇਆ ਉਹਦਾ ਹਿਸਾਬ ਕਿਤਾਬ ਤੈਨੂੰ ਦੇਣਾ ਪੈਣਾ। ਸੋ ਗੁਰੂ ਮਹਾਰਾਜ ਆਓ ਆਪਾਂ ਇੱਕ ਘੋੜੀ ਤੁਹਾਡੇ ਸਾਹਮਣੇ ਮੇਰੇ ਨਾਲ ਦੇ ਸਾਥੀ ਪੇਸ਼ ਕਰਦੇ, ਸਾਡੀਆਂ ਬੀਬੀਆਂ ਘੋੜੀਆਂ ਕਿੱਦਾਂ ਗਾਉਂਦੀਆਂ ਸੁਣ।

0: ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬੜਾ ਪਿਆਰ ਦਾ ਸਬੂਤ ਦਿੱਤਾ ਅੰਤ ਦੇ ਵਿੱਚ ਫਿਰ ਗੁਰੂ ਪਿਆਰਿਓ ਦੋਨਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਸੋ ਢਾਡੀ ਜਥੇ ਦਾ ਸਮਾਂ ਸਮਾਪਤ ਹੈ ਸੋ ਅਗਲਾ ਪ੍ਰੋਗਰਾਮ ਅਤਿ ਸਤਿਕਾਰਯੋਗ ਭਾਈ ਸਾਹਿਬ ਜੀ ਪਾਲ ਸਿੰਘ ਗੁਰੂ ਪਿਆਰਿਓ ਗੁਰੂ ਪਿਆਰੀ ਸੰਗਤ ਤੁਸੀਂ ਬੜੇ ਸਤਿਕਾਰਯੋਗ ਹੋ ਸਾਰੇ ਔਰ ਤੁਹਾਡੇ ਵਿੱਚ ਸਾਡੇ ਪਰਮ ਮਿੱਤਰ ਬੜੀ ਸਤਿਕਾਰਯੋਗ ਸਰਦਾਰ ਪਾਲ ਸਿੰਘ ਜੀ ਸੇਖੋ ਸਾਹਿਬ ਉਹ ਵੀ ਆਏ ਗੁਰੂ ਪਿਆਰਿਓ ਇਹ ਸਾਡਾ ਮਾਣ ਹੈ ਇਹ ਢਾਡੀਆਂ ਦਾ ਖਾਸ ਕਰਕੇ ਬੜਾ ਪਿਆਰ ਕਰਦੇ ਨੇ ਇਹ ਦੁੱਖ ਸੁੱਖ ਦੇ ਟਾਈਮ ਸਾਡੇ ਨਾਲ ਸਾਂਝੀ ਹੁੰਦੇ ਨੇ ਔਰ ਕਦੀ ਵੀ ਇਹਨਾਂ ਨੂੰ ਫੋਨ ਕਰ ਦਈਏ ਜੇ ਕੋਈ ਹਬੀ ਨਬੀ ਹੋ ਜਾਵੇ ਤੇ ਇਹ ਵੀਰ ਹਮੇਸ਼ਾ ਸਾਡਾ ਸਾਥ ਦਿੰਦੇ ਨੇ ਪਾਲ ਸਿੰਘ ਜੀ ਸੇਖੋ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਗੁਰੂ ਮਹਾਰਾਜ ਕਿਰਪਾ ਕਰੇ ਸੋ ਆਓ ਢਾਡੀ ਜਥੇ ਨੂੰ ਬੁਲਾਈਏ ਫਤਿਹ ਅਗਲਾ ਪ੍ਰੋਗਰਾਮ ਭਾਈ ਸਾਹਿਬ ਜੀ ਹੋਣੀ ਦੱਸਣਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਇਹ ਸਨ ਗੁਰੂ ਘਰ ਦਾ ਢਾਡੀ ਜਥਾ ਗਿਆਨੀ ਭਾਈ ਬਲਬੀਰ ਸਿੰਘ ਜੀ ਬਿਹਾਰੀਪੁਰ ਵਾਲਿਆਂ ਦਾ ਜਿਨ੍ਹਾਂ ਨੇ ਆਪ ਜੀ ਨੂੰ ਵਿਆਹ ਦੇ ਸੰਬੰਧ ਵਿੱਚ ਕਵਿਤਾ ਸਰਵਣ ਕਰਾਈਏ ਤਿੰਨਾਂ ਦਾ ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ ਸੋ ਹੁਣ ਵਿਆਹ ਦੇ ਸਮਾਗਮਾਂ ਦੀ ਇੱਥੇ ਹੀ ਸਾਰੀ ਸਮਾਪਤੀ ਹੈ ਮੇਨ ਹਾਲ ਦੇ ਵਿੱਚ ਜੋ ਸ਼ਗਨ ਹੈ ਲੜਕੇ ਲੜਕੀ ਦੇ ਮਾਤਾ ਪਿਤਾ ਨੇ ਪਾਉਣਾ ਹੈ ਬਾਕੀ ਸੰਗਤ ਨੇ ਸ਼ਗਨ ਇੱਥੇ ਨਹੀਂ ਪਾਉਣਾ ਬਾਹਰ ਟੈਂਟ ਵਿੱਚ ਪਾਉਣਾ ਹੈ ਨਾਲੇ ਉੱਥੇ ਤੁਸੀਂ ਲੰਗਰ ਛਕਣਾ ਹੈ ਇੱਕ ਬੇਨਤੀ ਹੈ ਲਾਲ ਰੰਗ ਦਾ ਪਿੱਕਾ ਖੜਾ ਹੈ ਜਿਹਦੀ ਪਲੇਟ ਨੰਬਰ ਹੈ ਬਰੂਦ BAR OOD ਇਹ ਪਿੱਕਾ ਜਿੱਥੇ ਖੜਾ ਹੈ ਜਿਸ ਵੀਰ ਦਾ ਹੋਵੇ ਉਹਨੂੰ ਬੇਨਤੀ ਇੱਥੋਂ ਮੂਵ ਕੀਤਾ ਜਾਵੇ ਉਹਨੇ ਰਸਤਾ ਬਲੌਕ ਕੀਤਾ ਹੋਇਆ ਹੈ ਲਾਲ ਰੰਗ ਦਾ ਪਿੱਕਾ ਹੈ ਨੰਬਰ ਦਾ ਪਲੇਟ ਨੰਬਰ ਜਿਹੜੀ ਹੈ ਉਹ ਬਰੂਦ ਹੈ ਉੱਤੇ ਲਿਖਿਆ ਸੋ ਪਲੀਜ਼ ਇਹਨੂੰ ਇੱਥੇ ਮੂਵ ਕੀਤਾ ਜਾਵੇ ਗੱਡੀਆਂ ਨੂੰ ਉੱਥੇ ਬਲੌਕ ਕੀਤਾ ਹੋਇਆ ਹੈ ਸੋ ਦੂਸਰੀ ਬੇਨਤੀ ਹੈ ਕਿ ਆਪਾਂ ਗੁਰੂ ਸਾਹਿਬ ਦਾ ਸਾਰਿਆਂ ਨੇ ਸਤਿਕਾਰ ਕਰਨਾ ਹੈ ਗੱਲਾਂ ਨਹੀਂ ਕਰਨੀਆਂ ਜਦੋਂ ਗੱਲਾਂ ਕਰਦੇ ਹਾਂ ਫਿਰ ਆਪਾਂ ਗੁਰੂ ਦੀ ਬਖਸ਼ਿਸ਼ ਤੋਂ ਪਾਤਰ ਨਹੀਂ ਬਣ ਸਕਦੇ ਸੋ ਪਲੀਜ਼ ਗੱਲਾਂ ਨਾ ਕਰੋ ਅਤੇ ਬਾਹਰ ਜਾ ਕੇ ਗੱਲਾਂ ਕਰਨੀਆਂ ਨੇ ਨਾਲੇ ਤੁਸੀਂ ਲੰਗਰ ਛਕਣਾ ਹੈ ਸੋ ਇਹ ਬੇਨਤੀ ਪ੍ਰਵਾਨ ਕਰਨੀ ਹੁਣ ਸਮਾਂ ਢਾਡੀ ਵਾਰਾਂ ਦਾ ਨਾਲੇ ਆਪਾਂ ਢਾਡੀ ਵਾਰਾਂ ਸਰਵਣ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵਾਹਿਗੁਰੂ ਵਾਲੀਏ ਕੁਲ ਆਲਮ ਸਹਿਬੇ ਸਹਾਬਾ ਹਜ਼ੂਰੇ ਅਨਵਰ ਸਰਵਰੇ ਕਾਇਨਾਤ ਫਖਰੇ ਮਜ਼ਦਾਦ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਜੋਤ ਮੌਜੂਦਾ ਗੁਰਗੱਦੀ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਹਿਰਾ ਜ਼ਹੂਰ ਸਰਬ ਕਲਾ ਭਰਪੂਰ ਜੁਗੋ ਜੁਗ ਅਟਲ ਰੂਹਾਨੀਅਤ ਦੇ ਸਾਗਰ ਪ੍ਰੀਤਾਂ ਦੇ ਪਹਿਰੇਦਾਰ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਕੇ ਫਤਿਹ ਬੁਲਾਈਏ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਜੀ ਦੇ ਦੁਪਹਿਰ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਦੇ ਅੰਦਰ ਵੀਕਐਂਡ ਤੇ ਤੁਸੀਂ ਆਪਣੀਆਂ ਹਾਜ਼ਰੀਆਂ ਲਵਾਉਣ ਵਾਸਤੇ ਆਏ ਹੋ। ਗੁਰੂ ਮਹਾਰਾਜ ਕਿਰਪਾ ਕਰ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਰਹਿਮਤਾਂ ਦੇ ਨਾਲ ਸਾਡੀਆਂ ਝੋਲੀਆਂ ਭਰ ਦੇਣ। ਸੋ ਢਾਡੀ ਜਥੇ ਦਾ ਕੁਝ ਵਕਤ ਹੈ ਔਰ ਤੁਹਾਡੇ ਨਾਲ ਲੜੀਵਾਰ ਇਤਿਹਾਸ ਜਿਹੜਾ ਸਾਂਝਾ ਕਰਦੇ ਆ ਰਹੇ ਨਾ, ਗੁਰੂ ਪਿਆਰਿਓ ਇੱਕ ਲੜੀ ਬਣਾਉਣ ਦਾ ਯਤਨ ਕੀਤਾ ਹੈ ਔਰ ਉਸ ਇਤਿਹਾਸ ਨੂੰ ਜਿਹਨੂੰ ਆਰੰਭ ਕੀਤਾ ਹੈ ਔਰ ਉਹਦੇ ਵਿੱਚੋਂ ਸਾਡਾ ਦਰਅਸਲ ਇਹੀ ਨਿਸ਼ਾਨਾ ਹੁੰਦਾ ਹੈ ਕਿ ਹਰ ਗੱਲ ਭਾਵੇਂ ਉਹ ਛੋਟੀ ਹੈ ਤੇ ਭਾਵੇਂ ਵੱਡੀ ਹੈ, ਹਰ ਗੱਲ ਤੁਹਾਡੇ ਨਾਲ ਕਰਨ ਦਾ ਯਤਨ ਕਰੀਏ। ਸਿੱਖ ਰਾਜ ਕਿਵੇਂ ਬਣਿਆ, ਇਹ ਦੁਪਹਿਰ ਦੇ ਦੀਵਾਨ ਦੇ ਵਿੱਚ ਇਹ ਸਾਡਾ ਟੌਪਿਕ ਹੈ, ਮਜ਼ਮੂਨ ਇਹ ਹੈ ਕਿ ਸਿੱਖ ਰਾਜ ਕਿਵੇਂ ਬਣਿਆ। ਜਿਸ ਸਿੱਖ ਰਾਜ ਦੇ ਅਸੀਂ ਸੁਪਨੇ ਅੱਜ ਵੀ ਦੇਖ ਰਹੇ ਹਾਂ, ਪਰ ਕਦੀ ਇਹ ਸਾਡਾ ਸਿੱਖ ਰਾਜ ਹੁੰਦਾ ਸੀ ਉਹ ਅੱਜ ਸਾਡੇ ਕੋਲੋਂ ਖੁੱਸ ਗਿਆ ਤੇ ਗੁਰੂ ਪਿਆਰਿਓ ਥਾਂ ਥਾਂ ਤੇ ਟੱਕਰਾਂ ਮਾਰਦੇ ਫਿਰਦੇ ਹਾਂ। ਕਦੀ ਆਪਾਂ ਕਿਸੇ ਨੂੰ ਆਖੀਦਾ ਵੀ ਸਾਨੂੰ ਪੰਜਾਬ ਦੇ ਵਿੱਚ ਸਾਡਾ ਰਾਜ ਲੈ ਕੇ ਦਿਓ, ਕਦੀ ਰੈਫਰੈਂਡਮ ਕਰਵਾਈਦਾ, ਕਦੀ ਬੜੇ ਕੁਛ ਆਪਾਂ ਕਰ ਰਹੇ ਹਾਂ, ਜਦੋਂ ਜਦ ਕਰ ਰਹੇ, ਗੱਲ ਮਾੜੀ ਨਹੀਂ ਹੈ। ਪਰ ਇਹ ਸਾਡਾ ਸਿੱਖ ਰਾਜ ਬਣਿਆ ਕਿਵੇਂ ਸੀ, ਜਿਹਦੀਆਂ ਬਾਤਾਂ ਤੁਹਾਡੇ ਨਾਲ ਅਸੀਂ ਅੱਜ ਪਾ ਰਹੇ ਹਾਂ ਨਾ, ਤਕਰੀਬਨ ਹਫ਼ਤੇ ਤੋਂ 6-7 ਦਿਨ ਤੋਂ ਢਾਡੀ ਜਥਾ ਆਪ ਸਿੱਖ ਸੰਗਤਾਂ ਦੇ ਰੂਬਰੂ ਹੋ ਰਿਹਾ ਔਰ ਇਸ ਮਜ਼ਬੂਨ ਨੂੰ ਬੜੇ ਵਿਸਥਾਰ ਦੇ ਨਾਲ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਤੇ ਸਿੱਖ ਰਾਜ ਦੀ ਗੱਲ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਪੰਜਾਬ ਦੀ ਸਰ ਜ਼ਮੀਨ ਦੇ ਉੱਤੇ ਆ ਕੇ ਆਪਣੇ ਪੈਰ ਰੱਖਦਾ ਹੈ, ਘੋੜਿਆਂ ਦੀਆਂ ਟਾਪਾਂ ਦੇ ਨਾਲ ਪੰਜਾਬ ਦੀ ਧਰਤੀ ਨੂੰ ਮਿੱਧ ਸਿੱਟਦਾ, ਦਰਅਸਲ ਇਹ ਪੰਜਾਬ ਦੀ ਦਾਸਤਾਨ, ਸਾਡੇ ਸਿੱਖ ਰਾਜ ਦੀ ਦਾਸਤਾਨ ਸ਼ੁਰੂ ਇੱਥੋਂ ਹੁੰਦੀ ਹੈ। ਕਲਗੀਆਂ ਵਾਲੇ ਪਾਤਸ਼ਾਹ ਨੇ ਖੰਡੇ ਦੀ ਪੌਲ ਦੇ ਕੇ ਇਸ ਮਾਧੋ ਦਾਸ ਨੂੰ ਬੰਦਾ ਸਿੰਘ ਬਹਾਦਰ ਬਣਾ ਕੇ ਪੰਜਾਬ ਵੱਲ ਨੂੰ ਤੋਰਿਆ, ਬੰਦਾ ਸਿਆਂ ਜਾ ਉੱਥੇ ਨਿਮਾਣਿਆਂ ਨਿਤਾਣਿਆਂ ਮਜ਼ਲੂਮਾਂ ਦਾ ਖੂਨ ਡੁੱਲਿਆ ਹੋਇਆ ਔਰ ਉਹਨਾਂ ਜ਼ਾਲਮਾਂ ਨੂੰ, ਅਕਿਰਤਕਾਣ ਜ਼ਾਲਮਾਂ ਨੂੰ ਜਿਹੜੇ ਧਰਮ ਦੇ ਨਾਂ ਦੇ ਉੱਤੇ ਲੋਕਾਂ ਦਾ ਦੁਨੀਆਂ ਦਾ ਕਤਲੇਆਮ ਕਰ ਰਹੇ ਨੇ ਔਰ ਉਹਨਾਂ ਨੂੰ ਸੋਧਾ ਲਾ ਜਾ ਕੇ, ਖਾਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਨਜ਼ਰਾਂ ਦੇ ਸਾਹਮਣੇ ਸਰਹੰਦ ਦੀ ਦੁਆਰ ਸੀ। ਜਦੋਂ ਪੰਜਾਬ ਦੇ ਅੰਦਰ ਆਇਆ ਦਿੱਲੀ ਦੇ ਲਾਗੇ, ਉਹਨੇ ਸਭ ਤੋਂ ਪਹਿਲਾਂ ਆ ਕੇ ਗੁਰੂ ਪਿਆਰੇ ਉਹ ਕੈਂਥਲ ਨੂੰ ਲੁੱਟਿਆ। ਕੈਂਥਲ ਸ਼ਹਿਰ ਹੈ ਹਰਿਆਣੇ ਦੇ ਅੰਦਰ, ਦਰਅਸਲ ਇਹ ਪੰਜਾਬ ਦਾ ਹੀ ਇੱਕ ਪਰਗਣਾ ਹੁੰਦਾ ਸੀ। ਕੈਂਥਲ ਜਦੋਂ ਲੁੱਟਿਆ ਨਾ ਤੇ ਬਾਬਾ ਬੰਦਾ ਸਿੰਘ ਨੂੰ ਪਤਾ ਲੱਗਾ ਕਿ ਇੱਕ ਸਰਕਾਰੀ ਖਜ਼ਾਨਾ ਲਾਹੌਰ ਤੋਂ ਦਿੱਲੀ ਵੱਲ ਨੂੰ ਜਾ ਰਿਹਾ ਤੇ ਖਾਲਸੇ ਨੂੰ ਮਾਇਆ ਦੀ ਬੜੀ ਲੋੜ ਸੀ, ਪੈਸੇ ਦੀ ਲੋੜ ਸੀ ਔਰ ਇਸ ਸਰਕਾਰੀ ਖਜ਼ਾਨੇ ਨੂੰ ਸਭ ਤੋਂ ਪਹਿਲਾਂ ਲੁੱਟਿਆ ਗਿਆ, ਚੰਗਾ ਮਾਲੋ ਮਾਰ ਕੀਤਾ ਗਿਆ ਔਰ ਇਹਨਾਂ ਜੰਗਾਂ ਯੁੱਧਾਂ, ਖਾਸ ਕਰਕੇ ਗੁਰੂ ਪਿਆਰਿਓ ਗੁਰੂ ਕੇ ਖਾਲਸੇ ਘਰੇ ਥੋੜੋ ਬੈਠੇ ਸੀਗੇ ਵੀ ਜਿੱਥੋਂ ਉਹਨਾਂ ਦੀਆਂ ਭੈਣਾਂ ਨੇ ਮਾਤਾਵਾਂ ਨੇ ਮਾਵਾਂ ਨੇ ਪ੍ਰਸ਼ਾਦੇ ਪਕਾ ਕੇ ਦੇ ਦੇਣੇ ਸੀ, ਇੱਥੋਂ ਪ੍ਰਸ਼ਾਦੇ ਆਪ ਤਿਆਰ ਕਰਨੇ ਪੈਣੇ ਸੀ ਔਰ ਲੰਗਰ ਦੀਆਂ ਰਸਦਾਂ ਬਸਦਾਂ ਆਪ ਲਿਆਉਣੀਆਂ ਪੈਣੀਆਂ ਸੀ। ਇੰਨਾ ਖਾਲਸਾ ਕੋਲ ਖਜ਼ਾਨਾ ਨਹੀਂ ਸੀ ਤੇ ਉਹ ਖਜ਼ਾਨਾ ਆਉਣਾ ਕਿੱਥੋਂ ਸੀ, ਇਹਨਾਂ ਦੁਸ਼ਮਣਾਂ ਦੇ ਕੋਲੋਂ ਲੁੱਟਿਆ ਜਾਣਾ ਸੀ ਤੇ ਕੈਂਥਲ ਦੇ ਲਾਗੇ ਜਾਂਦਾ ਸ਼ਾਹੀ ਖਜ਼ਾਨਾ ਬਾਬਾ ਬੰਦਾ ਸਿੰਘ ਬਹਾਦਰ ਨੇ ਲੁੱਟਿਆ। ਉਸ ਤੋਂ ਬਾਅਦ ਸਮਾਣੇ ਦੇ ਵਿੱਚ ਪਤਾ ਲੱਗਦਾ ਵੀ ਉੱਥੇ ਬੜਾ ਖਜ਼ਾਨਾ ਹੈ। ਹੁਣ ਗੁਰੂ ਪਿਆਰੇ ਉਹ 22 ਸਰਮਾਏਦਾਰ ਵੱਡੇ ਘਰ ਘਰਾਣੇ ਉੱਤੇ ਰਹਿੰਦੇ ਸਨ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣਾ ਜਾ ਘੇਰਿਆ, ਸਮਾਣੇ ਦਾ ਤਲਾ ਮਲਾ ਪੱਟ ਕੇ ਰੱਖ ਦਿੰਦਾ ਗੁਰੂ ਪਿਆਰਿਓ, ਕਿਉਂਕਿ ਕਲਗੀਆਂ ਵਾਲੇ ਪਾਤਸ਼ਾਹ ਦੇ ਮਹਾਨ ਸਪੁੱਤਰ ਵੀਰ ਸਪੁੱਤਰ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਸ਼ਹੀਦ ਕਰਨ ਵਾਲੇ ਸ਼ਾਚਲ ਬੇਗ ਤੇ ਬਾਛਲ ਬੇਗ, ਇਹ ਦੋਨੇ ਇੱਥੇ ਦੇ ਜਲਾਦ ਸਨ। ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਗਰਦਨ ਦੇ ਉੱਤੇ ਤਲਵਾਰ ਚਲਾਉਣ ਵਾਲਾ ਜਲਾਦ ਉਹ ਵੀ ਇੱਥੇ ਦਾ ਸੀ, ਸਮਾਣੇ ਦਾ ਰਹਿਣ ਵਾਲਾ ਸੀ। ਹੁਣ ਸਮਾਣੇ ਦੇ ਵਿੱਚ ਇੱਕ ਦਿਨ ਦੇ ਵਿੱਚ ਸਾਡਾ ਇਤਿਹਾਸ ਦੱਸਦਾ ਹੈ ਕਿ 10,000
ਇਹਨਾਂ ਮੁਗਲਾਂ ਸੱਜਦਾਂ ਤੇ ਪਠਾਣਾਂ ਦਾ ਗੁਰੂ ਕੇ ਖਾਲਸੇ ਨੇ ਆਪਣੀ ਤਲਵਾਰ ਦੇ ਰਾਹੀਂ ਉਹਨਾਂ ਨੂੰ ਖਤਮ ਕਰ ਦਿੱਤਾ। ਔਰ ਉਹ ਲੋਕ ਸਨ ਗੁਰੂ ਪਿਆਰਿਓ, ਇਹ ਜਦੋਂ ਕਲਗੀਆਂ ਵਾਲੇ ਪਾਤਸ਼ਾਹ ਦੇ ਲਾਲਾਂ ਨੂੰ ਨੀਆਂ ਦੇ ਵਿੱਚ ਚਿਣਿਆ ਜਾ ਰਿਹਾ ਸੀ ਤੇ ਹਕੂਮਤ ਦਾ ਸਾਥ ਦੇ ਰਿਹਾ ਸੀ, ਔਰ ਇਹ ਲੋਕ ਸਾਥ ਦੇ ਰਹੇ ਸੀ। ਬਾਬਾ ਬੰਦਾ ਸਿੰਘ ਬਹਾਦਰ ਤੇ ਨਾਲ ਦੇ ਯੋਧਿਆਂ ਨੂੰ ਇਸ ਸਮਾਣੇ ਦੇ ਉੱਤੇ ਬਹੁਤ ਜ਼ਿਆਦਾ ਗੁੱਸਾ ਸੀ। ਇਸ ਤੋਂ ਬਾਅਦ ਛੋਟੇ ਛੋਟੇ ਹੋਰ ਕਸਬਿਆਂ ਨੂੰ, ਕਪੂਰੀ ਹੋਇਆ, ਕੁੰਜ ਹੋਇਆ, ਸ਼ਾਹਬਾਦ, ਮਾਰਕੰਡਾ, ਮੁਸਤਬਾਬਾਦ, ਠਸਕਾ, ਇਹਨਾਂ ਇਲਾਕਿਆਂ ਨੂੰ ਲੁੱਟਦੇ ਲੁੱਟਦੇ ਔਰ ਇਹਨਾਂ ਨੂੰ ਉਜਾੜਦੇ ਹੋਏ, ਬਦਲੇ ਲੈਂਦੇ ਹੋਏ, ਕਪੂਰੀ ਤੋਂ ਅੱਗੇ ਗੁਰੂ ਕਾ ਖਾਲਸਾ ਸਢੌਰੇ ਜਾ ਪਹੁੰਚਦਾ ਹੈ। ਔਰ ਗੁਰੂ ਪਿਆਰਿਓ ਜੀ ਸਢੌਰੇ ਦੇ ਵਿੱਚੋਂ ਵੀ, ਔਰ ਜਿਹਨਾਂ ਲੋਕਾਂ ਨੇ ਪੀਰ ਬੁੱਧੂ ਸ਼ਾਹ ਜੀ ਨੂੰ ਕਤਲ ਕੀਤਾ ਸੀ, ਸ਼ਹੀਦ ਕੀਤਾ ਸੀ, ਉਹਨਾਂ ਕੋਲੋਂ ਗਿਣ ਗਿਣ ਕੇ ਬਦਲੇ ਲੈ ਜਾਂਦੇ। ਜਿੰਨੇ ਪੀਰ ਸੱਜਦ ਇਸ ਪੀਰ ਬੁੱਧੂ ਸ਼ਾਹ ਦੀ ਹਵੇਲੀ ਦੇ ਵਿੱਚ ਆ ਕੇ ਪਨਾਹ ਲੈਂਦੇ ਆ, ਔਰ ਸਭ ਨੂੰ ਕਤਲ ਕਰ ਦਿੱਤਾ ਜਾਂਦਾ ਹੈ। ਹੁਣ ਗੁਰੂ ਪਿਆਰਿਓ, ਖੂਨ ਦਾ ਬਦਲਾ ਖੂਨ, ਇਹ ਸਭ ਤੋਂ ਪਹਿਲਾਂ ਜੇ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਸਭ ਕੁਝ ਕੀਤਾ ਸੀ ਕਿ ਸੱਜਣੋ, ਜੇ ਤੁਹਾਨੂੰ ਖੂਨ ਲੈਣਾ ਆਉਂਦਾ ਹੈ ਨਾ, ਤੁਹਾਨੂੰ ਕੋਈ ਕਤਲ ਕਰਨਾ ਵੀ ਆਉਂਦਾ ਹੈ ਤੇ ਸੱਜਣੋ ਕਤਲ ਹੋਣ ਵਾਸਤੇ ਵੀ ਤਿਆਰ ਰਹੋ, ਜੇ ਖੂਨ ਲੈਣਾ ਆਉਂਦਾ ਤੇ ਖੂਨ ਦੇਣ ਵਾਸਤੇ ਵੀ ਤੁਹਾਨੂੰ ਕੱਲ ਨੂੰ ਤਿਆਰ ਰਹਿਣਾ ਪੈਣਾ। ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਸਿਧਾਂਤ ਪੈਦਾ ਕੀਤਾ ਸੀ। ਏਸ਼ੀਆ ਦੀ ਸਭ ਤੋਂ ਵੱਡੀ ਹਕੂਮਤ ਸੀ ਮੁਗਲ ਹਕੂਮਤ, ਔਰ ਇਹ ਵੱਡੀ ਇਹਦਾ ਜਿਹੜਾ ਸ਼ਹਿਰ ਸੀ ਨਾ, ਇਹ ਸਰਹੰਦ ਸੀ। ਔਰ ਪੰਜਾਬ ਦੇ ਵਿੱਚ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੂੰ ਮੁਸੀਬਤਾਂ ਦੇ ਝੱਖੜ ਜਿਹੜੇ ਝੱਲਣੇ ਪਏ ਨਾ, ਉਹ ਸਾਰੇ ਐਲਾਨ ਇਸੇ ਸਰਹੰਦ ਤੋਂ ਹੀ ਹੁੰਦੇ ਰਹੇ ਆ। ਔਰ ਸਰਹੰਦ ਦੇ ਅੰਡਰ ਜਿਹੜੇ ਆ ਨਾ, 28 ਪਰਗਣੇ ਆਉਂਦੇ ਸਨ, 28 ਪਰਗਣੇ, ਵੱਡੇ ਵੱਡੇ ਸ਼ਹਿਰ ਜਿਹੜੇ ਸੀ, 28 ਸ਼ਹਿਰ ਆਉਂਦੇ ਸਨ ਸਰਹੰਦ ਦੇ ਨੇੜੇ। ਉਦੋਂ ਲਾਹੌਰ ਦੀ ਕੋਈ ਬਹੁਤੀ ਬੁੱਕਤ ਨਹੀਂ ਸੀ, ਔਰ ਜਿੰਨਾ ਬੋਲਬਾਲਾ ਸੀ ਇਸ ਸਾਰਾ ਸਰਹੰਦ ਦਾ ਸੀ, ਕਿਉਂਕਿ ਇੱਥੇ ਪੰਜਾਬ ਦਾ ਵੱਡਾ ਵਜ਼ੀਰ ਵਜ਼ੀਰ ਖਾਨ ਸਰਹੰਦ ਦਾ ਸੂਬੇਦਾਰ, ਬੜਾ ਕਾਤਲ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੂੰ, ਦਰਅਸਲ ਇਹਨੇ ਇੱਕ ਦਿਨ ਵੀ ਆਪਣੇ ਘਰ ਦੇ ਵਿੱਚ ਚੈਨ ਦੇ ਨਾਲ ਨਹੀਂ ਸੀ ਬੈਠਣ ਦਿੱਤਾ। ਤੇ ਇਹ ਸਾਰਾ ਬਾਬਾ ਬੰਦਾ ਸਿੰਘ ਬਹਾਦਰ ਇਸ ਸਰਹੰਦ ਦੇ ਉੱਤੇ ਸਾਰਾ ਗੁੱਸਾ ਕੱਢਣਾ ਚਾਹੁੰਦਾ ਸੀ। ਉਹ ਕਿਵੇਂ? ਸਰਹੰਦ ਨੂੰ ਅਜਾੜਨਾ ਸੀ, ਸਰਹੰਦ ਨੂੰ ਜਿੱਤਣਾ ਸੀ। ਔਰ ਜਿਹਨਾਂ ਲੋਕਾਂ ਨੇ ਕਲਗੀਆਂ ਵਾਲੇ ਪਾਤਸ਼ਾਹ ਦੇ ਲਾਲਾਂ ਨੂੰ ਸ਼ਹੀਦ ਕਰਨ ਦੇ ਵਿੱਚ ਆਪਣਾ ਹਿੱਸਾ ਪਾਇਆ ਸੀ, ਉਹ ਸੁੱਚਾ ਆਨੰਦ ਵਰਗੇ ਗੰਦ ਉਹਨਾਂ ਦਾ ਸਫਾਇਆ ਕਰਨਾ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਸੂਰਮਿਆਂ ਨੇ। ਬਾਬਾ ਬੰਦਾ ਸਿੰਘ ਦੇ ਨਾਲ ਸਰਦਾਰ ਬਾਜ ਸਿੰਘ, ਸਰਦਾਰ ਫਤਿਹ ਸਿੰਘ, ਰਾਮ ਸਿੰਘ, ਤਰਲੋਕ ਸਿੰਘ, ਇਹ ਫੂਲ ਕੇ ਸਰਦਾਰ ਇੱਦਾਂ ਦੇ ਗੁਰੂ ਪਿਆਰਿਓ, ਨਗਾਈਆ ਸਿੰਘ, ਇਹ ਯੋਧੇ ਜਿਹੜੇ ਬਾਬਾ ਬੰਦਾ ਸਿੰਘ ਦਾ ਸਾਥ ਦੇ ਰਹੇ ਸਨ। ਤੋ ਪਿਆਰ ਵਾਲਿਓ, ਹੁਣ ਬਾਬਾ ਬੰਦਾ ਸਿੰਘ ਬਹਾਦਰ ਜਲਦੀ ਤੋਂ ਜਲਦੀ ਸਰਹੰਦ ਵੱਲ ਨੂੰ ਵਧਣਾ ਚਾਹੁੰਦਾ ਸੀ। ਔਰ ਮੈਂ ਕੱਲ ਵੀ ਬੇਨਤੀ ਕੀਤੀ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਇਸ ਵੇਲੇ ਗਰੁੱਪ ਨਾ, ਜਦੋਂ ਦੀ ਮੈਂ ਵਾਰਤਾ ਦੱਸਦਾ ਉਦੋਂ ਦੋਵਾਂ ਹਿੱਸਿਆਂ ਦੇ ਵਿੱਚ ਸਨ, ਇੱਕ ਜਗ੍ਹਾ ਹਜੇ ਹਕੂਮਤ ਨੇ ਇਕੱਠੇ ਨਹੀਂ ਸੀ ਹੋਣ ਦਿੱਤਾ। ਜਿਹੜੇ ਦੁਆਬੇ ਤੇ ਮਾਝੇ ਦੇ ਸਿੰਘ ਸਨ ਉਹਨਾਂ ਨੂੰ ਕੀਰਤਪੁਰ ਦੇ ਲਾਗੇ ਇਹਨਾਂ ਮਲੇਰ ਕੋਟਲੀਆਂ ਨੇ ਡੱਕ ਛੱਡਿਆ ਸੀ ਵੀ ਜੇ ਕਿਤੇ ਇਹ ਦੋਵੇਂ ਦਲ, ਬਾਬਾ ਬੰਦਾ ਸਿੰਘ ਦਾ ਤੇ ਮਾਝੇ ਤੇ ਦੁਆਬੇ ਦੇ ਸਿੰਘ ਇਕੱਠੇ ਹੋ ਗਏ, ਫਿਰ ਸਰਹੰਦ ਨੂੰ ਬਚਾ ਕੋਈ ਨਹੀਂ ਸਕਦਾ। ਇਸ ਕਰਕੇ ਵਜ਼ੀਰ ਖਾਂ ਨੇ ਇਸ ਮਲੇਰ ਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਨੂੰ ਸਖ਼ਤ ਤਾੜਨਾ ਕੀਤੀ ਸੀ ਕਿ ਇਹਨਾਂ ਦੋਵਾਂ ਦਲਾਂ ਨੂੰ ਇਕੱਠਾ ਨਾ ਹੋਣ ਦਿੱਤਾ ਜਾਵੇ। ਪਰ ਗੁਰੂ ਪਿਆਰਿਓ, ਗੁਰੂ ਕੇ ਖਾਲਸੇ ਦੀ ਆ ਰਹੀ ਇਸ ਆਂਧੀ ਦੇ ਸਾਹਮਣੇ ਕੌਣ ਡੱਕਣ ਵਾਲਾ ਸੀ? ਆਖਿਰ ਮਲੇਰ ਕੋਟਲੀਆਂ ਨੂੰ ਇੱਦਾਂ ਇੱਥੇ ਮੁਕਾਬਲਾ ਹੁੰਦਾ ਤੇ ਪਿਆਰਿਓ ਇਹਨਾਂ ਨੂੰ ਖਤਮ ਕਰ ਦਿੱਤਾ ਜਾਂਦਾ। ਮਲੇਰ ਕੋਟਲੀਏ ਸ਼ੇਰ ਮੁਹੰਮਦ ਖਾਂ ਦਾ ਇੱਕ ਭਰਾ ਮਾਰਿਆ ਜਾਂਦਾ, ਦੋ ਭਤੀਜੇ ਮਾਰੇ ਜਾਂਦੇ ਆ ਤੇ ਸੈਂਕੜੇ ਸਿਪਾਹੀ ਇਹ ਕਤਲ ਕਰਵਾ ਕੇ ਤੇ ਆਖਿਰ ਫਿਰ ਇਹ ਪਿੱਛੇ ਨੂੰ ਮੁੜ ਜਾਂਦਾ ਤੇ ਕਿਸੇ ਨਾ ਕਿਸੇ ਇਹ ਵਲ ਮਾਰ ਕੇ ਫਿਰ ਸਰਹੰਦ ਪਹੁੰਚਦਾ ਹੈ ਵਜ਼ੀਰ ਖਾਂ ਦੇ ਕੋਲ। ਹੁਣ ਇਹਨੇ ਬਾਕੀ ਦਾ ਸਾਥ ਜਿਹੜਾ ਸੀ ਉਹ ਵਜ਼ੀਰ ਖਾਂ ਦਾ ਦੇਣਾ ਸੀ। ਗੁਰੂ ਪਿਆਰਿਓ, ਮਲੇਰ ਕੋਟਲੇ ਦਾ ਸ਼ੇਰ ਮੁਹੰਮਦ ਖਾਂ ਇਹ ਉਹੀ ਹੈ ਕਿ ਜਿਹਨੇ ਕਲਗੀਆਂ ਵਾਲੇ ਪਾਤਸ਼ਾਹ ਜਦੋਂ ਨੀਆਂ ਦੇ ਵਿੱਚ ਉਹਨਾਂ ਦੇ ਪੁੱਤਰ ਵੀਰ ਸਪੁੱਤਰ ਨੀਆਂ ਦੇ ਵਿੱਚ ਚੁਣੇ ਜਾ ਰਿਹਾ ਸੀ ਨਾ, ਤੇ ਇਹਨੇ ਹਾਂ ਦਾ ਨਾਰਾ ਮਾਰ ਦਿੱਤਾ ਸੀ। ਕਹਿੰਦੇ ਨਹੀਂ, ਇਹਨਾਂ ਬੱਚਿਆਂ ਦਾ ਕੋਈ ਕਸੂਰ ਨਹੀਂ ਹੈ, ਇਹਨਾਂ ਨੂੰ ਛੱਡ ਦਿੱਤਾ ਜਾਵੇ। ਪਿਆਰਿਓ, ਇਸੇ ਹਾਂ ਦੇ ਨਾਰੇ ਮਾਰੇ ਦਾ ਕਰਕੇ ਅੱਜ ਤੱਕ ਸਾਡੀ ਸਿੱਖ ਕੌਮ ਮਲੇਰ ਕੋਟਲੇ ਨਾਲ ਹਮੇਸ਼ਾ ਨਰਮੀ ਵਰਤਦੀ ਆਈ ਹੈ। ਭਾਵੇਂ ਇਹ ਬਚਾ ਨਹੀਂ ਸਕਿਆ,
ਗੁਰੂ ਕੇ ਖਾਲਸੇ ਨਾਲ ਇਹ ਜਦੋਂ ਸਮਾਂ ਮਿਲਿਆ ਇਹ ਟੱਕਰ ਲੈਂਦਾ ਰਿਹਾ, ਆਖਰੀ ਦਮ ਤੱਕ ਮਰ ਗਿਆ, ਪਰ ਖਾਲਸੇ ਦੇ ਨਾਲ ਇਹ ਮੁਕਾਬਲਾ ਕਰਦਾ ਰਿਹਾ। ਪਰ ਇਹਨੇ ਇੱਕ ਹਾ ਦਾ ਨਾਰਾ ਮਾਰਿਆ, ਉਹਦਾ ਕਰਕੇ ਸਾਡੀ ਕੌਮ ਅੱਜ ਤੱਕ ਮਲੇਰਕੋਟਲੀਆਂ ਦਾ ਮਾਣ ਕਰਦਾ ਆ ਰਹੀ ਹੈ। ਹੁਣ ਗੁਰੂ ਕੇ ਪਿਆਰਿਓ, ਇੱਧਰ ਵਜ਼ੀਰ ਖਾਂ ਵੀ ਕੋਈ ਚੁੱਪ ਕਰਕੇ ਨਹੀਂ ਸੀ ਬੈਠਾ ਹੋਇਆ। ਉਹਨੂੰ ਪਤਾ ਸੀ ਕਿ ਜਿਹੜੇ ਮੈਂ ਜ਼ੁਲਮ ਕੀਤੇ ਹੋਏ ਆ ਔਰ ਖਾਲਸੇ ਦਾ ਜਿਹੜਾ ਵਾਗਰਿਆ ਹੜ ਆ ਉਹ ਮੇਰੇ ਪਾਪਾਂ ਨੂੰ ਇੱਕ ਦਿਨ ਵਹਾ ਕੇ ਜ਼ਰੂਰ ਲੈ ਜਾਵੇਗਾ, ਔਰ ਕਿੰਨਾ ਕੁ ਚਿਰ ਮੈਂ ਬਚ ਸਕਦਾ। ਇਹਨੇ ਇਲਾਕੇ ਦੇ ਲੋਕ ਇਕੱਠੇ ਕੀਤੇ ਆ ਜਹਾਦ ਦੇ ਨਾਂ ਦੇ ਉੱਤੇ। ਇਸਲਾਮ ਵਾਲਿਆਂ ਦੇ ਵਿੱਚ ਇੱਕ ਖੂਬੀ ਆ ਕਿ ਜਦੋਂ ਵੀ ਕਿਤੇ ਕੋਈ ਮੁਸੀਬਤ ਬਣਦੀ ਸੀ ਨਾ, ਜਦੋਂ ਦੇਖਿਆ ਵੀ ਹੁਣ ਸਾਡੀ ਸ਼ਾਮਤ ਆਈ ਹੈ ਤੇ ਇਹ ਧਰਮ ਦੇ ਨਾਂ ਦੇ ਉੱਤੇ ਉਸ ਵੇਲੇ ਨੌਜਵਾਨਾਂ ਨੂੰ ਪ੍ਰੇਰ ਕੇ ਤੇ ਲੜਾਈ ਦੇ ਵਿੱਚ ਇਹ ਸ਼ਾਮਿਲ ਕਰ ਲਿਆ ਕਰਦੇ ਸਨ। ਇੱਕ ਵਾਰ ਨਹੀਂ ਲੱਖਾਂ ਵਾਰ ਇੱਦਾਂ ਹੋਇਆ, ਧਰਮ ਦੇ ਨਾਂ ਦੇ ਉੱਤੇ ਪ੍ਰੇਰ ਕੇ ਜਹਾਦ ਦਾ ਨਾਰਾ ਦੇ ਕੇ ਤੇ ਇਹ ਆਪਣੇ ਦੁਸ਼ਮਣਾਂ ਦੇ ਨਾਲ ਲੜਨ ਵਾਸਤੇ ਲੋਕਾਂ ਨੂੰ ਇਕੱਠਾ ਮਲਖਈਆ ਇਕੱਠਾ ਕਰ ਲਿਆ ਕਰਦੇ ਸਨ ਤੇ ਹਜ਼ਾਰਾਂ ਜਹਾਦੀਆਂ ਨੂੰ ਇਸ ਵਜ਼ੀਰ ਖਾਂ ਨੇ ਧਰਮ ਦਾ ਨਾਂ ਦੇ ਕੇ ਵੀ ਆਓ ਧਰਮ ਦੀ ਲੜਾਈ ਹੋ ਰਹੀ ਹੈ, ਅੱਜ ਸਾਡੇ ਰਾਜ ਨੂੰ ਖਤਰਾ ਹੈ। ਤੇ ਇਹਨੇ ਬਾਬਾ ਬੰਦਾ ਸਿੰਘ ਜੀ ਦੇ ਵਰ ਖਿਲਾਫ ਇਹਨੇ ਫੌਜਾਂ ਇਕੱਠੀਆਂ ਕਰ ਲਈਆਂ। ਹੁਣ ਗੁਰੂ ਪਿਆਰਿਓ, ਇੱਕ ਇਹਨਾਂ ਨੇ ਹੋਰ ਚਾਲ ਚੱਲੀ ਹੈ ਕਿ ਇੱਕ ਹਿੰਦੂ ਗੰਡਾ ਮੱਲ ਉਹਦਾ ਨਾਂ ਸੀ, ਦਰਅਸਲ ਇਹ ਸੁੱਚਾ ਆਨੰਦ ਦਾ ਭਤੀਜਾ ਸੀ। ਹੁਣ ਗੁਰੂ ਪਿਆਰਿਓ, ਮੈਂ ਇੱਕ ਇੱਕ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਦਾ ਤਾਂ ਯਤਨ ਕਰ ਰਿਹਾ ਵੀ ਕਈ ਵਾਰ ਸੰਗਤ ਇਹ ਕਹਿ ਦਿੰਦੀ ਆ ਵੀ ਆਹ ਗੱਲ ਗਿਆਨੀ ਜੀ ਤੁਸੀਂ ਛੱਡ ਦਿੱਤੀ, ਕੋਸ਼ਿਸ਼ ਕਰੀਦੀ ਆ, ਹਾਂ ਕੋਈ 19-21 ਰਹਿ ਜਾਵੇ, ਕੋਈ ਮਾੜੀ ਮੋਟੀ ਗੱਲ ਰਹਿ ਜਾਵੇ ਤੇ ਮੈਂ ਉਹਦੀ ਮਾਫੀ ਮੰਗਦਾ। ਅਸੀਂ ਬੜੀ ਸਟੱਡੀ ਕਰਕੇ ਆਈ ਦੀ ਆ, ਜਦੋਂ ਕਮਰੇ ਦੇ ਉੱਤੇ ਅੱਜ ਦਾ ਸਟੇਜ ਦੇ ਉੱਤੇ ਬੋਲਣ ਦਾ ਯਤਨ ਕਰੀਦਾ ਨਾ, ਤੇ ਗੁਰੂ ਪਿਆਰਿਓ ਆਖਰੀ ਕਦਮ ਤੱਕ ਅਸੀਂ ਕਿਤਾਬ ਸਾਡੇ ਹੱਥ ਦੇ ਕੋਲ ਹੁੰਦੀ ਆ, ਇੰਨਾ ਆ ਕੇ ਸਟੱਡੀ ਗੁਰੂ ਪਿਆਰਿਓ ਕਰਨ ਤੋਂ ਬਾਅਦ ਸੰਗਤ ਦੇ ਵਿੱਚ ਮਾੜਾ ਮੋਟਾ ਬੋਲਣ ਯੋਗੇ ਹੋ ਜਾਈਦਾ, ਤੇ ਅਸੀਂ ਇੰਨੇ ਵੀ ਕੋਈ ਬਹੁਤ ਵੱਡੇ ਵਿਦਵਾਨ ਨਹੀਂ, ਫਿਰ ਵੀ ਕੋਈ ਨਾ ਕੋਈ ਗੱਲ ਸਾਡੇ ਕੋਲੋਂ ਰਹਿ ਸਕਦੀ ਆ, ਅਸੀਂ ਉਹਦੀ ਮਾਫੀ ਮੰਗਦੇ ਹਾਂ। ਸੁੱਚਾ ਆਨੰਦ ਦਾ ਭਤੀਜਾ ਸੀ ਔਰ ਇਹਨਾਂ ਨੇ ਇੱਕ ਚਾਲ ਖੇਡੀ ਹੈ ਬਈ, ਇਹ ਸੁੱਚਾ ਆਨੰਦ ਦਾ ਭਤੀਜਾ ਗੰਡਾ ਮੱਲ ਇਹਦਾ ਨਾਂ ਸੀ, ਇਹਨੂੰ 1000 ਹਿੰਦੂ ਸਿਪਾਹੀ ਦਿੱਤੇ ਨੇ, ਕਹਿੰਦੇ ਜਾ ਤੂੰ ਬਾਬਾ ਬੰਦਾ ਸਿੰਘ ਦੀਆਂ ਫੌਜਾਂ ਵਿੱਚ ਜਾ ਕੇ ਰਲ ਜਾ ਤੇ ਜਦੋਂ ਕਿਤੇ ਦਾ ਲੱਗੇ ਸਾਡੇ ਸਰਹੰਦ ਦੇ ਉੱਤੇ ਅਟੈਕ ਕਰਨ ਤੋਂ ਪਹਿਲਾਂ ਜਦੋਂ ਤੇਰਾ ਕਿਤੇ ਦਾ ਲੱਗ ਜਾਵੇ ਤੇ ਤੂੰ ਬਾਬਾ ਬੰਦਾ ਸਿੰਘ ਨੂੰ ਕਤਲ ਕਰ ਦੇਣੀ ਹੈ। ਹੁਣ ਗੁਰੂ ਪਿਆਰਿਓ, ਵਜ਼ੀਰ ਖਾਂ ਨੇ ਕਿਤੇ ਇੱਦਾਂ ਦੀਆਂ ਚਾਲਾਂ ਪਹਿਲੀ ਵਾਰ ਖੇਡੀਆਂ ਸੀ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੰਦੇੜ ਦੀ ਧਰਤੀ ਦੇ ਉੱਤੇ ਔਰ ਇਸ ਪਾਪੀ ਵਜ਼ੀਰ ਖਾਂ ਨੇ ਸਰਹੰਦ ਤੋਂ ਦੋ ਪਠਾਨ ਗੁੱਲ ਖਾਨ ਤੇ ਜਮਸ਼ੈਦ ਖਾਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੂੰ ਖਤਮ ਕਰਨ ਵਾਸਤੇ ਭੇਜੇ ਸੀ, ਉਹਨਾਂ ਪਾਪੀਆਂ ਨੇ ਜਾ ਕੇ ਪਾਤਸ਼ਾਹ ਦੇ ਉੱਤੇ ਖੰਜਰ ਦਾ ਵਾਰ ਕੀਤਾ ਸੀ। ਸਤਾਰ ਅਸਲ ਉਸੇ ਵਾਰ ਦਾ ਕਰਕੇ ਹੀ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੋਤੀ ਜੋਤ ਸਮਾ ਗਏ ਸਨ। ਸੋ ਪਿਆਰਿਓ, ਮੈਂ ਇਸ ਤੋਂ ਅੱਗੇ ਆਪਣੀ ਗੱਲ ਕਰਾਂ। ਰਾਗੀ ਜੱਥਾ ਵੀਰ ਜੀ ਹੋਣੀ ਸ਼ਾਇਦ ਕਿਸੇ ਦੇ ਘਰ ਕੀਰਤਨ ਕਰਨ ਵਾਸਤੇ ਗਏ ਹੋਏ ਸੀ ਤੇ ਦਰਅਸਲ ਸਾਡਾ ਟਾਈਮ 1:30 ਤੱਕ ਸੀ ਤੇ ਮੈਨੂੰ ਹੁਕਮ ਹੋਇਆ ਸੀ ਜਦ ਤੱਕ ਰਾਗੀ ਜਥਾ ਨਹੀਂ ਪਹੁੰਚ ਜਾਂਦਾ ਨਾ ਤਦ ਤੱਕ ਤੁਸੀਂ ਸੇਵਾਵਾਂ ਨਿਭਾਉਂਦੇ ਰਹੋ। ਸੋ ਪਿਆਰਿਓ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੀ ਆਇਆਂ ਨੂੰ ਜੀ, ਰਾਗੀ ਜਥਾ ਵੀ ਆ ਗਿਆ, ਬੜੇ ਪਿਆਰ ਵਾਲੇ ਸਤਿਕਾਰ ਵਾਲੇ ਸੱਜਣ ਨੇ, ਉਹ ਹੁਣ ਆਪ ਸਿੱਖ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕਰਨਗੇ। ਮੇਰੇ ਵੀਰ ਨੇ ਭਾਈ ਗੁਰਸੇਵਕ ਸਿੰਘ ਜੀ ਦਰਬਾਰ ਸਾਹਿਬ ਤੋਂ ਹਜ਼ੂਰੀ ਰਾਗੀ ਜਥਾ ਆਇਆ। ਪਿਆਰਿਓ, ਮੈਂ ਇੱਕ ਬੇਨਤੀ ਕਰਦਾ ਹੁੰਦਾ ਕਿ ਜੇ ਕਿਸੇ ਰਾਗੀ ਜਥੇ ਨੂੰ ਪੁੱਛਿਆ ਜਾਵੇ ਬਈ ਦੱਸ ਤੇਰੀ ਆਪਣੇ ਜੀਵਨ ਦੇ ਵਿੱਚ ਸਭ ਤੋਂ ਵੱਡੀ ਤਮੰਨਾ ਕੀ ਹੈ, ਸਭ ਤੋਂ ਵੱਡੀ ਤੇਰੀ ਖਾਹਿਸ਼ ਕੀ ਹੈ, ਉਹ ਰਾਗੀ ਜਥੇ ਦੀ ਇਹੀ ਭਾਵਨਾ ਹੁੰਦੀ ਹੈ ਕਿ ਕਿਤੇ ਮੈਨੂੰ ਕਿਤੇ ਦਰਬਾਰ ਸਾਹਿਬ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਇੱਕ ਵਾਰ ਕਿਤੇ ਕੀਰਤਨ ਕਰਨ ਦਾ ਸਮਾਂ ਮਿਲ ਜਾਵੇ, ਇਦੋਂ ਵੱਧ ਕਹਿੰਦੇ ਮੈਨੂੰ ਕੁਛ ਨਹੀਂ ਚਾਹੀਦਾ। ਤੇ ਗੁਰੂ ਪਿਆਰਿਓ, ਕਿੱਡੇ ਭਾਗਾਂ ਵਾਲੇ ਸੱਜਣ ਨੇ ਭਾਈ ਗੁਰਸੇਵਕ ਸਿੰਘ ਜੀ ਹੋਣੀ, ਇਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਹਜ਼ੂਰੀ ਰਾਗੀ ਨੇ। ਸੋ ਬਹੁਤ ਪਿਆਰ ਵਾਲੇ ਨੇ, ਮਾਣ ਕਰੀਏ ਇਹਨਾਂ ਗੁਰੂ ਕੇ ਪਿਆਰਿਆਂ ਦਾ। ਸੋ ਬਹੁਤ ਬਹੁਤ ਤੁਹਾਡਾ ਧੰਨਵਾਦ। ਦਾਸ ਦਾ ਢਾਡੀ ਜਥਾ 5-6 ਦਿਨਾਂ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ, ਤੁਸੀਂ ਬੜਾ ਮਾਣ ਬਖਸ਼ ਦਿਓ। ਆਉਣ ਵਾਲੇ ਵਕਤ ਦੇ ਵਿੱਚ ਇਸ ਤੋਂ ਅਗਲਾ ਇਤਿਹਾਸ ਆਪ ਸਿੱਖ ਸੰਗਤਾਂ ਦੇ ਨਾਲ ਸਾਂਝਾ ਕਰਨ ਦਾ ਯਤਨ ਕਰਾਂਗੇ। ਬਹੁਤ ਬਹੁਤ ਧੰਨਵਾਦ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।

ਗੁਰਬਾਣੀ ਦਾ ਹਰ ਜਸ ਕਰਦਿਆਂ ਪਾਸੋਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਆਓ ਬੁਲਾ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਤਰਲੋਕ ਸਿੰਘ ਜੀ, ਪੌਂਟਾ ਸਾਹਿਬ ਵਾਲਿਆਂ ਦਾ ਜੱਥਾ। ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਮਹਾਂਵਾਕਾਂ ਅਨੁਸਾਰ ਸਤਿਕਾਰਯੋਗ ਸਰਦਾਰ ਸੁਖਦੇਵ ਸਿੰਘ ਜੀ ਨਾਹਲ, ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ, ਉਹਨਾਂ ਦੇ ਅੱਜ ਸਰੀਰ ਦਾ ਅੰਤਿਮ ਸੰਸਕਾਰ ਹੋਇਆ ਹੈ। ਉਹਨਾਂ ਦੇ ਨਿਮਿੱਤ ਰੱਖੇ ਹੁਣ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਜਾਣਗੇ। ਸੰਗਤਾਂ ਪਹੁੰਚ ਰਹੀਆਂ ਨੇ ਮੇਨ ਦਰਬਾਰ ਦੇ ਵਿੱਚ, ਪਹਿਲਾਂ ਆਲਾਣੀਆਂ ਬਾਣੀਆਂ ਦੇ ਪਾਠ, ਉਸ ਤੋਂ ਬਾਅਦ ਭੋਗ ਦੇ ਸਲੋਕ, ਫਿਰ ਕੀਰਤਨ ਅਤੇ ਫਿਰ ਅੰਤਿਮ ਅਰਦਾਸ ਹੋਵੇਗੀ। ਆਓ ਬੜੇ ਪਿਆਰ ਦੇ ਨਾਲ ਗੁਰਬਾਣੀ ਦੇ ਪਾਠ ਹੁਣ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਬਡਹੰਸ ਮਹੱਲਾ ਪਹਿਲਾ ਕਰ ਪੰਜਵਾ ਆਲਾਹਣੀਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਤਨ ਸਰੰਦਾ ਸੱਚਾ ਪਾਤਸ਼ਾਹੋ, ਜਿਨ ਜਗ ਧੰਦੇ ਲਾਇਆ, ਮੋਹਲਤ ਪੁੰਨੀ ਪਾਈ, ਭਰੀ ਜਾਨੀ ਅੜਾ ਘੱਤ ਚਲਾਇਆ, ਜਾਨੀ ਕੱਤ ਚਲਾਇਆ, ਲਿਖਿਆ ਆਇਆ ਰੁਨੇ ਵੀਰ ਸੁਭਾਏ, ਕਾਇਆ ਹੰਸ ਥੀਆ ਬੇਛੋੜਾ, ਜਾਂਦਨ ਪੁੰਨੇ ਮੇਰੀ ਮਾਏ, ਜਿਹਾ ਲਿਖਿਆ ਤੇਹਾ ਪਾਇਆ, ਜਿਹਾ ਪੁਰਬ ਕਮਾਇਆ, ਧਨ ਸਰੰਦਾ ਸੱਚਾ ਪਾਤਸ਼ਾਹੋ, ਜਿਨ ਜਗ ਧੰਦੇ ਲਾਇਆ, ਸਾਹਿਬ ਸਿਮਰੋ ਮੇਰੇ ਭਾਈਓ, ਸਭਨਾ ਇਹੋ ਪਿਆਣਾ, ਐਥੈ ਤੰਦਾ ਕੂੜਾ, ਚਾਰ ਦਿਹਾ ਆਗੈ ਸਰ ਪਰ ਜਾਣਾ, ਆਗੈ ਸਰ ਪਰ ਜਾਣਾ, ਜੋ ਮਹਿਮਾਣਾ ਕਾਹੇ ਗਾਰਬ ਕੀਜੈ, ਜਿਤ ਸੇਵੈ ਦਰਗੈ ਸੁਖ ਪਾਈਐ, ਨਾਮ ਤਿਸੈ ਕਾ ਲੀਜੈ, ਆਗੈ ਹੁਕਮ ਨ ਚੱਲੈ ਮੂਲੇ, ਸਿਰ ਸਿਰ ਕਿਆ ਬਹਾਣਾ, ਸਾਹਿਬ ਸਿਮਰੋ ਮੇਰੇ ਪਾਹੀਓ, ਸਭਨਾ ਇਹੋ ਪਿਆਣਾ, ਜੋ ਤਿਸ ਭਾਵੈ ਸਮਰਤ ਸੋ ਥੀਐ, ਹੀਲੜਾ ਇਹੋ ਸੰਸਾਰ, ਜਲ ਥਲ ਮੇਲ ਰੱਬ ਰਿਆ, ਸਾਚੜਾ ਸਿਰਜਣਹਾਰੋ, ਸਾਚਾ ਸਿਰਜਣਹਾਰੋ ਲੱਖ ਪਾਰੋ, ਤਾਂ ਕਾ ਅੰਤ ਨ ਪਾਇਆ, ਆਇਆ ਤਿਨਕਾ ਸਫਲ ਪਿਆ ਹੈ, ਇੱਕ ਮਨ ਜਿਨੀ ਤਿਆਇਆ, ਟਾਂਗੇ ਟਾਂਗੇ ਉਸਾਰੇ ਆਪੇ, ਹੁਕਮ ਸਵਾਰਨਹਾਰੋ, ਜੋ ਤਿਸ ਪਾਵੈ ਸਮਰੱਥ ਸੋ ਥੀਐ, ਹੀਲੜਾ ਇਉ ਸੰਸਾਰ, ਨਾਨਕ ਰੁਨਾ ਬਾਬਾ ਜਾਣੀਐ, ਜੇ ਰੋਵੈ ਲਾਏ ਪਿਆਰੋ, ਬਾਲੇ ਵੇ ਕਾਰਨ ਬਾਬਾ ਰੋਈਐ, ਰੋਵਨ ਸਗਲ ਵਿਕਾਰੋ, ਰੋਵਨ ਸਗਲ ਵਿਕਾਰੋ, ਗਾਫਲ ਸੰਸਾਰੋ, ਮਾਇਆ ਕਾਰਨ ਰੋਵੈ, ਚੰਗਾ ਮੰਦਾ ਕਿਸ ਸੂਝੈ ਨਾਹੀਂ,

ਯਾਰ ਬੜਾ ਸਮਹਾਲਾ ਪਹਿਲਾ ਆਵੋ ਮਿਲੋ ਸਹੇਲੀਓ ਸੱਚੜਾ ਨਾਮ ਲਿਹਾਰੋ ਵੈ ਬਿਰਹਾ ਤਨ ਕਾ ਆਪਣਾ ਸਾਹਿਬ ਸਮਾਲੇਹਾ ਸਾਹਿਬ ਸਮਾਲੈ ਪੰਥ ਨਿਹਾਲੈ ਅਸਾਂ ਪਿਓ ਥੈ ਜਾਣਾ ਜਿਸਕਾ ਕੀਆ ਤਿਨਹੀਂ ਲਿਆ ਹੋਆ ਤਿਸੈ ਕਾ ਭਾਣਾ ਜੋ ਤਿਨ ਕਰ ਪਾਇਆ ਸੋ ਆਗੇ ਆਇਆ ਅਸੀਂ ਕੇ ਹੁਕਮ ਕਰੇ ਹਾਂ।

ਸੰਤ ਮਹੇਲੀਓ ਸੱਚੇ ਕੇ ਗੁਣ ਸਾਰੇ ਜਲ ਮਲ ਜਾਨੀ ਨਾ ਵਾਲਿਆ ਕੱਪੜ ਪਾਟਮ ਬਾਰੇ ਬਾਜੇ ਵਜੇ ਸੱਚੀ ਬਾਣੀਆਂ ਪੰਚ ਮੂਏ ਮਨ ਮਾਰੇ ਜਾਨੀ ਵਿਸ਼ਨੜ ਮੇਰਾ ਮਰਨ ਪਿਆ ਤ੍ਰਿਗ ਜੀਵਨ ਸੰਸਾਰੇ ਜੀਵਤ ਮਰੈ ਸੋ ਜਾਣੀਐ ਫਿਰ ਸੱਚੜੈ ਹੇਤ ਪਿਆਰੇ ਤੁਸੀਂ ਰੋਬੋ ਰੋਬਣ ਆਈਓ ਝੂਠ ਮਠੀ ਸੰਸਾਰੇ ਹੋਮ ਠੜੀ ਧੰਦੈ ਤਾਵਣੀਆਂ ਫਿਰ ਛੋਟੀ ਅੜੀ ਵਿਦਨ ਕਾਰੇ ਕਰ ਕਰ ਕੰਤ ਮਹਿਲੀਆ ਰੂੜੈ ਹੇਤ ਪਿਆਰੇ ਮੈਂ ਫਿਰ ਸੱਚ ਸਲਾਨਾ ਹੂੰ ਰਸੀਅੜੈ ਨਾਮ ਪਤਾਰੇ ਗੁਰ ਮਿਲਿਆ ਬੇਸ ਪਲਟਿਆ ਸਾਤਨ ਸੱਚ ਸ਼ਿੰਗਾਰੋ ਆਬੋ ਮਿਲੋ ਸੇਲਿਓ ਸਿਮਰੋ ਸਿਰਜਨ ਹਾਰੋ ਬਈਅਰ ਨਾਮ ਸੁਹਾਗਣੀ ਸੱਚ ਸਵਾਰਨ ਹਾਰੋ ਗਾਵੋ ਗੀਤ ਨਾ ਬਿਰਹੜਾ ਨਾਨਕ ਬ੍ਰਹਮ ਵਿਚਾਰੋ ਬੜਹੰਸ ਮਹਾਲਾ ਪਹਿਲਾ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋ ਵਾ ਸੱਚੜਾ ਦੂਰ ਨਾ ਪਾਲੀਐ ਘੱਟ ਘੱਟ ਸ਼ਬਦ ਪਛਾਣੋ ਵਾ ਸੱਚ ਸ਼ਬਦ ਪਛਾਣੋ ਦੂਰ ਨਾ ਜਾਣੋ ਜਿਨੇ ਰਚਨਾ ਰਾਚੀ ਨਾਮ ਧਿਆਏ ਤਾਂ ਸੁਖ ਪਾਏ ਬਿਨ ਨਾਵੈ ਪਿੜ ਕਾਚੀ ਜਿਨ ਥਾਪੀ ਵਿਦ ਜਾਣੈ ਸੋਈ ਕਿਆ ਕੋ ਕਹਿ ਬਖਾਣੋ ਜਿਨ ਜਗ ਥਾਪ ਬਤਾਇਆ ਜਾਲੋ ਸੋ ਸਾਹਿਬ ਪਰਵਾਣ ਬਾਬਾ ਆਇਆ ਹੈ ਉੱਠ ਚੱਲਣਾ ਆਦਿ ਪੰਦੈ ਹੈ ਸੰਸਾਰੋ ਵਾ ਸਿਰਸਰ ਸੱਚੜੈ ਲਿਖਿਆ ਦੁੱਖ ਸੁਖ ਪੁਰਬ ਵਿਚਾਰੋ ਵਾ ਦੁੱਖ ਸੁਖ ਦੀਆ ਜਿਹਾ ਕੀਆ ਸੁਨ ਵਹਿ ਜੀ ਨਾਲੇ ਜਿਹੇ ਕਰਮ ਕਰਾਏ ਕਰਤਾ ਦੂਜੀ ਕਾਰ ਨਾ ਭਾਲੇ ਆਪ ਨਿਰਾਲਮ ਧੰਦੈ ਬਾਂਧੀ ਕਰ ਹੁਕਮ ਛੁਡਾ ਬਣਾਰੋ ਅੱਜ ਕੱਲ ਕਰਤਿਆਂ ਕਾਲ ਵਿਆਪੈ ਦੂਜੇ ਪਏ ਬਿਕਾਰੋ ਜਮ ਮਾਰਗ ਪੰਥ ਨਾ ਸੋਝੀ ਉਜੜ ਅੰਧ ਗਵਾਰੋ ਵਾ ਨਾ ਜਲ ਲੇਪ ਤਲਾਈਆਂ ਨਾ ਭੋਜਨ ਪਰਕਾਰੋ ਵਾ ਭੋਜਨ ਪਾਉ ਨ ਠੰਡਾ ਪਾਣੀ ਨਾ ਕਾਪੜ ਸ਼ਿੰਗਾਰੋ ਗਲ ਸੰਗ ਸਿਰ ਮਾਰੇ ਉਬੋ ਨਾ ਦਿਸੈ ਕਰਬਾਰੋ ਇਬ ਕਹਿ ਰਾਏ ਜੰਮਣ ਨਾਹੀ ਪਛਤਾਣੇ ਸਿਰ ਪਾਰੋ ਬਿਨ ਸਾਚੇ ਕੋ ਬੇਲੀ ਨਾਹੀ ਸਾਚਾ ਇਹੋ ਵਿਚਾਰੋ ਬਾਬਾ ਰੋਵੈ ਰਵੈ ਸੋ ਜਾਣੀਐ ਮਿਲ ਰੋਵੈ ਗੁਣ ਸਾਰੇ ਵਾ ਰੋਵੈ ਮਾਇਆ ਮੁੱਠੜੀ ਤੰਦੜਾ ਰੋਵਨ ਹਾਰੇ ਵਾ ਧੰਦਾ ਰੋਵੈ ਮੈਲ ਨ ਤੋਵੈ ਸੁਪਨੰਤਰ ਸੰਸਾਰੋ ਜਿਉਂ ਬਾਜੀਗਰ ਭਰਮੈ ਭੁੱਲੈ ਝੂਠ ਮੁਟੇ ਅਹੰਕਾਰੋ ਆਪੇ ਮਾਰਗ ਪਾਵਣ ਹਾਰਾ ਆਪੇ ਕਰਮ ਕਮਾਏ ਨਾ ਅੰਮ੍ਰਿਤੇ ਗੁਰਪੂਰੈ ਰਾਖੇ ਨਾਨਕ ਸਹਿਜ ਸੁਪਾਏ ਬੜਹੰਸ ਮਹਾਲਾ ਪਹਿਲਾ ਬਾਬਾ ਆਇਆ ਹੈ ਉੱਠ ਚੱਲਣਾ ਇਹੋ ਜਗ ਝੂਠ ਪਸਾਰੋ ਵਾ ਸੱਚਾ ਕਰ ਸੱਚੜੈ ਸੇਵੀਐ ਸੱਚ ਖਰਾ ਸੱਚਿਆ ਰੋਵਾ ਕੂੜ ਲਾਭ ਜਾਂ ਥਾਇ ਨ ਪਾਸੀ ਆਗੈ ਲੈ ਨ ਠਾਓ ਅੰਤ ਰਾਉ ਨ ਬੈਸੋ ਕਹੀਐ ਜੋ ਸੁੰਜੈ ਕਰਕਾਓ ਜੰਮਣ ਮਰਨ ਵੱਡਾ ਵੇ ਛੋੜਾ ਬਿਨਸੈ ਜਗ ਸੁਭਾਏ ਲਾਭ ਤੰਦੈ ਮਾਇਆ ਜਗਤ ਪੁਲਾਇਆ ਕਾਲ ਖੜਾ ਰੋਆਏ ਬਾਬਾ ਆਬੋ ਭਾਈਓ ਗਲ ਮਿਲੈ ਮਿਲ ਮਿਲ ਦੇ ਆਸੀਸਾਂ ਗੇ ਬਾਬਾ ਸੱਚੜਾ ਮੇਲ ਨ ਚੁੱਕੀ ਪ੍ਰੀਤਮ ਕੀਆਂ ਦੇਹ ਅਸੀਸਾਂ ਗੇ ਆਸੀਸਾਂ ਦੇ ਭਗਤ ਕਰੇ ਵੋ ਮਿਲਿਆ ਕਾ ਕਿਆ ਮੇਲੋ ਇੱਕ ਪੂਲੇ ਨਾਵੋ ਉਥੇ ਵੋ ਥਾਵੋ ਗੁਰਸ਼ਬਦੀ ਸੱਚ ਖੇਲੋ ਜਮ ਮਾਰਗ ਨਹੀਂ ਜਾਣਾ ਸ਼ਬਦ ਸਮਾਣਾ ਜੁਗ ਜੁਗ ਸੱਚ ਵੇਸੇ ਸਾਜਨ ਸਹਿਨ ਮਲੋ ਸੰਜੋਗੀ ਗੁਰ ਮਿਲ ਖੋਲੇ ਫਾਸੇ ਬਾਬਾ ਨਾਂਗੜਾ ਆਇਆ ਜੱਗ ਮੈਂ ਦੁੱਖ ਸੁੱਖ ਲੇਖ ਲਿਖਾਇਆ ਲਿਖਿਆ ਸਾਹਾ ਨਟ ਲੈ ਜਿਹੜਾ ਪੁਰਬ ਕਮਾਇਆ ਬਹਿ ਸਾਚੇ ਲਿਖਿਆ ਅੰਮ੍ਰਿਤ ਵਿਖਿਆ ਜਿਤ ਲਾਇਆ ਤਿਤ ਲਾਗਾ ਕਾਮਣ ਆਰੀ ਕਾਮਣ ਪਾਏ ਬੋ ਰੰਗੀ ਗੱਲ ਤਾਗਾ ਹੋਸ਼ੀ ਮਤ ਪਿਆ ਮਨ ਹੋਸ਼ਾ ਗੁਰਸਾ ਮੱਖੀ ਖਾਇਆ ਨਾਮਰ ਜਾਦ ਆਇਆ ਕਲ ਭੀਤਰ ਨਾਂਗੋ ਬੰਦ ਚਲਾਇਆ ਬਾਬਾ ਰੋਬੋ ਜੇ ਕਿਸੈ ਰੋਬਣਾ ਜਾਨੜਿਆ ਬੰਦ ਪਠਾਇਆ ਹੈ।

ਭਜ ਹਰ ਮਨਾ ਔਧ ਜਾਤ ਹੈ ਬੀਤ ਬਿਰਧ ਪਇਓ ਸੋ ਜੈਨਗੀ ਕਾਲ ਪਹੁੰਚਿਓ ਆਣ ਕਹੁ ਨਾਨਕ ਨਰ ਬਾਬਰੇ ਕਿਉ ਨ ਭਜੈ ਭਗਵਾਨ ਤਨ ਦਾਰਾ ਸੰਪਤ ਸਗਲ ਜਿਨ ਆਪਣੀ ਕਰ ਮਾਣ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਣ ਪਤ ਤੇ ਉਧਾਰਨ ਪੈ ਹਰਨ ਹਰਿ ਅਨਾਥ ਕੇ ਨਾਥ ਕਹੁ ਨਾਨਕ ਤੇ ਜਾਨੀਐ ਸਦਾ ਬਸਤ ਤੁਮ ਸਾਥ ਤਨ ਤਨ ਜੇ ਤੋ ਕੋ ਦਿਓ ਤਾ ਸੋ ਨਿਹੋ ਨਕੀਨ ਕਹੁ ਨਾਨਕ ਨਰ ਬਾਬਰੇ ਅਬ ਕਿਉ ਡੋਲਤ ਦੀਨ ਤਨ ਤਨ ਸੰਪੈ ਸੁਖ ਦਿਓ ਅਰਜੈ ਨੀਕੇ ਧਾਮ ਕਹੁ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨ ਰਾਮ ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹਿਨ ਕੋਈ ਕਹੁ ਨਾਨਕ ਸੁਨ ਰੇ ਮਨਾ ਤੇ ਸਿਮਰਤ ਗਤ ਹੋਏ ਜੇ ਸਿਮਰਤ ਗਤ ਪਾਈ ਹੈ ਤੇ ਭਜ ਰੇ ਤੈ ਮੀਤ ਕਹੁ ਨਾਨਕ ਸੁਨ ਰੇ ਮਨਾ ਔਧ ਘਟਤ ਹੈ ਨੀਤ ਪੰਚ ਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ ਜੇ ਤੇ ਉਪਜਿਓ ਨਾਨਕਾ ਲੀਨ ਤਾਹੇ ਮੈਂ ਮਾਣ ਕਟ ਕਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਕਹੁ ਨਾਨਕ ਤੇ ਭਜ ਮਨਾ ਪਉਨ ਦੇ ਉਤਰੈ ਪਾਰ ਸੁਖ ਦੁਖ ਜੈ ਪਰ ਸਹਿ ਨਹੀਂ ਲੋਭ ਮੋਹ ਅਭਿਮਾਨ ਕਹੁ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਉਸਤਤ ਨਿੰਦਿਆ ਨਾਹੀਂ ਜਹਿ ਕੰਚਨ ਲੋਹ ਸਮਾਨ ਕਹੁ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ ਹਰ ਕਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ ਕਹੁ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ ਪੈ ਕਾਹੂ ਕੋ ਦੇਤ ਨੈ ਨੈ ਪੈ ਮਾਨ ਤਿਆਨ ਕਹੁ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਣ ਜੇ ਬਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ ਕਹੁ ਨਾਨਕ ਸੁਨ ਰੇ ਮਨਾ ਤੇ ਨਰ ਮਾਥੈ ਬਾਗ ਜਹਿ ਮਾਇਆ ਮਮਤਾ ਤਜੀ ਸਭ ਤੇ ਪਇਓ ਉਦਾਸ ਕਹੁ ਨਾਨਕ ਸੁਨ ਰੇ ਮਨਾ ਤੇ ਕਟ ਬ੍ਰਹਮ ਨਿਵਾਸ ਜੇ ਪ੍ਰਾਣੀ ਹੋਮੈ ਤਜੀ ਕਰਤਾ ਰਾਮ ਪਛਾਣ ਕਹੁ ਨਾਨਕ ਬੋ ਮੁਕਤ ਨਰ ਏ ਮਨ ਸਾਚੀ ਮਾਨ ਪੈ ਨਾ ਸਤਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਨਿਸਦਨ ਜੋ ਨਾਨਕ ਭਜੈ ਸਫਲ ਹੋਏ ਤੈ ਕਾਮ ਜੇ ਬਾਗੁਣ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ ਕਹੁ ਨਾਨਕ ਸੁਨ ਰੇ ਮਨਾ ਪਰੈ ਨ ਜਮ ਕੈ ਧਾਮ ਜੋ ਪ੍ਰਾਣੀ ਮਮਤਾ ਤਜੈ ਲੋਭ ਮੋਹ ਅਹੰਕਾਰ ਕਹੁ ਨਾਨਕ ਆਪਣ ਤਰੈ ਔਰਨ ਲੇ ਤੋ ਉਧਾਰ ਜੋ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਣ ਇਨ ਮੈਂ

ਜੈਸੇ ਜਲ ਤੇ ਬੁੱਧ ਬੁਧਾ ਉਪਜੈ ਬਿਨ ਸੈ ਨੀਤ, ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਣ ਮੀਤ, ਪ੍ਰਾਣੀ ਕਛੂ ਨਾ ਚੇਤਈ ਮਦ ਮਾਇਆ ਕੈ ਅੰਧ, ਕਹੁ ਨਾਨਕ ਬਿਨ ਹਰ ਭਜਨ ਪਰਤ ਤਾਏ ਜਮ ਪੰਧ, ਜੋ ਸੁਖ ਕੋ

ਨਿਸ ਦਿਨ ਭਜੈ ਰੂਪ ਰਾਮ ਤੇ ਜਾਨ, ਹਰ ਦਿਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਮਨ ਮਾਇਆ ਮੈਂ ਫਦ ਰਿਓ, ਬਿਸਰਿਓ ਗੋਬਿੰਦ ਨਾਮ, ਕਹੋ ਨਾਨਕ ਬਿਨ ਹਰ ਭਜਨ, ਜੀਵਨ ਕਉ ਨੈ ਕਾਮ, ਪ੍ਰਾਨੀ ਰਾਮ ਨ ਚੇਤਈ, ਮਦ ਮਾਇਆ ਕੈ ਅੰਧ, ਕਹੋ ਨਾਨਕ ਹਰ ਭਜਨ ਬਿਨ, ਪਰਤ ਤਾਏ ਜਮ ਫੰਦ, ਸੁਖ ਮੈਂ ਬਹੁ ਸੰਗੀ ਪਏ, ਦੁਖ ਮੈਂ ਸੰਗ ਨ ਕੋਈ, ਕਹੋ ਨਾਨਕ ਹਰ ਭਜ ਮਨਾ।

ਬਾਸ ਜਤਨ ਬਹੁਤ ਮੈਂ ਕਰ ਰਹੋ ਮਿਟੋ ਨ ਮਨ ਕੋ ਮਾਨ ਦੁਰਮਤ ਸਿਓ ਨਾਨਕ ਫਦਿਓ ਰੱਖ ਲਿਓ ਭਗਵਾਨ ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ ਕਹੋ ਨਾਨਕ ਹਰ ਭਜਨ ਬਿਨ।

ਮਨ ਮਾਇਆ ਮੈਂ ਰਮ ਰਿਓ ਨਿਕਸਤ ਨਾਇਨ ਮੀਤ ਨਾਨਕ ਮੂਰਤ ਚਿਤਰ ਜਿਉ ਛਾੜਤ ਨਾਇਨ ਪੀਤ ਨਰ ਚਾਹਤ ਕਛ ਔਰ ਔਰੇ ਕੀ ਔਰੇ ਪਈ ਚਿਤਵਤ ਰਿਓ ਠਗੌਰ ਨਾਨਕ ਫਾਸੀ ਗਲ ਪਰੀ ਜਤਨ ਬਹੁਤ ਸੁਖ ਕੇ।

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਮਾਲਾ ਰਾਗ ਇੱਕ ਸੰਗ ਪੰਚ ਬਰੰਗਨ ਸੰਗ ਅਲਾਪੈ ਆਠੂ ਨੰਦਨ ਪ੍ਰਥਮ ਰਾਗ ਪੈਰੋ ਵੈ ਕਰਹੇ ਪੰਚ ਰਾਗ ਨੇ ਸੰਗ ਉਚਰਹੇ ਪ੍ਰਥਮ ਪੈਰ ਵੀ ਬੁਲਾਵਲੀ ਪੁਨਿ ਆਖੇ ਗਾਵੈ ਬੰਗਲੀ ਪੁਨਿ ਸਲੇਖੀ ਕੀ ਪਈ ਬਾਰੀ ਇਹ ਪੈਰੋ ਕੀ ਪੰਚੋ ਨਾਰੀ ਪੰਚਮ ਹਰਕਤ ਸਾਖ ਸੁਣਾਵੈ ਬੰਗਾਲ ਮਦ ਮਾਧਵ ਗਾਵੈ ਲਲਿਤ ਬਲਾਵਲ ਗਾਵਹੀ ਆਪਣੀ ਆਪਣੀ ਭਾਂਤ ਅਸ਼ਟ ਪੁੱਤਰ ਭੈਰਵ ਕੇ ਗਾਵੈ ਗਾਇਨ ਪਾਤਰ ਦੁਤੀਆ ਮਾਲ ਕੌਂਸਕਿਆ ਲਾਪੈ ਸੰਗ ਰਾਗਨੀ ਪੰਚੋ ਥਾਪੈ ਗੌਂਡ ਕਰੀ ਅਰ ਦੇਵ ਗੰਧਾਰੀ ਗੰਧਾਰੀ ਸਿਹੁਤੀ ਉਚਾਰੀ ਧਨਾਸਰੀ ਪੰਚੋ ਗਾਈ ਮਾਲ ਰਾ ਕੋ ਸੰਗ ਸੰਗਲਾਈ ਮਾਰੂ ਮਸਤ ਅੰਗ ਮੇ ਬਾਰਾ ਪ੍ਰਬਲ ਚੰਡ ਕੌਸਕਿਓ ਬਾਰਾ ਖੋ ਖੱਟ ਓ ਪੋਰ ਆਨੰਦ ਗਾਏ ਅਸ਼ਟ ਮਾਲ ਕੋ ਸੰਗ ਸੰਗਲਾਏ ਪੁਨ ਆਯੋ ਹੰਡੋਲ ਪੰਚ ਨਾਰ ਸੰਗ ਅਸ਼ਟ ਸੁਤ ਉਠੈ ਧਾਨ ਕਲੋਲ ਗਾਇਨ ਤਾਰ ਮਲਾਵਗੀ ਤੇ ਲੰਗੀ ਦੇਵ ਕਰੀ ਆਈ ਬਸੰਤੀ ਸੰਧੂਰ ਸੰਘਾਈ ਸਰ ਸ੍ਰੀ ਲੈ ਪਾਰ ਜਾ ਸੰਗਲਾਈ ਪੰਚੋ ਆਰ ਜਾ ਸੁਰਮਾ ਆਨੰਦ ਪਾਸ ਕਰੇ ਆਏ ਚੰਦਰ ਬਿੰਬ ਮੰਗਲਨ ਸੋਹਾਏ ਸਰਸ ਬਾਨੋ ਆਏ ਬਨੋਦਾ ਗਾਵੈ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ ਮੈਂ ਕਹਿ ਸਵਾਰੀ ਪੁਨਿਆਈ ਦੀਪ ਕੀ ਬਾਰੀ ਕਾਸ਼ੇਲੀ ਪਟ ਮੰਜਰੀ

ਮੇਰਾ ਅਸ਼ਟ ਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੇਰ ਕਸ਼ਟਮ ਮੇਘ ਰਾਗ ਬੈ ਗਾਵੈ ਪੰਚੋ ਸੰਗ ਬਰੰਗਣ ਲਾਵੈ ਸੋਰਟ ਗੁੰਡ ਮਲਾਰੀ ਧੁਨੀ ਪੁਨ ਗਾਵੈ ਆਸਾ ਗੁਣ ਗੁਨੇ ਉੱਚੈ ਸੁਰ ਸੂਹੋ ਪੁਨ ਕਿਨੀ ਮੇਘ ਰਾਗ ਸੋ ਪੰਚੋ ਚੇਨੇ ਬੈਰਾ ਤਰ ਗਜ ਤਰ ਕੇ ਦਾਰਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਸਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਜਗ ਦਾਤਾ ਸੋਏ ਭਗਤ ਬਚਲ ਤੈ ਲੋਏ ਜੀਓ। ਗੁਰ ਸ਼ਬਦ ਸਮਾਪ ਏ ਅਵਰ ਨਾ ਜਾਣੈ ਕੋਈ ਜੀਓ, ਅਵਰੋ ਨਾ ਜਾਣੈ ਸ਼ਬਦ ਗੁਰ ਕੈ ਏਕ ਨਾਮ ਧਿਆਵਹੇ। ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹੇ, ਆਇਆ ਹਕਾਰਾ ਚੱਲਣ ਵਾਰਾ ਹਰ ਰਾਮ ਨਾਮ ਸਮਾਇਆ। ਜਗ ਅਮਰ ਅਟਲ ਅਤੋਲ ਠਾਕੁਰ ਭਗਤ ਤੇ ਹਰ ਪਾਇਆ, ਹਰ ਪਾਣਾ ਗੁਰ ਪਾਇਆ ਗੁਰ ਜਾਵੈ ਹਰ ਪ੍ਰਭ ਪਾਸ ਜੀਓ। ਸਤਿਗੁਰ ਕਰੇ ਹਰ ਪੈ ਬੇਨਤੀ, ਮੇਰੀ ਪੈਜ ਰੱਖੋ ਅਰਦਾਸ ਜੀਓ। ਪੈਜ ਰੱਖੋ ਹਰ ਜਨੈ ਕੇਰੀ ਹਰ ਦੇਹੋ ਨਾਮ ਨਿਰੰਜਨੋ, ਅੰਤ ਚਲਦਿਆਂ ਹੋਏ ਬੇਲੀ ਜਮਦੂਤ ਕਾਲ ਨਿਖੰਜਣੋ। ਸਤਿਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜੀਓ। ਹਰ ਤਾਰ ਕਿਰਪਾ ਸਤਿਗੁਰ ਮਿਲਾਇਆ ਧਨ ਧਨ ਕਹਿ ਸ਼ਾਬਾਸ ਜੀਓ। ਮੇਰੇ ਸਿੱਖ ਸੁਣੋ ਪੁੱਤ ਭਾਈਓ, ਮੇਰੇ ਹਰ ਭਾਣਾ ਆਓ ਮੈਂ ਪਾਸ ਜੀਓ। ਹਰ ਪਾਣਾ ਗੁਰ ਭਾਇਆ ਮੇਰਾ ਹਰ ਪ੍ਰਭ ਕਰੇ ਸ਼ਾਬਾਸ ਜੀਓ। ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਭਾਣਾ ਪਾਵੇ, ਆਨੰਦ ਅਨਹਦ ਵਜੇ ਬਾਜੇ ਹਰ ਆਪ ਗਲ ਮੇ ਲਾਵੇ। ਤੁਸੀਂ ਪੁੱਤ ਪਾਈ

ਹਰ ਪ੍ਰਭ ਪਾਸ ਜਿਉ ਸਤਿਗੁਰ ਪਾਣੈ ਆਪਣੈ ਬਹਿ ਪਰਵਾਰ ਸਦਾਇਆ ਮਤ ਮੈਂ ਪਿੱਛੇ ਕੋਈ ਰੋਬ ਸੀ ਸੋ ਮੈਂ ਮੂਲ ਨ ਪਾਇਆ ਮਿਤ ਪੈਜੈ ਮਿਤ ਬਿਕਸੈ ਜਿਸ ਮਿਤ ਕੀ ਪੈਜ ਭਾਵੋਏ ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਿਗੁਰ ਪੇ ਨਾਭ ਹੋਏ ਸਤਿਗੁਰ ਪ੍ਰਤੱਖ ਹੁੰਦੇ ਬੈ ਰਾਜ ਆਪ ਟਕਾਇਆ ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜਿਉ ਕੇਸੋ ਗੋਪਾਲ ਪੰਡਿਤ ਸਦਿਓ ਹਰ ਹਰ ਕਥਾ ਪੜ੍ਹੈ ਪੁਰਾਣ ਜਿਉ ਹਰ ਕਥਾ ਪੜ੍ਹੀਐ ਹਰ ਨਾਮ ਸੁਣੀਐ ਬੇਬਾਨ ਹਰ ਰੰਗ ਗੁਰ ਭਾਵੇ ਪਿੰਡ ਪਤਲ ਕਿਰਿਆ ਦੀਵਾ ਫੁੱਲ ਹਰ ਸਰ ਭਾਵੇ ਹਰ ਪਾਇਆ ਸਤਿਗੁਰ ਬੋਲਿਆ ਹਰ ਮਿਲਿਆ ਪੁਰਖ ਸਜਾਨ ਜਿਉ ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜਿਉ ਸਤਿਗੁਰ ਪੁਰਖ ਜੇ ਬੋਲਿਆ ਗੁਰਸਿੱਖਾਂ ਮਨ ਲਈ ਰਜਾਏ ਜਿਉ ਮੋਰੀ ਪੁੱਤ ਸਨਮੁਖ ਹੋਇਆ ਰਾਮਦਾਸੈ ਪੈਰੀ ਪਾਏ ਜਿਉ ਸਭ ਪਵੈ ਪੈਰੀ ਸਤਿਗੁਰ ਕੇਰੀ ਜਿੱਥੈ ਗੁਰੂ ਆਪ ਰੱਖਿਆ ਕੋਈ ਕਰ ਬਖੀਲੀ ਨਿਵੈ ਨਾਹੀ ਫਿਰ ਸਤਿਗੁਰੂ ਆਣ ਨਿਭਾਇਆ ਹਰ ਗੁਰੇ ਪਾਣਾ ਦੀ ਵਡਿਆਈ ਤੁਰ ਲਿਖਿਆ ਲੇਖ ਰਜਾ

Father, Son, Holy Ghost.

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲੇਨ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਠੈ ਸਬਦ ਖਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਿ ਆਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਬਾਈ ਦੇਖਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ

ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪ੍ਰਿਥ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਾਂ ਦੀ ਓਟ, ਸੱਚੇ ਪਿਤਾ ਆਪ ਵਾਹਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ।

ਤਿਹਾ ਹੁਕਮ ਕਮਾਏ। ਘੱਲੇ ਆਵੇ ਨਾਨਕਾ ਸੱਦੇ ਉੱਠੇ ਜਾਏ ਦੇ ਮਹਾਂਵਾਕ ਅਨੁਸਾਰ ਸਵਾਸਾਂ ਦੀ ਪੂੰਜੀ ਲੈ ਕੇ ਸੰਸਾਰ ਦੀ ਯਾਤਰਾ ਕਰਨ ਵਾਸਤੇ ਆਏ ਸਨ। ਸਵਾਸਾਂ ਦੀ ਪੂੰਜੀ ਨੂੰ ਸੰਪੂਰਨ ਕਰਦਿਆਂ ਹੋਇਆਂ ਆਪ ਜੀ ਦੇ ਚਰਨਾਂ ਵਿੱਚ ਆ ਨਵਾਜੇ ਹਨ। ਪਰਿਵਾਰ ਵੱਲੋਂ ਉਹਨਾਂ ਦੇ ਨਿਮਿਤ ਕੁਝ ਦਿਨ ਪਹਿਲਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਤੁਰਕੇ ਬਾਣੀ ਆਈ ਤਿੰਨ ਸਗਲੇ ਚਿੰਤ ਮਟਾਈ ਜੀ ਦੇ ਸ੍ਰੀ ਸਹਿਜ ਪਾਠ ਸਾਹਿਬ ਪ੍ਰਾਰੰਭ ਕੀਤੇ ਸਨ। ਆਪ ਜੀ ਦੀ ਕਿਰਪਾ ਸਦਕਾ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਨੇ। ਅਲਾਹਣੀਆਂ ਸਾਹਿਬ ਜੀ ਦਾ ਪਾਠ ਰਾਮ ਕਲੀ ਸਦ ਕੀਰਤਨੀ ਜਥੇ ਨੇ ਕੀਰਤਨ ਕੀਤਾ। ਆਨੰਦ ਸਾਹਿਬ ਦੀਆਂ ਛੇ ਪੌੜੀਆਂ ਦਾ ਜਾਪ ਕੀਤਾ ਗਿਆ। ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅੱਖਰ ਵਾਧਾ ਘਾਟਾ ਕੁੱਲ ਚੁੱਕ ਮਾਫ ਕਰਨੇ ਸਰਬੱਤ ਦੇ ਕਾਰਜ ਰਾਸ ਕਰਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਆਪ ਜੀ ਦਾ ਮਹਾਂਵਾਕ ਹੈ। ਹੁਕਮ ਰਜਾਈ ਚੱਲਣਾ, ਹੁਕਮ ਵਿੱਚ ਰਜਾ ਵਿੱਚ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਮੇਰ ਭਰਿਆ ਸਿਰ ਤੇ ਹੱਥ ਰੱਖਣਾ। ਸਮੂਹ ਸੰਗਤਾਂ ਵਾਸਤੇ ਪੰਚਮ ਇਸਰੀ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਮੂਹ ਸੰਗਤ ਵਿੱਚ ਵਰਤੇ। ਜੋ ਜੀ ਸ਼ਕੇ ਸੋ ਆਪ ਜੀ ਦਾ ਨਾਮ ਜਪੇ। ਸਤਨਾਮ ਸ੍ਰੀ, ਸਤਨਾਮ ਸ੍ਰੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਜੋ ਵੀ ਮਾਈ ਭਾਈ ਤਿਲ ਫੁੱਲ ਲੈ ਕੇ ਹਾਜ਼ਰ ਸਭਨਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਦਮ ਕਦਮ ਚੱਲਿਆ ਲੇਖੇ ਵਿੱਚ ਲਾਉਣਾ। ਕਰੋ ਕਿਰਪਾ ਹੁਕਮ ਬਖਸ਼ੋ, ਹੁਕਮ ਤੇ ਚੱਲਣ ਦੇ ਸਮਰੱਥਾ ਬਖਸ਼ੋ। ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚੇਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਨਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ, ਤਵੇ ਚਲਾਇਓ ਪੰਥ। ਸਭ ਸੇਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ। ਜੋ ਪ੍ਰਭ ਕੋ ਮਿਲ ਬੋਚ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਨੈਨੋ ਨੀਰ ਪਵੈ ਤਨ ਖੀਨਾ ਪਏ ਕੇਸ ਦੁੱਧ ਬਾਨੀ ਰੂਦਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰੈ ਪੁਰਾਨੀ ਮਾਥੇ ਪੀਰ ਸਰੀਰ ਜਲਨ ਹੈ ਕਰਕ ਕਰੇ ਜੈ ਮਾਹੀ ਐਸੀ ਵੇਦਨ ਉਪਜ ਖਰੀ ਪਈ ਵਾਕਾ ਔਖਦ ਨਾਹੀ ਸੋ ਕੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਪਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
2: ਜਿਹਾ ਚਿਰੀ ਲਿਖਿਆ ਤਿਹਾ ਹੁਕਮ ਕਮਾਹੇ, ਘੱਲੇ ਆਵੇ ਨਾਨਕਾ ਸਦੇ ਉੱਠੀ ਜਾਹੀ ਦੇ ਮਹਾਂਵਾਕ ਅਨੁਸਾਰ। ਬਹੁਤ ਹੀ ਸਤਿਕਾਰਯੋਗ ਸਰਦਾਰ ਸੁਖਦੇਵ ਸਿੰਘ ਜੀ ਨਾਲ, ਜੋ ਕਿ ਮਹਾਰਾਜ ਜੀ ਵੱਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਅਤੇ ਇਹਨਾਂ ਦੇ ਅੱਜ ਪੰਜ ਭੂਤਕ ਸਰੀਰ ਦਾ ਅੰਤਮ ਸੰਸਕਾਰ ਕੀਤਾ ਗਿਆ। ਉਪਰੰਤ ਪਰਿਵਾਰ ਵੱਲੋਂ ਵਿਛੜੀ ਹੋਈ ਰੂਹ ਦੇ ਨਿਮਿਤ ਰੱਖੇ ਗਏ ਸ੍ਰੀ ਸਹਿਜ ਪਾਤਸ਼ਾਹ ਸਾਹਿਬ ਜੀ ਦੇ ਭੋਗ ਪਾਏ ਗਏ। ਅਰਦਾਸ ਹੋਈ ਹੈ, ਆਪ ਜੀ ਨੇ ਪਵਿੱਤਰ ਹੁਕਮਨਾਮਾ ਸਰਵਣ ਕੀਤਾ ਹੈ। ਮਹਾਰਾਜ ਕਿਰਪਾ ਕਰਨ, ਵਿਛੜੀ ਹੋਈ ਜੀਵ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ, ਪਿੱਛੇ ਪਰਿਵਾਰ ਅਤੇ ਸਕੇ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ, ਸਾਰਾ ਹੀ ਪਰਿਵਾਰ, ਬਹੁਤ ਹੀ ਦੇਰ ਤੋਂ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਪਰਿਵਾਰ ਹੈ, ਮਹਾਰਾਜ ਕਿਰਪਾ ਕਰਨ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਇਸੇ ਤਰ੍ਹਾਂ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਾਣੀ ਦੇ ਨਾਲ ਮਹਾਰਾਜ ਪਿਆਰ ਬਖਸ਼ਿਸ਼ ਕਰਦੇ ਰਹਿਣ। ਪਰਿਵਾਰ ਵੱਲੋਂ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਦੇਗ ਲੈਣ ਉਪਰੰਤ ਗੁਰੂ ਦਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਦੀ ਲੰਗਰ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ, ਅਤੇ ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹੋਣ ਵਾਸਤੇ ਪਰਿਵਾਰ ਵੱਲੋਂ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ, ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਰੱਖਦਿਆਂ ਹੋਇਆਂ ਗੁਰਦੁਆਰਾ ਸਾਹਿਬ ਵਿਖੇ ਕੱਲ੍ਹ ਦੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹਨ। ਸੰਗਰੂਰ, ਬਰਨਾਲੇ ਅਤੇ ਮਲੇਰਕੋਟਲੇ ਦੀਆਂ ਸੰਗਤਾਂ ਵੱਲੋਂ ਜਿਨ੍ਹਾਂ ਦੇ ਕੱਲ੍ਹ ਨੂੰ ਮੇਨ ਹਾਲ ਦੇ ਵਿੱਚ ਐਤਵਾਰ ਨੂੰ 9:15 ਭੋਗ ਪਾਏ ਜਾਣਗੇ ਅਤੇ ਉਸ ਤੋਂ ਬਾਅਦ ਦੀਵਾਨ ਸੱਜਣਗੇ, ਸਾਰੀਆਂ ਸੰਗਤਾਂ ਨੂੰ ਬੇਨਤੀ ਆਪ ਜੀ ਨੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ ਜੀ। ਸਿੱਖ ਪੰਥ ਦੇ ਮਹਾਨ ਵਿਦਵਾਨ ਗਿਆਨੀ ਪਿੰਦਰਪਾਲ ਸਿੰਘ ਜੀ ਤਿੰਨਾਂ ਨੇ ਕੱਲ੍ਹ ਸ਼ਾਮ ਨੂੰ 7 ਤੋਂ ਲੈ ਕੇ 8:30 ਤੱਕ ਅਤੇ ਸੋਮਵਾਰ ਨੂੰ 7 ਤੋਂ 8:30 ਤੱਕ 2 ਦਿਨ ਹਾਜ਼ਰੀ ਭਰਨੀ ਹੈ ਕਥਾ ਦੀ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆਪ ਜੀ ਨੇ ਆਏ ਹੋਏ ਗੁਰਮੁਖਾਂ ਪਾਸੋਂ ਗੁਰਮਤ ਵਿਚਾਰਾਂ ਸਰਵਣ ਕਰਨੀਆਂ ਜੀ। ਆਓ ਬੜੇ ਪਿਆਰ ਨਾਲ ਹੁਣ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰਖਦਾ ਆਇਆ ਰਾਮ ਰਾਜੇ।
1: ਨਾਖਸ ਦੋਸ਼ਟਰ ਮਾਰਿਆ ਪ੍ਰਹਿਲਾਦ ਤਰਾਇਆ,
0: ਹੰਕਾਰੀਆ ਨਿੰਦਕਾ ਪਿੱਠ ਦੇ ਨਾਮ ਦਿਓ ਮੁਖਲਾਇਆ।
1: ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ।
0: ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਪਹਿਲਾ, ਦੁਖ ਦਾਰੂ ਸੁਖ ਰੋਗ ਪਿਆ ਜਾ ਸੁਖ ਤਾਮ ਨਾ ਹੋਈ।
1: ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੀ ਨਾ ਹੋਈ।
0: ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਓ।
1: ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹਿਆ।
0: ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ।
1: ਕਹੁ ਨਾਨਕ ਟੇਕਿਆ ਬਾਤਾ ਜੋ ਕਿਛ ਕਰਨਾ ਸੋ ਕਰ ਰਹਿਆ।
0: ਸੋ ਦਰ ਰਾਗ ਆਸਾ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ।
1: ਵਾਜੇ ਤੇਰੇ ਨਾਦ ਅਨੇਕ ਸੰਖਾਂ ਕੇਤੇ ਤੇਰੇ ਵਾਵਨ ਹਾਰੇ।
0: ਕੇਤੇ ਤੇਰੇ ਰਾਗ ਪ੍ਰੀਸੋ ਕਹੀ ਹੈ ਕੇਤੇ ਤੇਰੇ ਗਾਵਨ ਹਾਰੇ।
1: ਗਾਵਨ ਤੁਦਨੋ ਪਵਨ ਪਾਣੀ ਬੈ ਸੁੰਤਰ ਗਾਵੈ ਰਾਜਾ ਧਰਮ ਦੁਆਰੇ।
0: ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ।
1: ਗਾਵਨ ਤੁਦਨੋ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ।
0: ਗਾਵਨ ਤੁਦਨੋ ਇੰਦਰ ਇੰਦਰਾਸਨ ਬੈਠੇ ਦੇਵ ਤਿਆਦਰ ਨਾਲੇ।
1: ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ।
0: ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੇ।
1: ਗਾਵਨ ਤੁਦਨੋ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ।
0: ਗਾਵਨ ਤੁਦਨੋ ਮੋਹਣੀਆ ਮਨ ਮੋਹਨ ਸੁਰਗ ਮੱਛ ਪਿਆਲੇ।
1: ਗਾਵਨ ਤੁਦਨੋ ਰਤਨ ਪਾਏ ਤੇਰੇ ਅੜਸਠ ਤੀਰਥ ਨਾਲੇ।
0: ਗਾਵਨ ਤੁਦਨੋ ਜੋਧ ਮਹਾਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੇ।
1: ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ।
0: ਸਹੀ ਤੁਦਨੋ ਗਾਵਨ ਜੋ ਤੁਦ ਪਾਵਨ ਰਤੇ ਤੇਰੇ ਭਗਤ ਰਸਾਲੇ।
1: ਹੋਰ ਕੇਤੇ ਤੁਦਨੋ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ।
0: ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ।
1: ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ।
0: ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੇ ਉਪਾਈ।
1: ਕਰ ਕਰ ਦੇਖਿਆ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ।
0: ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ।
1: ਸੋ ਪਾਤ ਸਾਹੋ ਸਾਹ ਪਤ ਸਾਹਿਬ ਨਾਨਕ ਰਹਿਣ ਰਜਾਈ।
0: ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖਿਆ ਸਭ ਕੋਏ ਕੇਵਟ ਵੱਡਾ ਡੀਠਾ ਹੋਏ।
1: ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ।
0: ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵਟ ਚੀਰਾ ਰਹਾਓ।
1: ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ।
0: ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ।
1: ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ।
0: ਉਦਮਨ ਸਿੱਧੀ ਕਨੈਣਾ ਪਾਈਆ ਕਰਮ ਲੈਣਾ ਹੀ ਠਾਕਰ ਹਾਈਆ।
1: ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ।
0: ਜਿਸ ਤੂੰ ਦੇਹ ਦਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ।
1: ਆਸਾ ਮਹੱਲਾ ਪਹਿਲਾ, ਆਖਾ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ।
0: ਸਾਚੇ ਨਾਮ ਕੀ ਲਾਗੈ ਭੁੱਖ ਉਤ ਭੁੱਖੈ ਖੈ ਚਲੀ ਹੈ ਦੁੱਖ।
1: ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਓ।
0: ਸਾਚੇ ਨਾਮ ਕੀ ਦਿਲ ਵਡਿਆਈ ਆਖਤ ਕੇ ਕੀਮਤ ਨਹੀਂ ਪਾਈ।
1: ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ।
0: ਨਾ ਉਹ ਮਰੈ ਨਾ ਹੋਵੇ ਸੋਗ ਦੇਦਾ ਰਹਿ ਨਾ ਚੁ ਭੋਗ।
1: ਗੁਣ ਇਹੋ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ।
0: ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ।
1: ਖਸਮ ਵਿਸਾਰੈ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ।
0: ਰਾਗ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ।
1: ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ।
0: ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ।
1: ਗੁਰਮਤ ਨਾਮ ਮੇਰਾ ਪ੍ਰਾਨ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ।
0: ਹਰ ਜਨ ਕੇਵਟ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ।
1: ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ।
0: ਜਿਨ ਹਾਰੇ ਹਾਰੇ ਹਰ ਰਸਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ।
1: ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ।
0: ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ।
1: ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ।

0: ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ।
1: ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਦਿਨ ਵਲ ਜਾਸੀ।
0: ਤੇਰੀ ਭਗਤ ਭੰਡਾਰ ਜੀ, ਪਰੇ ਬੇਅੰਤ ਬੇਅੰਤਾ।
1: ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨਕ ਅਨੇਕ ਅਨੰਤਾ।
0: ਤੇਰੀ ਅਨਕ ਕਰੈ ਹਰ ਪੂਜਾ ਜੀ, ਤਬ ਤਾਪੈ ਜਪੈ ਬੇਅੰਤਾ।
1: ਤੇਰੇ ਅਨੇਕ ਪੜੇ ਬਹੁ ਸਿਮਰਤ ਸਾਸਤ ਜੀ, ਕਰ ਕਰਿਆ ਖਟ ਕਰਮ ਕਰੰਤਾ।
0: ਸੇ ਭਗਤ ਭਲੇ ਜਨ ਨਾਨਕ ਜੀ, ਜੋ ਪਾਵੈ ਮੇਰੇ ਹਰ ਭਗਵੰਤਾ।
1: ਤੂੰ ਆਦਿ ਪੁਰਖਿਆ ਪਰੰਪਰ ਕਰਤਾ ਜੀ, ਤੁਰ ਜੇਵਟ ਅਵਰਨਾ ਕੋਈ।
0: ਤੂੰ ਜੁਗ ਜੁਗ ਏਕੋ ਸਦਾ ਸਦਾ, ਤੂੰ ਏਕੋ ਜੀ, ਤੂੰ ਨਿਚਲ ਕਰਤਾ ਸੋਈ।
1: ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋ ਹੋਈ।
0: ਤੁਧ ਆਪੇ ਸ੍ਰੇਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਕੋਈ।
1: ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭਸੇ ਕਾ ਜਾਣੋਈ।
0: ਆਸਾ ਮਹਲਾ ਚੌਥਾ, ਤੂੰ ਕਰਤਾ ਸਚਿਆਰ ਮੈਡਾ ਸਾਈ, ਜੋ ਤੋ ਪਾਵੈ ਸੋਈ ਥੀਸੀ, ਜੋ ਤੂੰ ਦੇ ਸੋਈ ਹੋ ਪਾਈ ਰਹਾਉ।
1: ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ।
0: ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ।
1: ਸੁੰਦਰੀ ਆਓ ਸਭ ਤੁਝੀ ਮਾਂ ਹੈ, ਤੁਝ

0: ਭਈ ਪ੍ਰਾਪਤ ਮਨੁੱਖ ਦੇ ਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ
1: ਅਵਰ ਕਾਜ ਤੇਰਾ ਕੀਤਾ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ
0: ਸਰੰਜਾਮ ਲਵ ਭਵਜਲ ਤਿੰਨ ਕਹਿ ਜਨਮ ਬਿਰਥਾ ਜਾਤ ਰੰਗ ਮਾਇਆ ਕਹਿ ਰਹਾਓ
1: ਜਪ ਤਪ ਸੰਜ

0: ਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ
1: ਸਾਚ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਗਵਾਈਆ
0: ਪਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ
1: ਸਦਾ ਕੁਰਬਾਨ ਕੀਤਾ ਗੁਰ ਵਿਟ ਹੋ ਜਿਸ ਦੀਆ ਇਹ ਵਡਿਆਈਆ
0: ਕਹਿ ਨਾਨਕ ਸੁਣ ਹੋ ਸੰਤ

ਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਦੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰ ਰਾਏ ਸ਼੍ਰੀ ਹਰ ਕ੍ਰਿਸ਼ਨ ਧਿਆਈਐ।

ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਰਸ਼ਨ ਦੀਦਾਰ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਪੰਜਾ ਪਿਆਰਿਆਂ ਚੋਹਾ ਸਾਹਿਬਜ਼ਾਦਿਆਂ ਚਾੜੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪੀਆਂ ਵੰਡ ਕੇ ਛਕਿਆ ਦੇਖ ਚਲਾਏ ਦੇਖ ਭਾਈ ਦੇਖ ਕੇ ਅੰਡਿਟ ਕੀਤਾ ਤੇਨਾ ਪਿਆਰਿਆ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲਹਾਈਆਂ ਚੜਖੜੀਆਂ ਦੇ ਚੜੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਗੁਰਬਾਣੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾਂ ਨਾਲ ਡਬਾਈ ਤਿਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ

ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਤਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਧਾਰ ਜਿਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਕੁਰਤਾਮਾ ਜਿਨ੍ਹਾਂ ਨੂੰ ਪੱਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਨਾਲ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇਣ ਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਰਤਿਆਂ ਦੀ ਓਰ ਜੁਗ ਜੁਗ ਟਲ ਆਪ ਜੀ ਦੇ ਹਜ਼ੂਰ ਰਹਿ ਰਾਸ ਸਾਹਿਬ ਜੀ ਕੀ ਅਰਦਾਸ ਹੈ ਜੀ ਪਵਿੱਤਰ ਹੁਕਮਨਾਮਾ ਬਖਸ਼ੀਏ ਨਿਹਾਲ ਕਰੋ ਜੀ ਅੱਖਰ ਵਾਢਾ ਕਾਟਾ ਪੁਲਜਕ ਮਾਫ ਕਰਨੀ ਸਰਬੱਤ ਤੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤੇ ਆਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਪਈਆ ਕਾਲ ਕੀ ਤਵੇ ਚਲਾਇਓ ਪੰਥ ਸਭ ਸੇ ਖਣ

वाहेगुरु, वाहेगुरु जी का खालसा, वाहेगुरु जी की फतेह।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਸ਼ਮੇਸ਼ ਗੁਰਮਤਿ ਸੈਂਟਰ ਦੇ ਬੱਚਿਆਂ ਨੇ ਆਪ ਜੀ ਨੂੰ ਸ੍ਰੀ ਰਹਿਰਾ ਸਾਹਿਬ ਜੀ ਦਾ ਪਾਠ ਅਤੇ ਆਰਤੀ ਦਾ ਕੀਰਤਨ ਸਰਵਨ ਕਰਵਾਇਆ। ਸੋ ਹੁਣ ਢਾਡੀ ਭਾਈ ਬਲਬੀਰ ਸਿੰਘ ਜੀ ਬਹਾਰੀਪੁਰੀ ਤੁਹਾਨੂੰ ਢਾਡੀ ਵਾਰਾ ਸਰਵਨ ਕਰਾਉਣਗੇ। ਦੂਸਰੀ ਬੇਨਤੀ ਇਹ ਹੈ ਕਿ ਅੱਜ ਗੈਲਰੀ ਵਿੱਚ ਪਾਠ ਚੱਲ ਰਹੇ ਹਨ, ਸੋ ਪੰਜਾਬੀ ਦੀ ਕਲਾਸ ਕਮੇਟੀ ਆਫਿਸ ਵਿੱਚ ਲੱਗਣੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ।